ਜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ

ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਮੈਂ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆ ਮਿਲਾ।

ਬਾਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ।

ਕੀਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ

ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ।

ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਾਧ ਸੰਗਤ ਜੀ, ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਕੀ ਪਾਵਨ ਬਾਣੀ ਦੇ ਕੀਰਤਨ ਸੋਦਰ ਕੇ ਪਾਠ ਨਾਲ ਆਪ ਸੰਗਤ ਨੇ ਸਾਂਝ ਬਣਾਈ ਹੈ। ਵਡਭਾਗੀ ਹੋ, ਕੰਮਾਂ ਕਾਰਾਂ ਤੇ ਆਉਂਦਿਆਂ ਜਾਂਦਿਆਂ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਸਾਧ ਸੰਗਤ ਜੀ, ਇੱਕ ਦੋ ਜ਼ਰੂਰੀ ਬੇਨਤੀਆਂ ਨੇ ਕਿ ਕੱਲ੍ਹ ਤੋਂ, ਜਾਣੀ ਕਿ 15 ਸਪਤੰਬਰ ਤੋਂ ਲੈ ਕੇ 23 ਸਪਤੰਬਰ ਤੱਕ ਹਰ ਰੋਜ਼ ਸ਼ਾਮ ਨੂੰ ਕੀਰਤਨ ਦੇ ਵਿਸ਼ੇਸ਼ ਦੀਵਾਨ ਸੱਜਿਆ ਕਰਨਗੇ, ਜਿਸ ਵਿੱਚ ਪੰਥ ਦਾ ਨਾਮੀ ਜਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਵਿਸ਼ੇਸ਼ ਤੌਰ 'ਤੇ ਇੰਡੀਆ ਤੋਂ ਸਾਡੇ ਪਾਸ ਪਹੁੰਚ ਰਹੇ ਨੇ ਭਾਈ ਲਖਵਿੰਦਰ ਸਿੰਘ ਜੀ। ਤੋ ਉਹਨਾਂ ਦਾ ਸਮਾਂ ਸ਼ਾਮ ਤੋਂ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੈ। ਤੋ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਹਰ ਰੋਜ਼ ਸ਼ਾਮ ਨੂੰ ਦੀਵਾਨ ਸੱਜਣਗੇ। ਤੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ। ਇਸ ਦੇ ਨਾਲ ਹੀ ਗੁਰੂ ਕੇ ਹਜ਼ੂਰੀ ਜਥੇ ਭਾਈ ਹਰਜਿੰਦਰ ਸਿੰਘ ਜੀ, ਬਾਬਾ ਬੀੜ ਬਾਬਾ ਬੁੱਢਾ ਸਾਹਿਬ ਵਾਲੇ, ਜਿਨ੍ਹਾਂ ਨੇ ਹੁਣ ਵੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਾ ਹੈ। ਤੋ ਇਹ ਜਥੇ ਨਿਰੰਤਰ ਜਿਹੜੇ ਨੇ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਸ਼ਾਮਾਂ ਨੂੰ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰ ਦੀ ਬਾਣੀ ਦੇ ਖਜ਼ਾਨੇ ਵਿੱਚੋਂ ਨਵੇਂ ਸ਼ਬਦ ਜਿਹੜੇ ਨੇ ਉਹ ਆਪ ਸੰਗਤ ਦੇ ਨਾਲ ਸਾਂਝੇ ਕਰਨਗੇ। ਤੋ ਆਪ ਜੀ ਨੇ 15 ਤਰੀਕ ਤੋਂ ਲੈ ਕੇ 23 ਤੱਕ ਇਹਨਾਂ ਵਿਸ਼ੇਸ਼ ਕੀਰਤਨ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਹੈ। ਤੋ ਇਹ ਆਪ ਜੀ ਨੂੰ ਬੇਨਤੀ ਹੈ। ਨਾਲ ਹੀ 20 ਸਪਤੰਬਰ ਨੂੰ ਦੁਪਹਿਰੇ ਤਕਰੀਬਨ 12 ਵਜੇ, ਸਭ ਤੋਂ ਪਹਿਲਾਂ ਤੇ 11 ਤੋਂ ਲੈ ਕੇ 11:45 ਤੱਕ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਕੀਰਤਨ ਕਰਨਗੇ। ਉਸ ਤੋਂ ਬਾਅਦ ਭਾਈ ਜਸਵਿੰਦਰ ਸਿੰਘ ਜੀ, ਅਰਦਾਸੀਏ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ, ਉਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ, ਜੇ ਤੁਸੀਂ ਪਾਰਕਿੰਗ ਲਾਟ ਦੇ ਵਿੱਚ ਗੌਰ ਕੀਤਾ ਹੋਵੇ ਤੇ ਸਭ ਤੋਂ ਲਾਸਟ ਉੱਤੇ ਮਸ਼ੀਨਾਂ ਚੱਲ ਰਹੀਆਂ ਨੇ। ਤੋ ਉੱਥੇ ਸ਼੍ਰੀ ਗੁਰੂ ਸਿੰਘ ਸਭਾ ਦਾ ਨਵਾਂ ਜਿਹੜਾ ਗੁਰਦੁਆਰਾ ਸਾਹਿਬ ਹੈ, ਇਮਾਰਤ ਜਿਹੜੀ ਹੈ ਉਹ ਬਣਨੀ ਹੈ, ਜਿਹਨੂੰ ਤੁਸੀਂ ਬਾਹਰ ਸਕਰੀਨ ਉੱਤੇ ਵੀ ਵੇਖ ਸਕਦੇ ਹੋ। ਉਹਦਾ ਜਿਹੜਾ ਨਕਸ਼ਾ ਹੈ ਜਾਂ ਜੋ ਉਹਦੀ ਬਾਹਰ ਦੀ ਦਿੱਖ ਹੈ, ਉਹ ਬਾਹਰ ਸਕਰੀਨ ਉੱਤੇ ਜਿਹੜਾ 3D ਹੈ ਉਹ ਚੱਲ ਰਿਹਾ ਹੈ। ਤੋ ਉਸ ਇਮਾਰਤ ਦਾ ਜਿਹੜਾ ਨੀਂਹ ਪੱਥਰ ਹੈ ਉਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ 20 ਸਪਤੰਬਰ ਨੂੰ 12 ਵਜੇ ਰੱਖਿਆ ਜਾਣਾ ਹੈ। ਤੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਤੋ ਆਓ, ਹੁਣ ਸਮਾਂ ਹੈ ਗੁਰਬਾਣੀ ਦੇ ਕੀਰਤਨ ਦਾ। ਭਾਈ ਹਰਜਿੰਦਰ ਸਿੰਘ ਜੀ, ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਦੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰੀ ਸੰਗਤ ਦਾ ਧੰਨਵਾਦ। ਜੀਵ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਸਤਿਗੁਰ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੱਥੇ ਆਪ ਜੀ ਨੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਸਾਂਝ ਬਣਾਈ ਹੈ, ਸਮਾਂ ਹੈ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਵਿਚਾਰ ਦਾ। ਆਪਾਂ ਪਿਛਲੇ ਸਮੇਂ ਤੋਂ ਸ਼ੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਵਿਚਾਰ ਰਹੇ ਹਾਂ, ਉਸੇ ਲੜੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ

ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਸ਼ੇਖ ਫਰੀਦ ਸਾਹਿਬ ਨੇ ਇਹਨਾਂ ਦੋ ਸਲੋਕਾਂ ਵਿੱਚ ਹੰਸ ਦੀ ਬਿਰਤੀ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੰਸ ਗੁਰਮੁਖ ਲਈ ਆਇਆ ਹੈ, ਜਿਹੜਾ ਗੁਰੂ ਦੇ ਸਰੋਵਰ ਵਿੱਚ ਸਦੀਵ ਬੈਠਾ ਰਹਿੰਦਾ ਹੈ। ਇਤਿਹਾਸ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਇੱਕ ਸਿੱਖ ਜਿਹਦਾ ਨਾਂ ਸੀ ਪਾਰੂ ਜੁਲਕਾ, ਉਸ ਭਾਈ ਨੂੰ ਗੁਰੂ ਅਮਰਦਾਸ ਮਹਾਰਾਜ ਪਰਮਹੰਸ ਕਹਿੰਦੇ ਹੁੰਦੇ ਸਨ, ਉਹਨੂੰ ਪਰਮਹੰਸ ਦਾ ਖਿਤਾਬ ਮਿਲਿਆ ਸੀ। ਤੋ ਇੱਕ ਦਿਨ ਸਿੱਖ ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕਰਦੇ ਨੇ, ਗੁਰੂ ਸਾਹਿਬ ਇਹ ਪਰਮਹੰਸ ਕੌਣ ਹੈ? ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਵਾਬ ਦਿੱਤਾ, ਭਾਈ ਪਾਰੂ ਜੁਲਕਾ ਜਿਸ ਨੂੰ ਮੈਂ ਪਰਮਹੰਸ ਕਹਿੰਦਾ ਹਾਂ, ਦਰਅਸਲ ਵਿੱਚ ਹੰਸ ਦੀ ਇਹ ਖੂਬੀ ਹੁੰਦੀ ਹੈ ਕਿ

ਵਿਸ਼ੇਸ਼ ਤਰ੍ਹਾਂ ਦਾ ਤੱਤ ਹੈ ਵੀ ਜਦੋਂ ਹੰਸ ਆਪਣੀ ਚੁੰਝ ਨੂੰ ਦੁੱਧ ਦੇ ਵਿੱਚ ਮਾਰਦਾ ਹੈ ਤੇ ਉਹ ਦੁੱਧ ਤੇ ਪਾਣੀ ਨੂੰ ਵੱਖਰਿਆਂ ਕਰ ਦਿੰਦਾ, ਦੁੱਧ ਦੀਆਂ ਫੁੱਟੀਆਂ ਵੱਧ ਜਾਂਦੀਆਂ ਨੇ, ਪਾਣੀ ਵੱਖਰਾ ਰਹਿ ਜਾਂਦਾ। ਦੂਜੀ ਹੰਸ ਦੀ ਖੂਬੀ ਇਹ ਹੈ ਵੀ ਉਹ ਹੀਰੇ ਮੋਤੀ ਖਾਂਦਾ ਹੈ। ਤੀਜੀ ਖੂਬੀ ਉਹਦੀ ਇਹ ਹੈ ਕਿ ਉਹ ਕਦੀ ਵੀ ਮਾਨ ਸਰੋਵਰ ਦਾ ਤਿਆਗ ਨਹੀਂ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਪਾਰੂ

ਦੀ ਸਾਂਝ ਪਾਉਂਦਾ ਹੈ ਤੇ ਇਹ ਗੁਰਮਤ ਤੇ ਮਨਮਤ ਨੂੰ ਵੱਖਰਿਆਂ ਕਰ ਦਿੰਦਾ ਹੈ। ਇਹਦੀ ਬਿਰਤੀ ਵਿੱਚ ਐਸੀ ਵਿਵੇਕ ਬੁੱਧ ਹੈ, ਇਹਨੂੰ ਪਤਾ ਲੱਗ ਜਾਂਦਾ ਹੈ ਵੀ ਗੁਰਮਤ ਕੀ ਹੈ ਤੇ ਮਨਮਤ ਕੀ ਹੈ, ਕਿਹੜੀ ਗੱਲ ਗੁਰੂ ਦੀ ਹੈ, ਕਿਹੜੀ ਗੱਲ ਗੁਰੂ ਦੀ ਨਹੀਂ ਹੈ। ਦੂਜੀ ਗੱਲ ਇਹ ਸਤ ਸੰਗਤ ਵਿੱਚ ਰਹਿੰਦਾ ਹੈ, ਜਿਵੇਂ ਹੰਸ ਸਰੋਵਰ

ਤੋਂ ਸਿੱਖ ਜਿਹੜਾ ਹੈ ਉਹ ਹਰ ਰੋਜ਼ ਅਰਦਾਸ ਵਿੱਚ ਇਹ ਗੱਲ ਕਹਿੰਦਾ ਹੈ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਜੇ ਮਤ ਨੀਵੀਂ ਹੋ ਜਾਵੇ ਤੇ ਤੁਹਾਡਾ ਗਾਇਆ ਜਿਹੜਾ ਹੈ ਉਹ ਵੀ ਅੰਨਿਆਂ ਦੀ ਨਿਆਈ ਹੈ। ਮੰਨ ਲਓ ਏਦਾਂ ਜਿਵੇਂ ਕਿਸੇ ਨੇ ਕੰਧ ਉੱਤੇ ਕੋਈ ਬਹੁਤ ਚੰਗੀ ਗੱਲ ਲਿਖੀ ਹੋਵੇ ਪਰ ਕੰਧ ਦਾ ਕਿਰਦਾਰ ਕੋਈ ਨਹੀਂ ਹੁੰਦਾ, ਜਿਵੇਂ ਕਿਸੇ ਨੇ ਟੇਪ ਰਿਕਾਰਡਰ ਦੇ ਵਿੱਚ ਬਹੁਤ ਸੋਹਣੀ ਟੇਪ ਪਾਈ ਹੋਵੇ ਪਰ ਟੇਪ ਰਿਕਾਰਡਰ ਦਾ ਆਪਣਾ ਕੋਈ ਕਿਰਦਾਰ ਨਹੀਂ ਹੈ। ਇੱਦਾਂ ਹੀ ਜਿਹੜਾ ਬੰਦਾ ਗੁਰੂ ਦੇ ਦਿੱਤੇ ਹੋਏ ਵਿਵੇਕ ਤੋਂ ਮਤ ਤੋਂ ਸੱਖਣਾ ਹੋ ਗਿਆ, ਮਹਾਰਾਜ ਕਹਿੰਦੇ ਨੇ ਉਹਦਾ ਗਾਵਿਆ ਕੂੜਾ ਹੈ, ਉਹ ਕੋਈ ਅਰਥ ਨਹੀਂ ਰੱਖਦਾ। ਬਹੁਤ ਸਾਰੇ ਐਸੇ ਸ਼ਬਦ ਨੇ, ਮੈਂ ਸਾਂਝੇ ਕਰਾਂਗਾ। ਆਸਾ ਕੀ ਵਾਰ ਜਦੋਂ ਰਾਗੀ ਸਿੰਘ ਪੜ੍ਹਦੇ ਨੇ ਨਾ ਜੀ, ਉਹਦੇ ਵਿੱਚ ਉਹ ਸ਼ੰਤ ਪੜ੍ਹਦੇ ਨੇ ਜਿਹਦੇ ਬੋਲ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਆਖਿਆ। ਗਾਉਣ ਵਾਲੇ ਬਹੁਤ ਤਰੀਕਿਆਂ ਨਾਲ ਗਾਉਂਦੇ ਨੇ, ਰਾਗਾਂ ਦੁਆਰਾ, ਨਾਦਾਂ ਦੁਆਰਾ, ਬੇਦਾਂ ਦੁਆਰਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਮਹਾਰਾਜ ਕਹਿੰਦੇ ਜਿਹੜਾ ਉਹ ਰਾਮ ਰਾਜਾ ਰੱਬ ਪਰਮੇਸ਼ਰ ਹੈ ਨਾ, ਉਹ ਕਦੀ ਵੀ ਭਿੱਜਦਾ ਨਹੀਂ, ਕਦੀ ਵੀ ਖੁਸ਼ ਨਹੀਂ ਹੁੰਦਾ। ਮਹਾਰਾਜ ਨੂੰ ਪੁੱਛਿਆ ਕਿਉਂ, ਆਖਿਆ ਜਿੰਨਾ ਅੰਤਰ ਕਪਟ, ਜਿੰਨਾ ਦੇ ਅੰਦਰ ਕਪਟ ਹੈ, ਕਪਟਦਾਰ ਸਮਝਦੇ, ਕਪਟੀ ਬੰਦਾ ਉਹ ਬੰਦਾ ਹੁੰਦਾ ਹੈ ਜਿਹਦੀ ਜ਼ੁਬਾਨ ਉੱਤੇ ਕੁਝ ਹੋਰ ਹੈ ਤੇ ਜਿਹਦੇ ਅੰਦਰ ਕੁਝ ਹੋਰ ਚੱਲਦਾ, ਉਹਨੂੰ ਆਪਾਂ ਕਹਿੰਦੇ ਬੰਦੇ ਦੇ ਅੰਦਰ ਕਪਟ ਹੈ, ਬੰਦੇ ਦੇ ਅੰਦਰ ਠੱਗੀ ਹੈ। ਮਹਾਰਾਜ ਨੇ ਆਖਿਆ ਜਿੰਨਾ ਅੰਤਰ ਕਪਟ, ਜਿੰਨਾ ਦੇ ਅੰਦਰ ਕਪਟ ਹੈ, ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਆਖਿਆ ਉਹਨਾਂ ਦਾ ਗਾਵਿਆ ਏਦਾਂ ਹੈ ਕਿ ਜਿਵੇਂ ਕੋਈ ਰੋ ਰਿਹਾ ਹੋਵੇ, ਜਿਵੇਂ ਕੋਈ ਧਾਹਾਂ ਮਾਰ ਕੇ ਕੁਰਲਾ ਰਿਹਾ ਹੋਵੇ, ਤਿੰਨਾ ਰੋਏ ਕਿਆ ਕੀਜੈ। ਸਤਿਗੁਰ ਨੇ ਆਖਿਆ ਉਹ ਰੋ ਰਹੇ ਨੇ, ਉਹਨਾਂ ਦਾ ਗਾਇਆ ਹੋਇਆ ਪ੍ਰਵਾਨ ਨਹੀਂ ਹੈ। ਤੋ ਮਹਾਰਾਜ ਨੇ ਆਖਿਆ ਇੱਕ ਹੈ ਉਹ ਬਗੁਲਾ ਜਿਹੜਾ ਅੰਦਰੋਂ ਅੰਨਾ ਹੈ। ਬੜਾ ਪਿਆਰਾ ਸਲੋਕ ਹੈ ਮਹਾਰਾਜ ਦਾ। ਗੁਰਦੇਵ ਨੇ ਆਖਿਆ ਅੰਦਰੋਂ ਅੰਨਾ, ਅੰਨਾ ਬੰਦਾ ਕਿਵੇਂ ਹੁੰਦਾ, ਅੱਖਾਂ ਦੁਆਰਾ ਨਹੀਂ ਹੁੰਦਾ, ਜਿਹੜੀਆਂ ਬਾਹਰ ਦੀਆਂ ਅੱਖਾਂ ਨੇ ਨਾ। ਕਈ ਵਾਰ ਵੇਖੋ ਤੁਸੀਂ ਸਾਡੀਆਂ ਅੱਖਾਂ ਤੇ ਚੰਗੀਆਂ ਭਲੀਆਂ ਨੇ ਪਰ ਅਸੀਂ ਮਨ ਕਰਕੇ ਅੰਨੇ ਹੋ ਜਾਂਦੇ। ਗੁਰਬਾਣੀ ਨੇ ਕਦੀ ਵੀ ਨਹੀਂ ਆਖਿਆ ਵੀ ਜਿਹੜਾ ਅੱਖਾਂ ਤੋਂ ਅੰਨਾ ਹੋਵੇ ਉਹ ਬੰਦਾ ਅੰਨਾ ਹੁੰਦਾ। ਗੁਰਬਾਣੀ ਨੇ ਹਮੇਸ਼ਾ ਆਖਿਆ ਵੀ ਜਿਹੜਾ ਆਪਣੇ ਖਸਮ ਵੱਲੋਂ ਗਵਾਚਾ ਹੋਇਆ ਅਸਲ ਵਿੱਚ ਅੰਨਾ ਉਹ ਹੈ। ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਜਿਨ੍ਹਾਂ ਨੂੰ ਆਪਣੇ ਖਸਮ ਦੀ ਪਛਾਣ ਨਹੀਂ, ਦਰ ਅਸਲ ਵਿੱਚ ਉਹ ਬੰਦੇ ਕੌਣ ਹੁੰਦੇ ਨੇ, ਅੰਨੇ ਹੁੰਦੇ ਨੇ, ਭਾਵੇਂ ਉਹਨਾਂ ਨੂੰ ਅੱਖਾਂ ਤੋਂ ਦਿਸਦਾ ਹੋਵੇ। ਤੋ ਮਹਾਰਾਜ ਨੇ ਆਖਿਆ ਅੰਦਰੋਂ ਅੰਨਾ, ਅੰਦਰੋਂ ਜਾਣੀ ਕਿ ਅੰਦਰ ਅਗਿਆਨਤਾ ਹੈ, ਅੰਦਰ ਹਨੇਰਾ ਹੈ। ਜਿਹੜਾ ਅੰਦਰੋਂ ਅੰਨਾ ਹੋ ਗਿਆ ਉਹ ਬਾਹਰੋਂ ਵੀ ਅੰਨਾ ਹੋ ਗਿਆ। ਆਖਿਆ ਬਾਹਰੋਂ ਅੰਨਾ, ਤੁਸੀਂ ਗੁਰੂ ਦੇਵ ਨੂੰ ਕਹਿ ਕੇ ਵੇਖੋ ਮਹਾਰਾਜ, ਉਹ ਤੇ ਬਹੁਤ ਸੋਹਣਾ ਗਾਉਂਦਾ ਹੈ। ਆਖਿਆ ਕੂੜੀ ਕੂੜੀ ਗਾਵੈ, ਉਹ ਗਾ ਰਿਹਾ ਹੈ ਪਰ ਹੈ ਕੂੜ, ਅਰਥ ਕੋਈ ਨਹੀਂ ਰੱਖਦਾ, ਉਹ ਕੂੜ ਹੈ। ਮਨ ਹੁਣ ਕੋਈ ਬੰਦਾ ਏਦਾਂ ਕਵੇ ਵੀ ਕਿਸੇ ਨੇ ਹੱਥ ਵਿੱਚ ਜਪਜੀ ਸਾਹਿਬ ਦੀ ਪੋਥੀ ਫੜੀ, ਕਿਸੇ ਨੇ ਹੱਥ ਵਿੱਚ ਜਪਜੀ ਸਾਹਿਬ ਦਾ ਗੁੜਕਾ ਫੜਿਆ, ਸੁਖਮਣੀ ਸਾਹਿਬ ਦਾ ਗੁੜਕਾ ਪਕੜਿਆ, ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਅੰਦਰੋਂ ਵੀ ਅੰਨਾ ਹੈ ਬਾਹਰੋਂ ਵੀ ਅੰਨਾ ਹੈ, ਜਿਹੜਾ ਤੂੰ ਗਾ ਰਿਹਾ ਹੈ ਇਹ ਕੂੜਾ ਹੈ, ਇਹਦਾ ਕੋਈ ਲਾਭ ਨਹੀਂ। ਕੂੜੇ ਦਾ ਅਰਥ ਹੈ ਇਸ ਗਾਏ ਹੋਏ ਦਾ ਕੋਈ ਲਾਭ ਨਹੀਂ ਹੈ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ ਦੇਹੀ ਧੋਵੈ, ਸਰੀਰ ਨੂੰ ਧੋ ਰਿਹਾ ਹੈ ਜਿਵੇਂ ਬਗੁਲਾ ਧੋਂਦਾ ਹੈ। ਵੇਖੋ ਹੰਸ ਵੀ ਧੋਂਦਾ ਹੈ ਤੇ ਬਗੁਲਾ ਵੀ ਧੋਂਦਾ ਹੈ। ਅਸੀਂ ਜੇ ਕੰਪੈਰੀਜ਼ਨ ਕਰਨ ਬਹਿ ਜਾਈਏ ਵੀ ਵੇਖੋ ਜੀ ਹੰਸ ਦਾ ਰੰਗ ਵੀ ਚਿੱਟਾ, ਬਗੁਲੇ ਦਾ ਰੰਗ ਵੀ ਚਿੱਟਾ, ਵੇਖੋ ਜੀ ਹੰਸ ਵੀ ਜਿਹੜਾ ਹੈ ਇਸ਼ਨਾਨ ਕਰਦਾ ਹੈ, ਬਗੁਲਾ ਵੀ ਇਸ਼ਨਾਨ ਕਰਦਾ ਹੈ, ਇਹ ਕੰਪੈਰੀਜ਼ਨ ਗਲਤ ਹੋਵੇਗਾ।
ਕੰਪੈਰੀਜ਼ਨ ਜਦੋਂ ਕੀਤਾ ਜਾਵੇਗਾ ਮਨੁੱਖ ਦੀ ਬਿਰਤੀ ਦੇ ਆਧਾਰ ਤੇ ਕੀਤਾ ਜਾਵੇਗਾ, ਬਾਹਰੀ ਕਰਮ ਦੇ ਆਧਾਰ ਤੇ ਨਹੀਂ ਕੀਤਾ ਜਾਵੇਗਾ। ਅਸੀਂ ਜਦੋਂ ਕੰਪੈਰੀਜ਼ਨ ਕਰਦੇ ਹਾਂ, ਤੁਲਨਾ ਕਰਦੇ ਹਾਂ, ਅਸੀਂ ਬੰਦੇ ਦੀ ਬਿਰਤੀ ਵੇਖੀਏ, ਉਹਦੇ ਅੰਦਰ ਕੀ ਹੈ। ਮਹਾਰਾਜ ਦੀ ਬਾਣੀ ਪੜੋ, ਆਸਾ ਕੀ ਵਾਰ। ਗੁਰਦੇਵ ਨੇ ਕਿਹਾ ਜਿਨ ਪੱਟ ਅੰਦਰ ਬਾਹਰ ਗੁੱਦੜ। ਗੁੱਦੜ ਦਾ ਮਤਲਬ ਸਮਝਦੇ, ਗੁੱਦੜ ਦਾ ਅਰਥ ਹੁੰਦਾ ਹੈ ਗੋਦੜੀ। ਜਿਵੇਂ ਕੋਈ ਫਕੀਰ ਤਨ ਉੱਤੇ ਗੋਦੜੀ ਪਾਈ ਫਿਰੇ ਜਿਹੜੀ ਬਹੁਤ ਹੀ ਸੁੰਦਰ, ਹੁਣ ਗੋਦੜੀ ਨੂੰ ਤੇ ਜਗ੍ਹਾ ਜਗ੍ਹਾ ਤੇ ਟਾਕੀਆਂ ਲੱਗੀਆਂ ਹੁੰਦੀਆਂ। ਮਹਾਰਾਜ ਨੇ ਆਖਿਆ ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗੇ ਨੇ, ਬਾਹਰ ਗੁੱਦੜ ਤੇ ਭਲੇ। ਸੰਸਾਰ, ਸੰਸਾਰ ਵਿੱਚ ਉਹ ਭਲੇ ਨੇ। ਤਿੰਨ ਨੇ ਲੱਗਾ ਰੱਬ ਛੇਤੀ ਦੇਖਣੇ ਵਿਚਾਰ। ਮਹਾਰਾਜ ਨੇ ਆਖਿਆ ਉਹਨਾਂ ਦਾ ਨੇ, ਉਹਨਾਂ ਦੀ ਮੁਹੱਬਤ ਰੱਬ ਦੇ ਨਾਲ ਲੱਗੀ ਹੋਈ ਹੈ। ਤਿੰਨ ਨੇ ਲੱਗਾ ਰੱਬ ਛੇਤੀ ਦੇਖਣੇ ਵਿਚਾਰ, ਰੰਗ ਹੱਸੈ, ਉਹਦੇ ਰੰਗ ਵਿੱਚ ਹੱਸਦੇ ਵੀ ਨੇ। ਰੰਗ ਰੋਵੇ, ਉਹਦੇ ਰੰਗ ਵਿੱਚ, ਉਹ ਵੈਰਾਗ ਵਿੱਚ ਵੀ ਆ ਜਾਂਦੇ ਨੇ। ਰੰਗ ਹੱਸੈ, ਰੰਗ ਰੋਵੇ, ਚੁੱਪ ਭੀ ਕਰ ਜਾਹੇ। ਆਖਿਆ ਕਦੀ ਉਹ ਚੁੱਪ ਵੀ ਹੋ ਜਾਂਦੇ ਨੇ। ਹੁਣ ਤਿੰਨ ਸ਼ਬਦ ਮਹਾਰਾਜ ਨੇ ਵੇਖਿਆ, ਆਖਿਆ ਉਹ ਹੱਸਦੇ ਵੀ ਨੇ। ਐਸਾ ਨਹੀਂ ਹੈ ਵੀ ਗੁਰਮੁਖ ਹੱਸਦਾ ਨਹੀਂ, ਆਖਿਆ ਉਹ ਹੱਸਦੇ ਵੀ ਨੇ, ਖੇੜੇ ਵਿੱਚ ਰਹਿੰਦੇ ਨੇ, ਵਿਗਾਸ ਵਿੱਚ ਹੀ ਨੇ। ਰੰਗ ਹੱਸੈ, ਰੰਗ ਰੋਵੇ, ਉਹ ਰੋਂਦੇ ਵੀ ਨੇ। ਰੋਣ ਦਾ ਅਰਥ ਕੋਈ ਧਾਹਾਂ ਮਾਰ ਕੇ ਕਰਲਾਉਣਾ ਨਹੀਂ, ਰੋਣ ਦਾ ਅਰਥ ਹੈ ਵਿਰਾਗ ਵਿੱਚ ਆ ਜਾਣਾ। ਰੰਗ ਹੱਸੈ, ਰੰਗ ਰੋਵੇ, ਚੁੱਪ ਪੀ ਕਰ ਜਾਹੇ। ਮਹਾਰਾਜ ਨੇ ਕਿਹਾ ਪਰਵਾਹ ਨਾ ਹੀ ਕਿਸੇ ਕੇਰੀ। ਵੇਖੋ ਦੁਨੀਆਂ ਦਾ ਬੰਦਾ ਜਦੋਂ ਹੱਸਦਾ ਹੈ ਨਾ, ਤੇ ਕਈ ਵਾਰ ਕਿਸੇ ਦੀ ਪਰਵਾਹ ਵਿੱਚ ਵੀ ਹੱਸਦਾ। ਸਮਝੋ ਬੇਨਤੀ, ਧਿਆਨ ਨਾਲ, ਅਸੀਂ ਹੱਸੇ। ਬੰਦਾ ਬਹੁਤ ਤਕੜਾ ਖਲੋਤਾ ਹੋਵੇ ਨਾ, ਘਟੀਆ ਜਿਹਾ ਜੋਕ ਮਾਰ ਦੇਵੇ ਤੇ ਲੋਕ ਤਾਂ ਵੀ ਹੱਸ ਪੈਂਦੇ ਨੇ। ਕੀ ਵੇਖ ਕੇ ਵੀ ਬੰਦਾ ਤਕੜਾ, ਇਹ ਹੱਸਣਾ ਤੇ ਪਵੇਗਾ। ਬੰਦਾ ਤਕੜਾ ਹੋਵੇ ਤੇ ਉਹਨੂੰ ਥੋੜੀ ਜਿਹੀ ਮੁਸ਼ਕਲ ਬਣ ਜਾਵੇ, ਥੋੜੀ ਜਿਹੀ ਮੁਸ਼ਕਲ ਬਣ ਜਾਵੇ ਤੇ ਲੋਕ ਉਹਦੇ ਮਗਰ ਰੋ ਵੀ ਦਿੰਦੇ ਨੇ। ਕਾਹਦੇ ਲਈ? ਜਿਵੇਂ ਕਹਿੰਦੇ ਨਾ ਵੀ ਮਾੜੇ ਦੇ ਕੰਡਾ ਵੱਜਾ, ਖਿਮਾ ਕਰਿਓ, ਤਗੜੇ ਦੇ ਕੰਡਾ ਵੱਜਾ ਤੇ ਲੋਕ ਕਹਿੰਦੇ ਬੱਲੇ ਬੱਲੇ ਬੱਲੇ ਬੱਲੇ, ਤੇ ਗਰੀਬ ਬੰਦਾ ਵੱਢਿਆ ਵੀ ਗਿਆ ਤੇ ਉਹ ਕਹਿੰਦੇ ਕੋਈ ਨੀ ਹੋਇਆ। ਤਗੜੇ ਬੰਦੇ ਦੇ ਕੰਡਾ ਵੱਜਾ ਹੋਵੇ ਨਾ ਤੇ ਉਹਦਾ ਵੀ ਪਤਾ ਲੈਣ, ਭਾਵੇਂ ਸਾਰਾ ਪਿੰਡ ਹੀ ਤੁਰਿਆ ਜਾਵੇ ਵੀ ਸ਼ਾਹੂਕਾਰਾ ਕੀ ਹੋ ਗਿਆ, ਸੁਣਿਆ ਕੰਡਾ ਵੱਜ ਗਿਆ ਪੈਰ ਦੇ ਵਿੱਚ, ਵੱਜਿਆ ਏ। ਕੋਈ ਕਿਸੇ ਚੰਗੇ ਡਾਕਟਰ ਨੂੰ ਵਿਖਾਉਣਾ ਸੀ, ਕਈ ਵਾਰ ਅੰਦਰ ਵੇਸ ਹੋ ਜਾਂਦੀ ਹੈ, ਇੱਦਾਂ ਬੰਦਾ ਜਾ ਕੇ ਸਲਾਹ ਦਿੰਦਾ। ਤੇ ਗਰੀਬ ਦਾ ਧੀ ਪੁੱਤ ਵੱਢਿਆ ਵੀ ਜਾਵੇ, ਉਹਨੂੰ ਕਹਿੰਦੇ ਨੇ ਕੋਈ ਨੀ ਛੱਡੋ ਪਰਾ। ਤੋ ਅਸੀਂ ਜਦੋਂ ਹੱਸਦੇ ਵੀ ਹਾਂ, ਸਾਡਾ ਹਾਸਾ ਵੀ ਕਈ ਨਾ ਕਿਸੇ ਦੇ ਉੱਤੇ ਹੁੰਦਾ ਹੈ। ਕਿਸੇ ਦੀ ਗਰੀਬੀ ਵੱਲ ਵੇਖ ਕੇ ਹੱਸ ਲਿਆ, ਕਿਸੇ ਮਸਕੀਨ ਵੱਲ ਵੇਖ ਕੇ ਹੱਸ ਲਿਆ। ਬਾਬਾ ਜੀ ਕਹਿੰਦੇ ਨੇ ਰੱਬ ਵਿੱਚ ਰੰਗੇ ਹੋਏ ਲੋਕ ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗੇ ਨੇ, ਉਹ ਹੱਸਦੇ ਵੀ ਨੇ ਤੇ ਉਹ ਮਾੜਿਆਂ ਤੇ ਨਹੀਂ ਹੱਸਦੇ। ਹਾਂ, ਉਹਨਾਂ ਨੂੰ ਹੱਸਣਾ ਪਵੇ, ਉਹ ਤਗੜਿਆਂ ਤੇ ਵੀ ਹੱਸ ਪੈਂਦੇ ਨੇ। ਸਮਝੋ, ਹਾਸਾ ਵੀ ਦੋ ਤਰ੍ਹਾਂ ਦਾ ਹੁੰਦਾ ਨਾ। ਹਾਸੇ ਦਾ ਅਰਥ ਹੁੰਦਾ ਜਿਵੇਂ ਹੁਣ ਤੁਸੀਂ ਕਿਸੇ ਦੀ ਗਰੀਬੀ ਵੇਖੀ, ਕਿਸੇ ਨੂੰ ਮਸਕੀਨ ਵੇਖਿਆ, ਮਾੜਾ ਵੇਖਿਆ, ਉਹਦੀ ਗੁਰਬਤ ਉੱਤੇ ਤੁਹਾਨੂੰ ਹਾਸਾ ਆ ਗਿਆ, ਤੁਸੀਂ ਉਹਦਾ ਮਜ਼ਾਕ ਉਡਾਇਆ ਹੱਸ ਕੇ। ਸਵਾਦ ਤੇ ਤਾਂ ਹੈ ਜੇ ਬੰਦਾ ਤਗੜੇ ਦਾ ਮਜ਼ਾਕ ਉਡਾਵੇ। ਆ ਨਾ ਨੌਜਵਾਨਾਂ ਨੂੰ ਮੈਂ ਇੱਕ ਖਾਸ ਬੇਨਤੀ ਕਰਦਾ ਹੁੰਦਾ, ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਹੈ, ਉਹਨੂੰ ਕਹਿੰਦੇ ਨੇ ਜੀ ਰੋਸਟ ਕਰਨਾ। ਤੁਹਾਨੂੰ ਪਤਾ ਰੋਸਟ ਕਰਨਾ, ਬੜੇ ਐਸੇ ਯੂਟਿਊਬ ਦੇ ਉੱਤੇ ਚੈਨਲ, ਬੜੇ ਐਸੇ ਲੋਕ, ਉਹਨਾਂ ਨੇ ਧੰਦਾ ਬਣਾਇਆ ਹੋਇਆ ਹੈ, ਪੈਸੇ ਇਕੱਠੇ ਕਰਨ ਦਾ ਸਾਧਨ ਹੈ, ਕਿਉਂਕਿ ਸੌਖਾ ਜਿਹਾ ਕੰਮ ਹੈ ਵੀ ਕਿਸੇ ਨੂੰ ਰੋਸਟ ਕਰ ਦਿੱਤਾ ਜੀ ਅਸੀਂ। ਮੈਂ ਕਹਿੰਦਾ ਰੋਸਟ ਕਰੋ, ਕਰਨਾ ਚਾਹੀਦਾ ਹੈ, ਪਰ ਕਿਸੇ ਆਮ ਬੰਦੇ ਨੂੰ ਕਿਉਂ ਰੋਸਟ ਕਰਨਾ ਹੈ? ਸਵਾਦ ਤੇ ਤਾਂ ਹੈ ਜੇ ਤੁਸੀਂ ਵੱਡੇ ਲੋਕਾਂ ਨੂੰ ਰੋਸਟ ਕਰੋ, ਸਵਾਦ ਤਾਂ ਹੈ। ਕਿਸੇ ਪੋਲੀਟੀਕਲ ਬੰਦੇ ਨੂੰ ਰੋਸਟ ਕਰਕੇ ਵਿਖਾਓ, ਪਤਾ ਲੱਗੇ ਤੁਹਾਡਾ। ਤੁਸੀਂ ਵੇਖਿਆ ਹੋਣਾ, ਉਹ ਫਿਰ ਏਦਾਂ ਕੈਮਰੇ ਜੇ ਲਾ ਕੇ ਕਹਿੰਦੇ ਨੇ ਕਿ ਅਸੀਂ ਮਜ਼ਾਕ ਕਰ ਰਹੇ ਸੀ ਜੀ, ਹਾਸਾ ਤੁਹਾਡੇ ਨਾਲ ਕਰ ਰਹੇ ਸੀ। ਤੇ ਉਹ ਬੜੇ ਬੜੇ ਲੋਕ ਇਹੋ ਜਿਹਾ ਕੰਮ ਕਰਨ ਲੱਗ ਪਏ ਕਿ ਤੁਸੀਂ ਸਵਾਦ ਤਾਂ ਹੈ, ਕੋਈ ਹਰਾਮ ਦੀ ਕਮਾਈ ਖਾਂਦਾ ਹੈ, ਰੋਸਟ ਕਰਕੇ ਵਿਖਾਓ ਭਲਾ, ਤੁਹਾਡਾ ਪਤਾ ਲੱਗੇ। ਸਵਾਦ ਤਾਂ ਹੈ, ਤੁਹਾਨੂੰ ਪਤਾ ਲੱਗ ਗਿਆ ਵੀ ਇਸ ਬੰਦੇ ਨੇ ਫਲਾਨੇ ਦੇ ਕੋਈ ਡਾਲਰ ਮਾਰ ਲਏ, ਕੋਈ ਧੋਖਾ ਕਰ ਦਿੱਤਾ, ਕੋਈ ਫਰੇਬ ਕਰ ਦਿੱਤਾ, ਉਹਨੂੰ ਰੋਸਟ ਕਰਕੇ ਵਿਖਾਓ, ਫਿਰ ਤੁਹਾਡਾ ਅਸਲ ਵਿੱਚ ਪਤਾ ਲੱਗੇਗਾ। ਆਖਿਰ ਰੱਬ ਦੇ ਭਗਤ ਉਹਦੇ, ਕਿਉਂਕਿ ਉਹਨਾਂ ਦੇ ਅੰਦਰ ਰੇਸ਼ਮ ਵਰਗੇ ਨੇ, ਉਹ ਰੰਗ ਵਿੱਚ ਹੱਸਦੇ ਵੀ ਨੇ।
ਉਹ ਤਗੜੇ ਉੱਤੇ ਵੀ ਹੱਸ ਸਕਦੇ ਨੇ। ਸਰਮਦ ਜਿਹੜਾ ਸੀ ਉਹ ਔਰੰਗਜ਼ੇਬ ਉੱਤੇ ਹੱਸਿਆ ਸੀ। ਸਰਮਦ, ਮੈਂ ਅੱਗੇ ਬੇਨਤੀ ਸਾਂਝੀ ਕੀਤੀ, ਸਰਮਦ ਫਕੀਰ ਹੋਇਆ ਜੀ ਇੱਕ, ਉਹ ਅਲਫ ਨੰਗਾ ਰਹਿੰਦਾ ਸੀ। ਇਹ ਭਾਵੇਂ ਕਿ ਗੁਰਮਤ ਨਹੀਂ, ਜੇ ਉਹ ਗੁਰੂ ਸਾਹਿਬ ਨੂੰ ਮਿਲਦਾ ਤੇ ਗੁਰੂ ਸਾਹਿਬ ਨੇ ਉਹਨੂੰ ਵੀ ਕਹਿਣਾ ਸੀ ਆਪਣੇ ਤਨ ਉੱਤੇ ਕੱਪੜਾ ਪਾ ਕੇ ਰੱਖਿਆ ਕਰ, ਇੱਦਾਂ ਪਾਗਲਾਂ ਵਾਂਗੂ ਤੁਰਨਾ ਨਹੀਂ ਚਾਹੀਦਾ ਬੰਦੇ। ਪਰ ਚਲੋ, ਉਹਦੇ ਵਿੱਚ ਖੂਬੀ ਇਹ ਸੀ ਵੀ ਉਹ ਰੱਬ ਨੂੰ ਯਾਦ ਕਰਦਾ ਸੀ ਪਰ ਰਹਿੰਦਾ ਨੰਗਾ ਸੀ, ਕਿਉਂਕਿ ਇਹ ਜਿੱਦਾਂ ਦੀ ਬੰਦੇ ਦੀ ਸਕੂਲਿੰਗ ਹੋ ਜਾਂਦੀ ਹੈ ਨਾ, ਉੱਦਾਂ ਦਾ ਉਹਦੇ ਉੱਤੇ ਕੀ ਪੈ ਜਾਂਦਾ, ਅਸਰ ਪੈ ਜਾਂਦਾ। ਤੋ ਉਹ ਜੀ ਔਰੰਗਜ਼ੇਬ ਨੇ ਉਹਨੂੰ ਸੱਦ ਲਿਆ ਆਪਣੀ ਕਚਹਿਰੀ ਦੇ ਵਿੱਚ, ਕਿਉਂਕਿ ਕਾਜ਼ੀ ਮੁੱਲਿਆਂ ਨੇ ਸ਼ਿਕਾਇਤ ਕਰ ਦਿੱਤੀ ਕਿ ਇਹ ਨੰਗਾ ਰਹਿੰਦਾ ਹੈ, ਦਿੱਲੀ ਦੇ ਬਾਜ਼ਾਰਾਂ ਵਿੱਚ ਇੱਦਾਂ ਤੁਰਿਆ ਫਿਰਦਾ ਹੈ, ਇਹਦੇ ਤਨ ਉੱਤੇ ਕੋਈ ਵਸਤਰ ਨਹੀਂ। ਉਹਨੇ ਆਖਿਆ ਵੀ ਤੂੰ ਨੰਗਾ ਰਹਿਣਾ ਹੈ, ਤੈਨੂੰ ਕਤਲ ਕਰ ਦਿੱਤਾ ਜਾਵੇਗਾ। ਕੱਟੜ ਸੀ ਉਹ ਵੀ, ਮੁੱਲਿਆਂ ਮਲਾਣਿਆਂ ਦੇ ਹੱਥੀ ਚੜਿਆ ਸੀ। ਜਦੋਂ ਸਰਮਦ ਨੂੰ ਉਹਨੇ ਇਹ ਗੱਲ ਆਖੀ ਤੇ ਸਰਮਦ ਨੇ ਅੱਗੋਂ ਨੂੰ ਕਿਹਾ ਮੈਂ ਨੰਗਾ ਹਾਂ ਕਿ ਤੂੰ ਨੰਗਾ ਹੈ। ਇਹ ਉਹਦੀ ਦ੍ਰਿੜਤਾ ਸੀ ਸਰਮਦ ਦੀ। ਉਹਨੇ ਆਖਿਆ ਕੀ ਮਤਲਬ? ਕਹਿੰਦਾ ਔਰੰਗਜ਼ੇਬ, ਬੇਸ਼ੱਕ ਮੇਰੇ ਤਨ ਉੱਤੇ ਕੋਈ ਕੱਪੜਾ ਨਹੀਂ, ਪਰ ਭਾਵੇਂ ਮੇਰੇ ਤਨ ਉੱਤੇ ਕੋਈ ਕੱਪੜਾ ਨਹੀਂ, ਮੈਨੂੰ ਖੁਦਾ ਨੇ ਕੱਜਿਆ ਹੋਇਆ ਏ, ਸਭ ਤੋਂ ਵੱਡਾ ਨੰਗਾ ਤੇ ਤੂੰ ਹੈ ਜਿਹੜਾ ਲੋਕਾਂ ਦੇ ਨਾਲ ਧੱਕਾ ਕਰਦਾ, ਜਿਹੜਾ ਬਾਦਸ਼ਾਹੀ ਮਾਣ ਦੇ ਵਿੱਚ ਨੰਗਾ ਹੋਇਆ ਫਿਰਦਾ। ਉਹਦਾ ਗੁਨਾਹ ਇੰਨਾ ਸੀ ਸਾਧ ਸੰਗਤ, ਉਸ ਸਰਮਦ ਨੂੰ ਔਰੰਗਜ਼ੇਬ ਨੇ ਕਤਲ ਕਰਾ ਦਿੱਤਾ। ਤੋ ਖੈਰ, ਬਾਬਾ ਜੀ ਨੇ ਕਿਹਾ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕਿਹਦੀ, ਬਾਜ ਸੱਚੇ ਨਾ ਹੈ। ਬਾਬਾ ਜੀ ਕਹਿਣ ਲੱਗੇ ਰੱਬ ਦੇ ਸੱਚੇ ਨਾਮ ਤੋਂ ਬਿਨਾਂ ਰੱਬ ਦੇ ਪਿਆਰਿਆਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ, ਕਿਸੇ ਦਾ ਕੋਈ ਫਿਕਰ ਨਹੀਂ ਹੁੰਦਾ ਉਹਨਾਂ ਨੂੰ। ਤੋ ਗੁਰਦੇਵ ਮਹਾਰਾਜ ਕਹਿੰਦੇ ਇੱਕ ਉਹ ਹੈ ਜਿਹੜਾ ਅੰਦਰੋਂ ਬੇਸਮਝ ਹੈ, ਹੱਥ ਵਿੱਚ ਬਾਣੀ ਦੀ ਪੋਥੀ ਵੀ ਫੜ ਲੈਂਦਾ ਹੈ ਤੇ ਕੂੜਾ ਕੂੜਾ ਗਾਉਂਦਾ ਵੀ ਰਹਿੰਦਾ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ, ਦੇਹੀ ਧੋਵੈ ਸਰੀਰ ਨੂੰ ਧੋ ਲਿਆ, ਚੱਕਰ ਬਣਾਏ ਮਾਇਆ ਨੂੰ ਬਹੁਤਾਵੈ, ਸੁਰਤ ਮਾਇਆ ਵਿੱਚ ਹੀ ਗੱਡੀ ਹੋਈ ਹੈ, ਅੰਦਰ ਮੈਲ ਨਾ ਉਤਰੈ ਹੋਮੈ, ਅੰਦਰ ਮੈਲ ਹੈ ਹੋਮੇ ਦੀ ਮੈਲ ਹੈ, ਮੈਂ ਮੇਰੀ ਦੀ ਮੈਲ ਹੈ, ਅੰਦਰ ਮੈਲ ਨਾ ਉਤਰੈ ਹੋਮੈ, ਫਿਰ ਫਿਰ ਆਵੈ ਜਾਵੈ, ਨੀਂਦ ਵਿਆਪਿਆ ਕਾਮ ਸੰਤਾਪਿਆ। ਗੁਰਦੇਵ ਨੇ ਆਖਿਆ ਮਾਇਆ ਦੇ ਮੋਹ ਦੀ ਨੀਂਦ ਵਿਆਪ ਰਹੀ ਹੈ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋਂ ਹਰ ਹਰ ਕਹਾਵੈ, ਵੈਸ਼ਨੂ ਨਾਮ, ਆਪਣੇ ਨਾਮ ਨੂੰ ਕੀ ਕਹਿੰਦਾ ਵੀ ਮੈਂ ਵੈਸ਼ਨੂ ਹਾਂ, ਕਰਮ ਹੋ ਜੁਗਤਾ, ਕਰਮ ਹੋਮੇ ਵਾਲੇ ਕਰਦਾ, ਵੈਸ਼ਨੂ ਨਾਮ ਕਰਮ ਹੋ ਜੁਗਤਾ, ਤੋ ਕੁੱਟੇ ਕਿਆ ਫਲ ਪਾਵੈ। ਬਾਬਾ ਜੀ ਨੇ ਕਹਿੰਦੇ ਜਿਵੇਂ ਨਾ ਤੋ ਕਿ ਤੁਖ ਜਿਹਨੂੰ ਕਹਿੰਦੇ ਨੇ, ਤੋ ਜਿਵੇਂ ਆਪਾਂ ਝੋਨਾ ਜਦੋਂ ਛਡਾਉਣ ਜਾਂਦੇ ਜਿਹੜੇ ਉਹਦੇ ਪਿੱਛੇ ਰਹਿ ਜਾਂਦਾ ਜਿਹਨੂੰ ਆਪਾਂ ਕਹਿੰਦੇ ਉਹਨੂੰ ਤੁਖ ਕਹਿ ਦਿੰਦੇ ਨੇ, ਜਿਹੜੇ ਉਹਦਾ ਛਿਲਕਾ ਜਿਹਾ ਹੁੰਦਾ। ਹੁਣ ਜੇ ਕਿਸਾਨ ਨੇ ਝੋਨੇ ਦੇ ਵਿੱਚੋਂ ਕੁਝ ਖੱਟਣਾ ਹੈ ਤੇ ਝੋਨੇ ਵਿੱਚ ਬੀਜ ਵੀ ਤੇ ਹੋਣਾ ਚਾਹੀਦਾ ਨਾ। ਉਹ ਪਹਿਲੇ ਸਮਿਆਂ 'ਚ ਹੁੰਦਾ ਸੀ ਵੀ ਉਹ ਭਰੀਆਂ ਕਣਕ ਦੀਆਂ ਵੀ ਭਾਵੇਂ ਉਹ ਵੱਡੀ ਸਾਰੀ ਇੱਕ ਰੱਖ ਕੇ ਕੋਈ ਪੱਥਰ ਰੱਖ ਕੇ ਤੇ ਉਹਦੇ ਉੱਤੇ ਕਣਕ ਨੂੰ ਮਾਰਿਆ ਜਾਂਦਾ ਸੀ ਤੇ ਉਹਦੇ ਵਿੱਚੋਂ ਫਿਰ ਦਾਣਾ ਨਿਕਲ ਆਉਂਦਾ ਸੀ। ਤੋ ਜੇ ਦਾਣਾ ਨਾ ਹੋਵੇ ਅੰਦਰ ਤੇ ਇਕੱਲਾ ਬੰਦਾ ਉਸ ਦਾਣੇ ਤੋਂ ਬਿਨਾਂ ਤੋਹ ਨੂੰ ਕੁੱਟੀ ਜਾਵੇ ਉੱਥੇ ਤੇ ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਦਾਣਾ ਕੀ ਹੈ? ਦਾਣਾ ਹੈ ਉਹ ਤੱਤ, ਅਕਾਲ ਪੁਰਖ ਵਾਹਿਗੁਰੂ ਦੇ ਗੁਣ। ਜੇ ਉਹ ਅੰਦਰ ਨਹੀਂ ਹਨ ਤੇ ਮਹਾਰਾਜ ਕਹਿੰਦੇ ਸਰੀਰ ਨੂੰ ਕੁੱਟਣ ਨਾਲ ਕਿਉਂ ਚੱਲਿਆ? ਹੁਣ ਕੇਲੇ ਦੀ ਇਕੱਲੀ ਛਿੱਲ ਨਾਲ ਕੀ ਹੋਵੇਗਾ ਜੇ ਕੇਲਾ ਹੀ ਨਹੀਂ ਹੈਗਾ? ਕੋਈ ਵੀ ਚੀਜ਼ ਹੈ ਇਕੱਲੀਆਂ ਛਿੱਲਾਂ ਨਾਲ ਤੇ ਗੁਜ਼ਾਰਾ ਹੋਣ ਵਾਲਾ ਨਹੀਂ। ਤੋ ਬਾਬਾ ਜੀ ਕਹਿਣ ਲੱਗੇ ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋਂ ਹਰ ਹਰ ਕਹਾਵੈ, ਵੈਸ਼ਨੂ ਨਾਮ ਕਰਮ ਹੋ ਜੁਗਤਾ, ਤੋ ਕੁੱਟੇ ਕਿਆ ਫਲ ਪਾਵੈ, ਹੰਸਾਂ ਵਿੱਚ ਬੈਠਾ ਬੱਗ ਨਾ ਬਣੀ। ਆਖਿਆ ਜੇ ਕੋਈ ਬਗਲਾ ਇਹ ਵੇਖ ਕੇ ਜਾ ਕੇ ਹੰਸਾਂ ਦੇ ਵਿੱਚ ਬਹਿ ਜਾਵੇ ਵੀ ਮੈਂ ਵੀ ਹੰਸ ਬਣ ਜਾਵਾਂਗਾ ਤੇ ਬਣਿਆ ਨਹੀਂ ਜਾ ਸਕਦਾ, ਕੁਝ ਸਮੇਂ ਲਈ ਤੇ ਭੁਲੇਖਾ ਪੈ ਸਕਦਾ ਹੈ, ਤੇ ਜਦੋਂ ਇਹ ਗੱਲ ਆਉਣੀ ਹੈ ਵੀ ਆਓ ਰਲ ਕੇ ਪ੍ਰਸ਼ਾਦਾ ਛਕੀਏ ਤੇ ਉਦੋਂ ਫਿਰ ਬੰਗਲੇ ਨੂੰ ਹੋਰ ਤਰ੍ਹਾਂ ਹੋਣਾ, ਕਿਉਂਕਿ ਬੰਗਲੇ ਨੇ ਡੱਡੂ ਤੇ ਮੱਛੀਆਂ ਖਾਣੀਆਂ ਨੇ, ਉਹਨੇ ਚਿੱਕੜ ਵਿੱਚ ਮੂੰਹ ਮਾਰਨਾ ਹੈ ਤੇ ਹੰਸ ਨੇ ਹੀਰੇ ਤੇ ਮੋਤੀ ਖਾਣੇ ਨੇ, ਉਹਦਾ ਪਾਜ ਉੱਕੜ ਜਾਣਾ। ਤੋ ਮਹਾਰਾਜ ਨੇ ਕਿਹਾ ਹੰਸਾਂ ਵਿੱਚ ਬੈਠਾ ਬੱਗ ਨਾ ਬਣੀ, ਨਿੱਤ ਬੈਠਾ ਮੱਛੀ ਨੂੰ ਤਾਰ ਲਾਵੈ। ਹੁਣ ਸਰੋਵਰ ਦੇ ਵਿੱਚ ਬਗਲੇ ਨੇ ਮੱਛੀ ਖਾਣੀ ਹੈ ਤੇ ਹੰਸ ਨੇ ਹੀਰੇ ਤੇ ਮੋਤੀ ਖਾਣੇ ਨੇ। ਆਖਿਆ
ਮਨਮੁਖ ਬੰਦਾ ਗੁਰੂ ਕੀ ਸੰਗਤ ਵਿੱਚ ਆ ਕੇ ਵੀ ਬੈਠ ਜਾਵੇ ਤੇ ਉਹਦਾ ਧਿਆਨ ਗੰਦਗੀ ਵਾਲੇ ਬੰਨੇ ਹੀ ਰਹੇਗਾ, ਗੁਣਾਂ ਵਾਲੇ ਬੰਨੇ ਨਹੀਂ ਆਵੇਗਾ। ਸਰੋਵਰ ਕੀ ਹੈ? ਗੁਰੂ ਦੀ ਸੰਗਤ ਸਰੋਵਰ ਹੈ। ਤੋ ਇਹਦਾ ਅਰਥ ਹੈ ਵੀ ਉਹਨੇ ਆਪਣੇ ਸੁਭਾਅ ਦੇ ਅਕੋਰਡਿੰਗ ਗੰਦ ਹੀ ਚੁਗਣਾ ਹੈ। ਉਹ ਕੋਈ ਨਾ ਕੋਈ ਗਲਤ ਸ਼ਾਇਦ ਢੂੰਡੇਗਾ, ਉਹ ਹੀਰੇ ਤੇ ਮੋਤੀ ਨਹੀਂ ਚੁਗ ਸਕਦਾ, ਕਿਉਂਕਿ ਉਹਦੀ ਬਿਰਤੀ ਇੱਦਾਂ ਦੀ ਹੈ। ਹੰਸਾਂ ਵਿੱਚ ਬੈਠਾ ਬੱਗ ਨਾ ਬਣੀ। ਬਾਬਾ ਜੀ ਨੇ ਕਿਹਾ ਨਿੱਤ ਬੈਠਾ ਮੱਛੀ ਨੂੰ ਤਾਰ ਲਾਵੈ। ਅੱਗੇ ਗੁਰਦੇਵ ਮਹਾਰਾਜ ਕਹਿੰਦੇ ਨੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਆਖਿਆ ਜੇ ਹੰਸ ਵਿਚਾਰ ਕੇ ਵੇਖਣ ਇਸ ਗੱਲ ਨੂੰ ਤੇ ਉਹਨਾਂ ਦੀ ਬੰਗਲਿਆਂ ਦੇ ਨਾਲ ਬਣ ਨਹੀਂ ਸਕਦੀ, ਕਿਉਂਕਿ ਦੋਵਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਨਾ ਆਵੇ। ਮਹਾਰਾਜ ਕਿਉਂ? ਆਖਿਆ ਹੰਸਾ ਹੀਰਾ ਮੋਤੀ ਚੁਗਣਾ। ਹੰਸ ਦਾ ਕੀ ਕੰਮ ਹੁੰਦਾ ਹੈ? ਉਹ ਹਮੇਸ਼ਾ ਹੀਰੇ ਤੇ ਮੋਤੀ ਚੁਗਦਾ। ਹੁਣ ਕੁਝ ਬਿਰਤੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਹਮੇਸ਼ਾ ਗੁਣ ਹੀ ਇਕੱਠੇ ਕਰਨੇ, ਜਿਨ੍ਹਾਂ ਨੇ ਚੰਗਿਆਈ ਇਕੱਠੀ ਕਰਨੀ ਹੈ, ਤੇ ਕੁਝ ਬਿਰਤੀ ਬਗਲੇ ਵਰਗੀ ਹੁੰਦੀ ਹੈ, ਉਹ ਜਿੱਥੇ ਵੀ ਚਲੇ ਗਏ ਉਹਨਾਂ ਨੇ ਬੁਰਿਆਈ ਇਕੱਠੀ ਕਰਨੀ ਹੈ, ਉਹਨਾਂ ਨੇ ਔਗਣ ਇਕੱਠੇ ਕਰਨੇ। ਤੋ ਇਹ ਦੋਵੇਂ ਬਿਰਤੀਆਂ। ਸਿੱਖ ਦੀ ਬਿਰਤੀ ਕਿਹੜੀ ਹੈ? ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹਦਾ ਵਿਖਿਆਨ ਕੀਤਾ। ਗੁਰਦੇਵ ਮਹਾਰਾਜ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕਰਦਿਆਂ ਇਹ ਬਚਨ ਰੱਖਦੇ ਨੇ ਵੀ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ। ਜਿਹੜਾ ਸਿੱਖ ਹੈ ਉਹਦੀ ਬਿਰਤੀ ਹੰਸ ਵਾਲੀ ਹੈ, ਉਹਨੇ ਗੁਣ ਇਕੱਠੇ ਕਰਨੇ ਨੇ। ਤੋ ਮਹਾਰਾਜ ਕਹਿੰਦੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਮਹਾਰਾਜ ਨੇ ਆਖਿਆ ਹੰਸਾਂ ਹੀਰਾ ਮੋਤੀ ਚੁਗਣਾ, ਕਿਉਂਕਿ ਹੰਸ ਨੇ ਹੀਰੇ ਤੇ ਮੋਤੀ ਚੁਗੜੇ ਨੇ। ਬੱਗ ਡੱਡਾ ਪਾਲਣ ਜਾਵੇ। ਆਖਿਆ ਬਗਲਾ ਜਿਹੜਾ ਹੈ ਉਹ ਹਮੇਸ਼ਾ ਡੱਡੂਆਂ ਦੀ ਮੱਛੀਆਂ ਦੀ ਭਾਲ ਕਰੇਗਾ, ਔਗਣਾਂ ਦੀ ਭਾਲ ਕਰੇਗਾ, ਬੁਰਾਈ ਦੀ ਭਾਲ ਕਰੇਗਾ। ਹੰਸ ਇਹ ਨਹੀਂ ਕਰ ਸਕਦਾ। ਤੋ ਅੱਜ ਸ਼ੇਖ ਫਰੀਦ ਸਾਹਿਬ ਨੇ ਜਿਹੜਾ ਬਚਨ ਰੱਖਿਆ ਸਾਧ ਸੰਗਤ, ਉਹਨਾਂ ਆਖਿਆ ਕੱਲਰ ਕੇਰੀ ਛੱਪੜੀ। ਹੁਣ ਇਹ ਇੱਕ ਬਚਨ ਹੋਰ ਵੀ ਬਾਣੀ ਵਿੱਚ ਆਉਂਦਾ, ਉਹਨੂੰ ਤੁਸੀਂ ਪੜ੍ਹਦੇ ਹੋ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਆਖਿਆ ਕੱਲਰ ਦੀ ਛੱਪੜੀ ਵਿੱਚ ਕਾਂ ਹੀ ਮਲ ਮਲ ਕੇ ਨਹਾ ਸਕਦਾ, ਕੱਲਰ ਦੀ ਛੱਪੜੀ ਦੇ ਵਿੱਚ ਹੰਸ ਨਹੀਂ ਕਦੀ ਬੈਠੇਗਾ। ਪਰ ਜੇ ਕਿਤੇ ਬਹਿ ਗਿਆ, ਸੰਭਾਵਨਾ ਹੈ ਕਈ ਵਾਰ, ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ। ਆਖਿਆ ਕੱਲਰ ਦੀ ਛੱਪੜੀ ਦੇ ਵਿੱਚ ਹੰਸ ਆ ਕੇ ਬਹਿ ਗਏ। ਉਹਨਾਂ ਨੇ ਆਪਣੀ ਚੁੰਝ ਨੂੰ ਡਬੋਇਆ, ਪਰ ਜਿਉਂ ਹੀ ਉਹਨਾਂ ਨੇ ਚੁੰਝ ਡਬੋਈ, ਬਾਬਾ ਜੀ ਕਹਿੰਦੇ ਚਿੰਝੂ ਬੋੜਨ ਨਾ ਪੀਵੈ। ਪਰ ਉਹਨਾਂ ਨੇ ਉਹਨੂੰ ਪੀਤਾ ਨਹੀਂ, ਉਹਨੂੰ ਛਕਿਆ ਨਹੀਂ। ਚਿੰਝੂ ਬੋੜਨ ਨਾ ਪੀਵੈ, ਉੱਡਣ ਸੰਧੀ ਡਾਂਝ। ਡਾਂਝ ਦਾ ਅਰਥ ਹੁੰਦਾ ਜੀ ਤਾਂਘ। ਉਹਨਾਂ ਨੂੰ ਇੰਨਾ ਉਹ ਸਿਚੁਏਸ਼ਨ ਇੰਨੀ ਔਕਵਰਡ ਲੱਗੀ, ਉਹ ਕਹਿਣ ਲੱਗੇ ਛੇਤੀ ਛੇਤੀ ਉੱਥੋਂ ਉੱਡ ਜਾਓ। ਚੰਗਾ ਬੰਦਾ ਮਾੜੇ ਬੰਦਿਆਂ ਦੀ ਸੰਗਤ ਵਿੱਚ ਜੇ ਕਿਤੇ ਜਾ ਕੇ ਬਹਿ ਜਾਵੇ ਭੁੱਲ ਭੁਲੇਖੇ, ਉਹਦਾ ਉੱਥੇ ਮਨ ਨਹੀਂ ਟਿਕਦਾ। ਉਹਨੂੰ ਹੋਵੇਗਾ ਇੱਥੋਂ ਨਿਕਲੋ, ਇੱਥੋਂ ਉੱਡ ਜਾਓ। ਬਾਬਾ ਜੀ ਨੇ ਉਦਾਹਰਨ ਦੇ ਕੇ ਗੱਲ ਸਮਝਾਈ। ਆਖਿਆ ਜਿਵੇਂ ਹੰਸ ਕੱਲਰ ਦੀ ਛੱਪੜੀ ਦੇ ਵਿੱਚ ਜਾ ਕੇ ਬਹਿ ਗਿਆ, ਉਹਨੇ ਜਦੋਂ ਚੁੰਝ ਡਬੋ ਕੇ ਵੇਖਿਆ, ਚੁੰਝ ਦਾ ਅਰਥ ਹੈ ਜਦੋਂ ਥੋੜ੍ਹੀ ਜਿਹੀ ਉਹਨੂੰ ਸਮਝ ਲੱਗੀ ਵੀ ਇੱਥੇ ਗੱਲਾਂ ਹੋਰ ਪਾਸੇ ਚੱਲ ਪਈਆਂ, ਉਹ ਉੱਥੋਂ ਉੱਡ ਗਿਆ, ਉਹ ਨਹੀਂ ਬਹਿ ਸਕਦਾ। ਅਗਲਾ ਬਚਨ ਹੈ ਹੰਸ ਉੱਡਰ ਕੋਧਰੇ ਪਿਆ। ਸ਼ੇਖ ਫਰੀਦ ਸਾਹਿਬ ਕਹਿਣ ਲੱਗੇ ਹੰਸ ਕੋਧਰੇ ਦੇ ਵਿੱਚ ਜਾ ਕੇ ਪੈ ਗਿਆ, ਤੇ ਲੋਕ ਵਿਡਾਰਨ ਜਾਏ ਤੇ ਲੋਕ ਉਹਨੂੰ ਉਡਾਉਣ ਲੱਗ ਪਏ ਵੀ ਹੰਸ ਤੇ ਅੱਜ ਤਾਈਂ ਜਿਹੜਾ ਹੈ ਉਹ ਕਦੀ ਕੋਧਰੇ ਵਿੱਚ ਜਾ ਕੇ ਬੈਠਾ ਹੀ ਨਹੀਂ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਆਖਿਆ ਇਹਨਾਂ ਬਾਵਲੇ ਲੋਕਾਂ ਨੂੰ ਇਹ ਨਹੀਂ ਪਤਾ, ਇਹਨਾਂ ਕਮਲੇ ਲੋਕਾਂ ਨੂੰ ਇੰਨੀ ਸਮਝ ਨਹੀਂ, ਜੇ ਹੰਸ ਕੋਧਰੇ ਦੀ ਪੈਲੀ ਵਿੱਚ ਜਾ ਕੇ ਵੀ ਬਹਿ ਗਿਆ ਹੈ ਨਾ ਤੇ ਉਹ ਕਦੀ ਕੋਧਰਾ ਖਾਂਦਾ ਨਹੀਂ ਹੈ। ਜੇ ਉਹ ਛੱਪੜ ਦੇ ਵਿੱਚ ਵੀ ਜਾ ਕੇ ਬਹਿ ਗਿਆ ਤੇ ਕਦੀ ਉਹ ਛੱਪੜ ਦੀ ਮਾੜੇ ਬੰਦਿਆਂ ਦੀ ਸੰਗਤ ਨਹੀਂ ਕਰਦਾ। ਮੈਂ ਇੱਕ ਨੂੰ ਇਤਿਹਾਸ ਵਿੱਚ ਉਦਾਹਰਣਾਂ ਦੇਵਾਂਗਾ। ਧੰਨ ਗੁਰੂ ਨਾਨਕ ਸਾਹਿਬ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਮਾੜੇ ਬੰਦਿਆਂ ਨੂੰ ਮਿਲੇ ਨੇ, ਜਿਨ੍ਹਾਂ ਦਾ ਵੀ ਆਪਾਂ ਜ਼ਿਕਰ ਪੜ੍ਹਦੇ ਹਾਂ। ਭਾਵੇਂ ਉਹ ਸੱਜਣ ਠੱਗ ਸੀ, ਮਲਕ ਭਾਗੋ ਸੀ, ਕੌਡਾ ਪੀਲ ਸੀ, ਕਿੰਨੇ, ਕਿਉਂਕਿ ਜਿਹੜਾ ਡਾਕਟਰ ਹੁੰਦਾ ਨਾ ਜੀ ਉਹ ਮਰੀਜ਼ਾਂ ਨੂੰ ਮਿਲਦਾ ਜਾ ਕੇ ਤੰਦਰੁਸਤੀਆਂ ਤੋਂ, ਜਿਹੜੇ ਪਹਿਲਾਂ ਹੀ ਤੰਦਰੁਸਤ ਨੇ ਉਹਨਾਂ ਕੋਲ ਡਾਕਟਰ ਨੇ ਕੀ ਲੈਣਾ। ਡਾਕਟਰ ਦਾ ਕੰਮ ਹੈ ਵੀ ਉਹਨੇ ਮਰੀਜ਼ ਨੂੰ ਜਾ ਕੇ ਮਿਲਣਾ। ਸਤਿਗੁਰੂ ਮਹਾਰਾਜ ਜਿਹੜੀ ਹਿੰਦੁਸਤਾਨ ਦੀ ਮਾਨਸਿਕਤਾ ਪੁਜਾਰੀਵਾਦ ਦੇ ਜਾਲ ਵਿੱਚ ਮਰੀਜ਼ ਹੋ ਚੁੱਕੀ ਸੀ, ਬਾਬਾ ਜੀ ਉਹਨਾਂ ਨੂੰ ਜਾ ਕੇ ਮਿਲੇ।
महाराज हरिद्वार गए ने, जगन्नाथपुरी गए ने, मक्के तक महाराज ने जिहड़ा सफर किया सिर्फ इसे लई भी इन्हां लोकां नूं सही जीवन का राह जिहड़ा है वो दस्या जा सके। हुण भैड़े तो भैड़े बंदियां दे नाल भी गुरु साहब जाके बैठे ने, पर ऐसा कदी नहीं होया कि महाराज ने उन्हां दी संगत का जिहड़ा असर है प्रभाव है उन्हूं कबूल कर लिया। संगत का अर्थ ही हुंदा जी जिहदा तुसीं प्रभाव कबूल कर लिया उहदी तुसीं संगत कर ली। बड़ी सिद्धी सतगुरु की बाणी का एक वाक भी है, महाराज कहिंदे ने गंगा कै संग सरता बिगरी सो सरता गंगा होए निबरी। गंगा नदी है, सरता एक आम नदी, आखिर जदों गंगा दे नाल सरता बिगड़ जाती है, गंगा कै संग सरता बिगरी सो सरता, वह नदी गंगा का रूप हो गई, बिल्कुल इनू संगत कहिंदे ने। तो बाबा कबीर साहब उत्थे कहिंदे ने बिगड़ियो कबीरा राम दुहाई, राम दी दोही पिट के ते कबीरा भी विगड़ पिया। क्यों भला? क्योंकि कबीर सच नाल एकमिक हो गया। तो विगड़न दा संगत जदों आपां कहिंदे जी संगत कर ली, संगत दा अर्थ ही हुंदा है वी जदों तुसी किसे दे इंपैक्ट नूं किसे दे प्रभाव नूं कबूल कर लिया। जे गंगा दे विच आम नदी पै गई, ईवन तुसी एक गिलास पानी दा सुट दो ते उह गंगा दा रूप ही हो गया। इसे तरीके नाल जे असीं गुरु दा रूप हुन्ने आ, इहदा अर्थ ही है वी मैं अपने मन नूं गुरु दे विच रला दित्ता जा के, वी मैं उह पानी दा जग सी जिहड़ा जा के कित्थे पै गया, गुरु रूपी गंगा दे विच जा के पै गया। तो गुरदेव महाराज ने बड़ी बख्शिश की, सतगुरु सच्चे पातशाह ने कहा हंस जे कोदरे की पैली विच जा के बह भी जावे, माड़ा बंदा, एक कबीर साहब का सलोक सी, वो कहन लगे कबीर धरती साधकी तश्कर बैठे जाए, आखिर साधु की धरती होवे तो उत्थे चोर जाके बह जाण, धरती भार ना व्याप, धरती नूं कोई फर्क नहीं पैंदा। आखिर लाहा सिर्फ उन्हां चोरां नूं होवेगा, साधु नूं की फर्क पैंदा, साधु नूं कोई फर्क नहीं पैंदा। बिल्कुल इसे तरीके नाल जे हंस कोदरे दे उस खेत विच जाके बह गया, हंस कदी कोदरा नहीं खावेगा, उहदे सुभाव विच इह फर्क है। धन गुरु नानक साहिब महाराज जिहड़े ने उन्होंने अपनी जिंदगी दे विच कोदरे दे खेतां विच बहुत वार डेरा लाया, भाव माड़े लोगों को बहुत वार गए, पर कदी भी उहदा प्रभाव कबूलिया नहीं, क्योंकि जदों सुरत जिहड़ी है गुरु का प्रभाव कबूल लवे तुसी जिथे मर्जी हो। हुण असीं इन्हां मुल्कां विच आ के बैठे हाँ, वेखो ठीक है, मैं ये नहीं कहिंदा भी कोई भी धरती माड़ी नहीं है, गुरु साहब ने सानू किते इनकार नहीं कीता भी तुसी फलानी जगह ते ना जाओ, फलानी जगह ते ना जाओ, तुसी जिथे भी हो रब्बी भाणे विच गुरु दी विचार नूं लै के जीवन विच जीवो ते तुहाडा कल्याण होवे। गुरु ने नहीं कहा भी तुसी फलानी जगह ते ना जाओ। हुण असीं इस थां उत्ते आ के बैठे, चाहिदा तो यह है भी जिहड़ियां इन्हां दीआं खूबियां ने उन्हां नूं आपां प्रवान करिए, ते जिहड़ियां साडी गुरबाणी दीआं साडे कल्चर दीआं खूबियां ने उह इन्हां नूं देईए। पर होर उल्ट रहा, असीं इन्हां मुल्कां विच आए ते जिहड़े इत्थों दे ऐब सी ना, जिहनूं आपां अयाशी जां खुल कह दिंदे आ, कई वार इह शब्द आपां वरतदे आ, इह खुल है जी इत्थे, उस खुल दा फायदा जिहड़ा है असीं इह चुक लिया भी असीं भोगां विच इन्ने ज्यादे खचत हो गए, साड़ियां भैणां बीबियां वह भी घट नहीं रही, वह भी कहिंदियां इन्हां मुल्कां च आ के असीं बराबर हो गई, तो बराबर किहड़े बन्ने हुई आ, जे मुंडे शराब पीते सी तो असीं भी पीण लग पए, जे मुंडे पब्बां विच जांदे सी तो असीं भी जाण लग पए। इहदा अर्थ यह है भी असीं बराबरी नूं इन्ना घटिया समझ लिया है भी जिहड़े औगण सन औगणां नूं कट्ठे करना असीं की कह दिता भी इह की है बराबरता है। नहीं, इह बराबरता नहीं, बराबरता जिहड़ी है उहदी टर्म सही करो भी बराबरता दा अर्थ कदा चित भी किसी दे औगणां नूं लैणा नहीं हुंदा। हाँ, जे कोई कहे भी असीं आजाद हाँ, ठीक है आजादी है, तुसीं इत्थे असीं भी स्टेज ते बोलणा है, किहड़ा किसे पब विच जा के किसे नूं कह देणा है कुछ नहीं, उह तुहाडी अपनी चॉइस है, तुसीं उदां दा फल भुगत लवोगे। पर मैं कई वार महसूस करदा हुंदा भी असीं कुछ चंगा सिखणा सी इहनां दे कोलों, ते जो साडे कोल सी वो असी चंगा इन्हां नूं देना भी सी, पर होया कि चंगा असी कोई दिता नहीं ते माड़ा सिखना आपां छड्डिया नहीं। सिख जिहड़ा है वह दुनिया के किसी कोने विच जावे किते भी चलिया जावे, बाबा जी कहिंदे ने उस हंस वर्गा हुंदा है जिहड़ा हमेशा हीरे मोती ही चुगदा है, वह बंगले वर्गा नहीं है
ਜਿਹੜਾ ਡੱਡੂਆਂ ਤੇ ਮੱਛੀਆਂ ਵਿੱਚ ਜਾ ਕੇ ਮੂੰਹ ਫਿਰਦਾ ਹੈ। ਤੋ ਬਾਬਾ ਜੀ ਸਮਝਾਉਂਦੇ ਨੇ ਇਹ ਸਲੋਕ ਦੇ ਵਿੱਚ, ਉਹਨਾਂ ਆਖਿਆ ਹੰਸ ਉੱਡਰ ਗੋਧਰੇ ਪਿਆ ਲੋਕ ਵਿਡਾਰਨ ਜਾਏ। ਲੋਕਾਂ ਨੇ ਇਹ ਸੁਣਿਆ ਸੀ ਵੀ ਹੰਸ ਜਿਹੜਾ ਹੈ ਉਹ ਮਾਨ ਸਰੋਵਰ ਦੇ ਹੀਰੇ ਮੋਤੀਆਂ ਤੋਂ ਸਿਵਾਏ ਕੁਝ ਨਹੀਂ ਖਾਂਦਾ, ਤੇ ਅੱਜ ਉਹਨਾਂ ਵੇਖਿਆ ਵੀ ਹੰਸ ਜਿਹੜਾ ਹੈ ਉਹ ਗੋਧਰੇ ਦੀ ਪੈਲੀ ਵਿੱਚ ਜਾ ਕੇ ਬਹਿ ਗਿਆ ਤੇ ਲੋਕ ਉਡਾਉਣ ਜਾਂਦੇ ਨੇ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਐਵੇਂ ਹੰਸ ਦੀ ਪਰਵਾਹ ਨਾ ਕਰੋ, ਠੀਕ ਹੈ ਜੇ ਉਹ ਕੋਧਰੇ ਦੀ ਖੇਤੀ ਵਿੱਚ ਵੀ ਬੈਠ ਗਿਆ ਕਿਤੇ ਭੁੱਲ ਭੁਲੇਖੇ, ਉਹ ਕੋਧਰਾ ਖਾਵੇਗਾ ਨਹੀਂ। ਗੈਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ, ਹੰਸ ਹਮੇਰਾ ਹੀਰੇ ਮੋਤੀ ਖਾਂਦਾ ਏ। ਇਹ ਹੰਸ ਬਿਰਤੀ ਸਿੱਖ ਦੀ ਵੀ ਹੈ, ਸਿੱਖ ਜਿੱਥੇ ਵੀ ਜਾਂਦਾ ਹੈ ਉਹ ਹਮੇਸ਼ਾ ਚੰਗਿਆਈ ਨੂੰ ਇਕੱਠਿਆਂ ਕਰਦਾ ਹੈ, ਗੁਣਾਂ ਨੂੰ ਇਕੱਠਿਆਂ ਕਰਦਾ ਏ, ਆਪਣੇ ਜੀਵਨ ਨੂੰ ਹੰਸ ਦੀ ਨਿਆਈ ਜਿਉਂਦਾ ਏ। ਤੋ ਗੁਰੂ ਕਿਰਪਾ ਕਰੇ, ਇਹ ਦੋ ਬਿਰਤੀਆਂ ਦਾ ਜ਼ਿਕਰ ਬਾਣੀ ਵਿੱਚ ਬਹੁਤ ਵਾਰ ਆਇਆ ਹੈ। ਅਸੀਂ ਵੀ ਜਿਹੜਾ ਹੈ, ਜੇ ਸਾਡੀ ਬਿਰਤੀ ਵੀ ਕਿਤੇ ਨਾ ਕਿਤੇ ਬਗਲੇ ਵਾਲੀ ਹੈ, ਗੰਦਗੀ ਚੁੱਕਣ ਵਾਲੀ ਹੈ, ਤੇ ਅਸੀਂ ਗੁਰੂ ਦੇ ਅੱਗੇ ਅਰਦਾਸ ਇਹ ਕਰੀਏ ਵੀ ਬਗਲੇ ਤੇ ਪੁਨ ਹੰਸਲਾ ਹੋਵੇ ਜੇ ਤੂੰ ਕਰੈਂ ਦਿਆਲਾ। ਮਹਾਰਾਜ ਨੇ ਆਖਿਆ ਹੇ ਦਇਆ ਕਰਨ ਵਾਲੇ ਵਾਹਿਗੁਰੂ, ਜੇ ਤੂੰ ਕਰ ਦੇਵੇਂ ਤੇ ਮੇਰੀ ਬੰਗਲਾ ਬਿਰਤੀ ਬਦਲ ਕੇ ਹੰਸ ਵਾਲੀ ਹੋ ਸਕਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਸਾਧ ਸੰਗਤ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਰਾਮ ਸਿੰਘ ਰਫਤਾਰ ਉਹਨਾਂ ਦੇ ਢਾਡੀ ਜਥੇ ਨੂੰ ਸਰਵਣ ਕਰੋ। ਬੜੀ ਕਿਰਪਾ ਹੈ ਜਥੇ ਉੱਤੇ ਸਤਿਗੁਰਾਂ ਦੀ। ਇਹਦੇ ਨਾਲ ਹੀ ਆਪ ਜੀ ਨੂੰ ਇੱਕ ਦੋ ਜ਼ਰੂਰੀ ਬੇਨਤੀਆਂ ਨੇ। ਕੱਲ੍ਹ ਤੋਂ ਸ਼ਾਮੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਸ਼ੇਸ਼ ਤੌਰ 'ਤੇ ਇੰਡੀਆ ਤੋਂ ਗੁਰੂ ਘਰ ਵਿਖੇ ਪਹੁੰਚ ਰਹੇ ਨੇ। ਉਹ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਉਹ ਆਪ ਸੰਗਤਾਂ ਦੇ ਦਰਸ਼ਨ ਦਾਰੇ ਕਰਨਗੇ। ਕਿਉਂਕਿ ਜਿਵੇਂ ਤੁਸੀਂ ਬਾਹਰ ਵੀ ਵੇਖ ਲਿਆ ਹੋਵੇਗਾ ਕਿ 20 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਸ਼੍ਰੀ ਗੁਰੂ ਸਿੰਘ ਸਭਾ ਜਿਹੜਾ ਹੈ ਉਹਦੀ ਨਵੀਂ ਜਿਹੜੀ ਇਮਾਰਤ ਬਣਨੀ ਹੈ ਉਹਦਾ ਉਦਘਾਟਨ ਵੀ ਹੋਣਾ ਹੈ। ਤੋ ਆਪ ਸੰਗਤ ਨੂੰ ਬੇਨਤੀ ਹੈ ਕਿ 20 ਤਰੀਕ ਨੂੰ ਆਪ ਜੀ ਨੇ ਜ਼ਰੂਰ ਪਹੁੰਚਣਾ। ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਹੈ ਉਹਦੇ ਲਈ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਟੱਕ ਲਾਇਆ ਜਾਣਾ ਹੈ। ਤੋ ਇਸੇ ਸੰਬੰਧ ਵਿੱਚ 15 ਤਰੀਕ ਕੱਲ੍ਹ ਤੋਂ ਲੈ ਕੇ 23 ਤਰੀਕ ਤੱਕ ਹਰ ਰੋਜ਼ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਤਾਈਂ ਭਾਈ ਲਖਵਿੰਦਰ ਸਿੰਘ ਹੋਣਾ ਦਾ ਜਥਾ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। 8:30 ਵਜੇ ਤੋਂ 9 ਵਜੇ ਤੱਕ ਢਾਡੀ ਜਥਾ ਜਿਹੜਾ ਹੈ ਉਹ ਕੀਰਤਨ ਸਰਵਣ ਕਰਾਵੇਗਾ, ਢਾਡੀ ਵਾਰਾਂ ਸਰਵਣ ਕਰਾਵੇਗਾ। ਤੋ ਆਪ ਜੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ, ਹੋਰ ਵੀ ਭੈਣ ਭਰਾਵਾਂ ਨੂੰ ਪ੍ਰੇਰਨਾ ਦੇ ਕੇ ਲੈ ਕੇ ਆਇਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਇਹਦੇ ਚਰਨਾਂ ਚ ਢੇਰ ਨੇ ਬਰਕਤਾਂ ਦੇ, ਇੱਕੋ ਆਸਰਾ ਹੈ ਕਰਮਾਂ ਮਾਰਿਆਂ ਦਾ। ਇਹਦੇ ਚਰਨਾਂ ਚ ਢੇਰ ਨੇ ਬਰਕਤਾਂ ਦੇ, ਇੱਕੋ ਆਸਰਾ ਹੈ ਕਰਮਾਂ ਮਾਰਿਆਂ ਦਾ। ਇਹਨੂੰ ਪੂਜਦੇ ਮਹਿਲਾਂ ਚ ਰਹਿਣ ਵਾਲੇ, ਥੰਮਾ ਇਹ ਬਣਦਾ ਛੰਨਾ ਢਾਰਿਆਂ ਦਾ। ਇਸ ਦਰ ਤੇ ਹਰ ਕੋਈ ਹੈ ਸਹਿ ਸਾਵਾਂ, ਇਸ ਦਰ ਤੇ ਹਰ ਕੋਈ ਹੈ ਸਾਵਾਂ। ਇੱਥੇ ਫਰਕ ਨਹੀਂ ਹੌਲਿਆਂ ਭਾਰਿਆਂ ਦਾ, ਸਾਰੀ ਦੁਨੀਆਂ ਲਈ ਇਸ ਦੇ ਦਰ ਖੁੱਲ੍ਹੇ। ਗੁਰੂ ਗ੍ਰੰਥ ਸਾਹਿਬ ਸਾਂਝਾ ਸਾਰਿਆਂ ਦਾ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ ਬੜਭਾਗੇ ਹਾਂ। ਗੁਰੂ ਚਰਨਾਂ ਦੇ ਵਿੱਚ ਸਤ ਸੰਗਤ ਰੂਪ ਦੇ ਵਿੱਚ ਬਿਰਾਜਮਾਨ ਹੋ ਕੇ ਜੁੜਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਹਾਜ਼ਰੀਆਂ ਭਰ ਰਹੇ ਹੋ ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਮਨੋਰ ਕੀਰਤਨ ਸਰਵਣ ਕੀਤਾ ਹੈ। ਗੁਰਬਾਣੀ ਕਥਾ ਵਿਚਾਰਾਂ ਦੀ ਸਾਂਝ ਗੁਰੂ ਸਵਾਰੇ ਆਪ ਸੰਗਤਾਂ ਦੇ ਨਾਲ ਬਣਾ ਕੇ ਗਏ ਨੇ। ਲੜੀਵਾਰ ਬਾਬਾ ਸ਼ੇਖ ਫਰੀਦ ਸਾਹਿਬ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਸਾਂਝ ਗੁਰੂ ਸਵਾਰੇ ਨੇ ਆਪ ਸੰਗਤਾਂ ਦੇ ਨਾਲ ਬਣਾਈ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀ ਮਾਣਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ ਉਹਨਾਂ ਦਾ ਜਥਾ ਆਪ ਜੀ ਜਾਣਦੇ ਹੋ। ਪਿਛਲੇ ਕੁਝ ਕੁ ਦਿਨਾਂ ਤੋਂ ਇੱਥੇ ਆਪਣੇ ਪਾਸ ਸਿੰਘ ਸਭਾ ਗੁਰਦੁਆਰਾ ਸਾਹਿਬ ਹਾਜ਼ਰੀਆਂ ਭਰ ਰਿਹਾ। ਤੋ ਅੱਜ ਉਹਨਾਂ ਦਾ ਕੋਈ ਜ਼ਰੂਰੀ ਰੁਝੇਵਾਂ ਸੀ ਔਰ ਉਹ ਹੁਕਮ ਬੁਲਾ ਗਏ ਨੇ ਦਾਸ ਨੂੰ, ਪੀਰਾਂ ਵੱਲੋਂ ਹੁਕਮ ਲੱਗਾ ਸੀ। ਤੋ ਜਿਹੜੀ ਲੜੀ ਇਤਿਹਾਸ ਦਾ ਜੋ ਪ੍ਰਕਰਨ ਜਥਾ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਸੀ ਪਿਛਲੇ ਦਿਨਾਂ ਤੋਂ, ਉਸੇ ਪ੍ਰਕਰਨ ਦੇ ਵਿੱਚੋਂ ਇੱਕ ਦੋ ਵਨਗੀਆਂ ਤਵਾਰੀਖ ਦੀਆਂ ਆਪ ਸਿੱਖ ਸੰਗਤਾਂ ਦੇ ਸਨਮੁਖ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਸਕੀਏ। ਆਓ ਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਆਪਾਂ ਜਿੰਨੇ ਵੀ ਗੁਰੂ ਦਰਬਾਰ ਅੰਦਰ ਜੁੜਮਿਲ ਬੈਠੇ ਹਾਂ, ਆਪ ਸੰਗਤਾਂ ਦਾ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ, ਪਾਵਨ ਹਾਜ਼ਰੀ ਅੰਦਰ ਆਉਣਾ, ਨਿਮਾਣੇ ਦੇ ਢਾਡੀ ਜਥੇ ਦਾ ਗੁਰੂ ਹਜ਼ੂਰੀ ਅੰਦਰ ਗਾਉਣਾ ਸਫਲ ਹੋ ਜਾਏ, ਇਸ ਮਨੋਰਥ ਦੀ ਪ੍ਰਾਪਤੀ ਵਾਸਤੇ ਇੱਕ ਵਾਰ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਰੀਏ ਧਿਆਨ, ਅਦਬ ਵਿੱਚ ਆਈਏ, ਹਾਜ਼ਰੀਆਂ ਲਵਾਈਏ। ਜਿੰਨੇ ਵੀ ਜੁੜਮਿਲ ਬੈਠੇ ਹੋ ਇੱਕ ਵਾਰ ਅਦਬ ਸਾਹਿਤ ਸਾਰੀ ਸੰਗਤ ਤੱਕ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਗੁਰੂ ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ। ਦਾਦੇ ਬਾਬਿਆਂ ਦੀਆਂ ਕਹਾਣੀਆਂ, ਵੱਡ ਵਡੇਰਿਆਂ ਦੀਆਂ ਕਹਾਣੀਆਂ, ਵੱਡ ਵਡੇਰਿਆਂ ਦੀਆਂ ਦਾਸਤਾਨਾਂ, ਹਜ਼ੂਰ ਕਹਿੰਦੇ ਨੇ ਪੁੱਤਰਾਂ ਨੂੰ ਸਪੁੱਤਰ ਬਣਾਉਣ ਦਾ ਮਾਦਾ ਰੱਖਦੀਆਂ ਨੇ। ਇਤਿਹਾਸ ਕੋਈ ਕੰਨ ਰਸ ਨਹੀਂ ਹੁੰਦਾ, ਧਿਆਨ ਰੱਖਿਓ, ਇਤਿਹਾਸ ਕੋਈ ਕੰਨ ਰਸ ਨਹੀਂ, ਇਤਿਹਾਸ ਨਿਵੀ ਕਲਾਕਾਰੀ ਨਹੀਂ। ਇਤਿਹਾਸ ਬੀਤੇ ਹੋਏ ਸਮੇਂ ਵਿੱਚੋਂ ਵਰਤਮਾਨ ਨੂੰ ਵੇਖਣ ਦਾ ਇੱਕ ਸ਼ੀਸ਼ਾ ਹੁੰਦਾ ਹੈ। ਕਿਵੇਂ ਹੁੰਦਾ? ਸਾਡੇ ਵੱਡ ਵਡੇਰੇ ਉਹਨਾਂ ਵਿੱਚੋਂ ਕਿਹੜੀ ਕਾਬਲੀਅਤ ਸੀ ਜਿਹੜੀ ਅਸੀਂ ਆਪਣੇ ਵਿੱਚ ਪੈਦਾ ਨਹੀਂ ਕਰ ਸਕੇ, ਪਛੜ ਗਏ ਹਾਂ? ਇਹਦਾ ਪਤਾ ਸਾਨੂੰ ਇਤਿਹਾਸ ਦੀਆਂ ਇਹਨਾਂ ਗੁੰਝਲਾਂ ਵਿੱਚੋਂ, ਇਤਿਹਾਸ ਦੇ ਇਹਨਾਂ ਪੰਨਿਆਂ ਵਿੱਚੋਂ ਲੱਗਦਾ ਹੈ। ਔਰ ਉਹ ਕਿਹੜੀਆਂ ਥਾਵਾਂ ਸਨ ਜਿਨ੍ਹਾਂ ਥਾਵਾਂ 'ਤੇ ਸਾਡੇ ਉਹਨਾਂ ਵੱਡ ਵਡੇਰਿਆਂ ਨੇ ਕੁਝ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਖਾਮਿਆਜ਼ਾ ਭੁਗਤਣਾ ਪਿਆ, ਉਹ ਗਲਤੀਆਂ ਭਵਿੱਖ ਵਿੱਚ ਇੱਕ ਕੌਮੀਅਤ ਰੂਪ ਦੇ ਵਿੱਚ ਸਾਡੇ ਪਾਸੋਂ ਨਾ ਹੋ ਜਾਣ, ਉਹਦੇ ਵਾਸਤੇ ਭਵਿੱਖ ਵਾਸਤੇ ਯੋਗ ਫੈਸਲੇ ਲਏ ਜਾ ਸਕਦੇ ਨੇ। ਇਸ ਵਾਸਤੇ ਇਤਿਹਾਸ ਦੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਇੱਕ ਪੰਜਾਬੀ ਦਾ ਵਿਦਵਾਨ ਬਹੁਤ ਕਮਾਲ ਦੀ ਗੱਲ ਲਿਖਦਾ ਹੈ, ਕਹਿੰਦਾ ਸੁਰਮਾ ਆਪਣਾ ਆਪ ਰਗੜਾਏ ਪਹਿਲਾਂ, ਪਿੱਛੋਂ ਨੈਣਾਂ ਦੀ ਜੋਤ ਆਬਾਦ ਰੱਖੇ। ਹਿਰਦੇ ਆਪਣੇ ਚੋਂ ਰੱਬ ਲੱਭ ਲੈਂਦਾ, ਸਬਰ ਸਤ

ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਣੇ ਪਰਿਵਾਰ ਸੈਂਕੜੇ ਸਿੰਘਾਂ ਦੇ ਸਮੇਤ ਅਨੰਦਪੁਰ ਸਾਹਿਬ ਨੂੰ ਛੱਡ ਕੇ ਨਿਕਲੇ ਇੱਕ ਵਿਉਂਤਬੰਦੀ ਕਰਕੇ ਸਨ, ਪਰ ਜਦੋਂ ਪਿੱਛੋਂ ਦੁਸ਼ਮਣ ਦਾ ਹਮਲਾ ਇੰਨਾ ਤੇਜ਼ ਸੀ, ਕੰਵਰ ਅਜਮੇਰ ਚੰਦ, ਰਾਜਾ ਅਜਮੇਰ ਚੰਦ ਜਿਹੜਾ ਉਸ ਵੇਲੇ ਪਹਾੜੀਆਂ ਦੀ ਅਗਵਾਈ ਕਰ ਰਿਹਾ ਸੀ, ਇਹ ਧਿਆਨ ਰੱਖਣ ਯੋਗ ਗੱਲ ਹੈ, ਜਿਹਨਾਂ ਦਿਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਮਲਵੇ ਦਾ ਕਿਹਾ, ਭੀਮ ਚੰਦ ਉਹਨੀ ਦਿਨੀ ਮਰ ਚੁੱਕਾ ਸੀ ਕਿ ਪਹਾੜੀ ਰਾਜਿਆਂ ਦੀ ਅਗਵਾਈ ਭੀਮ ਚੰਦ ਦਾ ਇਕਲੌਤਾ ਪੁੱਤਰ ਅਜਮੇਰ ਚੰਦ ਕਰ ਰਿਹਾ ਸੀ। ਇਹ ਵੀ ਇਤਿਹਾਸ ਦੇ ਪੰਨਿਆਂ ਦੇ ਅੰਦਰ ਬਾਕਾਇਦਾ ਅੰਕਿਤ ਹੈ ਵੀ ਰਾਜਾ ਭੀਮ ਚੰਦ ਸ਼ੁਰੂਆਤੀ ਦੌਰ ਵਿੱਚ ਜਦੋਂ ਆਪਾਂ ਪੜ੍ਹਦੇ ਪੰਗਾਣੀ ਦਾ ਯੁੱਧ ਪੜ੍ਹਦੇ, ਠੀਕ ਹੈ ਉਹਨੇ ਅਗਵਾਈ ਬਾਈ ਧਾਰ ਦੇ ਪਹਾੜੀਆਂ ਦੀ ਕੀਤੀ, ਪਰ ਉਦੋਂ ਪਿੱਛੋਂ ਜਿੰਨਾ ਕੁ ਚਿਰ ਉਹ ਜਿਉਂਦਾ ਰਿਹਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਕਦਰਦਾਨ ਰਿਹਾ। ਪਰ ਉਹਦੀ ਮੌਤ ਮਗਰੋਂ ਉਹਦਾ ਵਿਗੜੈਲ ਮੁੰਡਾ ਕੰਵਰ ਅਜਮੇਰ ਚੰਦ ਜਦੋਂ ਕੈਲੂਰ ਦਾ ਰਾਜਾ ਬਣਿਆ ਉਹਨੇ ਅੱਤ ਚੁੱਕ ਲਈ। ਤਾਂ ਜਿੱਥੇ ਬਹੁਤ ਵੱਡੀ ਫੌਜ ਦਿੱਲੀ ਦਰਬਾਰ ਵੱਲੋਂ ਭੇਜੀ ਗਈ, ਜਿੱਥੇ ਸਰਹੰਦ ਦੀ ਫੌਜ ਹੈ, ਜਿੱਥੇ ਲਾਹੌਰ ਦੀ ਫੌਜ ਹੈ, ਆਸ ਪਾਸ ਦੇ ਸੂਬੇਦਾਰਾਂ ਦੀ ਮੁਸਲਮਾਨ ਮੁਗਲ ਫੌਜ ਹੈ, ਉੱਥੇ ਬਾਈ ਧਾਰ ਦੇ ਪਹਾੜੀਆਂ ਦੀ ਵੀ ਇੱਕ ਬਹੁਤ ਵੱਡੀ ਫੌਜ ਹੈ ਜਿਹਦੀ ਅਗਵਾਈ ਰਾਜਾ ਅਜਮੇਰ ਚੰਦ ਕਰ ਰਿਹਾ ਸੀ। ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ ਗੁਰਦੇਵ ਸੱਚੇ ਪਾਤਸ਼ਾਹ ਨੇ, ਰਾਹ ਵਿੱਚ ਉਹਨਾਂ ਨੇ 100-100 ਸਿੰਘਾਂ ਦੇ ਜਥੇ ਤਾਇਨਾਤ ਕਰਦੇ ਆਏ। ਉਹ ਪਹਿਲਾ ਜਥਾ ਸ਼ਾਹੀ ਟਿੱਬੀ ਉੱਤੇ ਭਾਈ ਉਦੈ ਸਿੰਘ ਉਹਦਾ ਤਾਇਨਾਤ ਕੀਤਾ ਗਿਆ। ਇਹ ਭਾਈ ਮਨੀ ਸਿੰਘ ਦਾ ਫਰਜ਼ੰਦ ਸੀ, ਇਹਨੂੰ ਹੁਕਮ ਸੀ ਕਿ ਜਿੰਨੀ ਦੇਰ ਤੱਕ ਵਹੀਰ ਸਰਸਾ ਨੂੰ ਪਾਰ ਨਾ ਕਰ ਜਾਏ ਦੁਸ਼ਮਣ ਨੂੰ ਰੋਕ ਕੇ ਰੱਖਣਾ। ਇਹ ਤੱਥ ਹੈ ਭਾਈ ਉਦੈ ਸਿੰਘ ਭਾਈ ਮਨੀ ਸਿੰਘ ਦਾ ਫਰਜ਼ੰਦ ਹੈ, 100 ਦੇ 100 ਸਿੰਘਾਂ ਦੇ ਸਮੇਤ ਸ਼ਾਹੀ ਟਿੱਬੀ ਤੇ ਲੜਦਾ ਹੋਇਆ ਮਾਰਿਆ ਗਿਆ, ਉਹ ਜਾਮੇ ਸ਼ਹਾਦਤ ਪੀ ਗਿਆ। ਉਦੋਂ ਅਗਲਾ ਜਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਦਾ ਤਾਇਨਾਤ ਕੀਤਾ ਸੀ। ਭਾਈ ਬਚਿੱਤਰ ਸਿੰਘ ਦੀ ਕਮਾਂਡ ਹੇਠਾਂ ਵੀ 100 ਸਿੰਘਾਂ ਦਾ ਜਥਾ ਸੀ ਔਰ ਉਹ ਬੜੀ ਬਹਾਦਰੀ ਨਾਲ ਲੜੇ। ਇਹ ਸਿੰਘ ਆਪਣਾ ਖੂਨ ਡੋਲ ਕੇ ਇਸ ਵਾਸਤੇ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਉਹਨਾਂ ਦਾ ਪਰਿਵਾਰ ਗੁਰੂ ਕੇ ਮਹਿਲ ਨਾਲ ਜਿਹੜੇ ਸਿੰਘ ਸਿਪਾਹ ਸਾਲਾਰ ਸਨ, ਜਿਹੜੇ ਸਿੰਘ ਸਰਦਾਰ ਸਨ, ਉਹ ਸਰਸਾ ਨੂੰ ਪਾਰ ਕਰ ਜਾਣ, ਛਾਤੀਆਂ ਡਾ ਖੜੇ। ਭਾਈ ਬਚਿੱਤਰ ਸਿੰਘ ਵੀ ਭਾਈ ਮਨੀ ਸਿੰਘ ਦਾ ਫਰਜ਼ੰਦ ਹੈ। ਇਹ ਸਾਰੇ ਦਾ ਸਾਰਾ ਜੱਥਾ ਛੱਡ ਕੇ ਭਾਈ ਬਚਿੱਤਰ ਸਿੰਘ ਜੂਝਦਾ ਹੋਇਆ ਸ਼ਹੀਦ ਹੋ ਗਿਆ। ਇਕੱਲਾ ਭਾਈ ਬਚਿੱਤਰ ਸਿੰਘ ਸਹਿ ਕਰਿਆ ਸੀ, ਜਿਹਨੂੰ ਪਿੱਛੋਂ ਜਦੋਂ ਬਾਬਾ ਅਜੀਤ ਸਿੰਘ ਵੱਡਾ ਫਰਜ਼ੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ, ਉਹ ਜਦੋਂ ਆਏ ਉਹਨਾਂ ਨੇ ਇਹ ਸਾਰਾ ਜੱਥਾ ਜਦੋਂ ਸ਼ਹੀਦ ਹੋਇਆ ਵੇਖਿਆ, ਸਹਿਕਦੇ ਹੋਏ ਬਚਿੱਤਰ ਸਿੰਘ ਨੂੰ ਬਾਬਾ ਅਜੀਤ ਸਿੰਘ ਆਪਣੇ ਘੋੜੇ ਤੇ ਬਿਠਾਲ ਕੇ ਉਹਨਾਂ ਨੇ ਇਹਨੂੰ ਸਰਸਾ ਪਾਰ ਕਰਾਈ। ਇਹਦੀ ਸ਼ਹਾਦਤ ਗਾਂ ਜਾ ਕੇ ਪਿੰਡ ਕੋਟਲੇ ਹੁੰਦੀ ਹੈ, ਇਹ ਪ੍ਰਕਰਨ ਅੱਗੋਂ ਵੱਖਰਾ ਚੱਲੇਗਾ। ਤੋ ਇਸ ਤਰ੍ਹਾਂ ਪੜਾਅ ਦਰ ਪੜਾਅ ਜਥੇ ਤੇ ਸਤਿਗੁਰਾਂ ਨੇ ਛੱਡੇ ਸਨ, ਅਗਵਾਈ ਦਿੱਤੀ ਸੀ ਇਹਨਾਂ ਨੂੰ ਤਾਂ ਕਿ ਉਹ ਦੁਸ਼ਮਣ ਨੂੰ ਰੋਕ ਕੇ ਰੱਖਣ, ਪਰ ਦੁਸ਼ਮਣ ਫੌਜਾਂ ਦਾ ਹੜ੍ਹ ਬਹੁਤ ਵੱਡਾ ਸੀ, ਕੁਝ ਸੈਂਕੜਿਆਂ ਦੀ ਗਿਣਤੀ ਵਿੱਚ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਨਹੀਂ, ਲੱਖਾਂ ਦੀ ਗਿਣਤੀ ਵਿੱਚ, ਬਹੁਤ ਵੱਡੀ ਫੌਜ ਹੈ। ਤੋ ਸਰਸਾ ਦੇ ਕੰਢੇ ਉੱਤੇ ਬੜੀ ਭਿਅੰਕਰ ਖੂਨ ਰੇਜੀ ਹੋਈ। ਇਹਦੇ ਦਰਮਿਆਨ ਸਾਰੇ ਦਾ ਸਾਰਾ ਪਰਿਵਾਰ, ਇੱਥੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ, ਸਾਰਾ ਪਰਿਵਾਰ ਵਿਛੜ ਜਾਂਦਾ ਹੈ। ਸਾਹਿਬਜ਼ਾਦੇ, ਦੋਵੇਂ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, 41 ਸਿੰਘ ਦੋਨੋਂ ਵੱਡੇ ਸਾਹਿਬਜ਼ਾਦੇ ਔਰ 44 ਹਜ਼ੂਰ ਜਿਹੜੇ ਸਰਸਾ ਨੂੰ ਪਾਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਨੇ, ਉਹ ਸਰਸਾ ਪਾਰ ਕਰਕੇ ਜਦੋਂ ਅਗਾਂਹ ਲੰਘਦੇ ਨੇ ਤੇ ਅੱਗੋਂ ਉਹਨਾਂ ਦਾ ਅਗਲਾ ਜਿਹੜਾ ਰੁੱਖ ਸੀ ਉਹ ਪਿੰਡ ਕੋਟਲੇ ਵੱਲ ਦਾ ਸੀ, ਉਹ ਕੋਟਲੇ ਨੂੰ ਚਲੇ ਜਾਂਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੇ ਮਹਿਲ ਮਾਤਾਵਾਂ ਔਰ ਕੁਝ ਕੁ ਸਿੰਘਾਂ ਦੇ ਨਾਲ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੇ ਨਾਲ ਭਾਈ ਜਵਾਹਰ ਸਿੰਘ ਉਹਨਾਂ ਦੇ ਘਰ ਜਾ ਰਹਿੰਦੇ ਨੇ। ਕੁਝ ਸਮਾਂ ਭਾਈ ਜਵਾਹਰ ਸਿੰਘ ਉਹਨਾਂ ਦੇ ਘਰ ਰੁਕਣ ਤੋਂ ਮਗਰੋਂ ਬਾਅਦ ਵਿੱਚ ਭਾਈ ਮਨੀ ਸਿੰਘ ਜੀ ਦੇ ਨਾਲ ਇਹ ਗੁਰੂ ਕੇ ਮਹਿਲ ਮਾਤਾਵਾਂ ਦਿੱਲੀ ਚਲੇ ਜਾਂਦੇ ਨੇ। ਇੱਥੋਂ ਇੱਕ ਤੀਜਾ ਜਥਾ ਤੁਰਿਆ ਜਿਹਦਾ ਜ਼ਿਕਰ ਆਪ ਜੀ ਪਿੱਛੇ ਸੁਣ ਰਹੇ ਸੀ, ਉਹ ਸੀ ਵੱਡੀ ਬਿਰਧ ਮਾਤਾ ਮਾਂ ਗੁਜਰ ਕੌਰ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਇਹ ਸਰਸਾ ਨੂੰ ਪਾਰ ਨਹੀਂ ਕਰ ਸਕੇ, ਕਿਉਂ? ਵੈਸੇ ਤਾਂ ਸਰਸਾ ਇੱਕ ਬਰਸਾਤੀ ਨਦੀ ਹੈ, ਤੁਸੀਂ ਜਦੋਂ ਕਦੇ ਜਾਂਦੇ ਹੋ ਪੰਜਾਬ, ਸੰਗਤਾਂ ਜਦੋਂ ਪੰਜਾਬ ਜਾਂਦੀਆਂ ਨੇ, ਜਦੋਂ ਦਰਸ਼ਨ ਦੀਦਾਰੇ ਕਰਨ ਜਾਂਦੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ, ਉੱਧਰੋਂ ਹੋ ਕੇ ਚਮਕੌਰ ਸਾਹਿਬ ਇਹਨਾਂ ਇਲਾਕਿਆਂ ਵਿੱਚ ਵੀ ਹੁੰਦੀਆਂ ਹੋਈਆਂ ਸੰਗਤਾਂ, ਪਰਿਵਾਰ ਵਿਛੋੜਾ ਇਹਨਾਂ ਅਸਥਾਨਾਂ ਨੂੰ ਵੇਖਦੀਆਂ ਨੇ, ਸਰਸਾ ਨੂੰ ਵੇਖਦੀਆਂ ਨੇ। ਕਈ ਵਾਰੀ ਕੁਐਸਚਨ ਇਹ ਮਨ ਵਿੱਚ ਪੈਦਾ ਹੁੰਦਾ ਹੈ, ਅੱਜ ਕੱਲ੍ਹ ਆਮ ਤੌਰ 'ਤੇ ਜਦੋਂ ਤੁਸੀਂ ਵੇਖਦੇ ਹੋ ਪਾਣੀ ਤਾਂ ਬਹੁਤ ਥੋੜ੍ਹਾ ਹੁੰਦਾ ਹੈ, ਪਰ ਉਹਨਾਂ ਦਿਨਾਂ ਵਿੱਚ ਸਰਸਾ ਦੇ ਵਿੱਚ ਆਏ ਹੋਏ ਹੜ੍ਹ ਦਾ ਕਾਰਨ ਕੀ ਸੀ?

دراصل سرسا ایک برساتی ندی ہے. برساتی ندیاں دی ایک خاصیت ہوندی ہے، عام طور پہ خشک موسم دے وچ انہاں دے وچ پانی بہت تھوڑا ہوندا ہے، پر جدوں مینہ پیندا ہوے پہاڑاں اوپر برسات ہوندی ہے. پہاڑوں پر وہندا ہویا پانی تیزی دے نال جدوں انہاں ندیاں وچ پیندا، برساتی ندیاں وچ، یہ بڑی بھینکر روپ ریکھا اختیار کر لیندیاں نے، ہڑ آ جاندے نے بہت وڈے. تو اس سمیں انہاں دنوں وچ جدوں گرو صاحب جی نے سرسا نوں پار کیتا جاں انندپور صاحب نوں چھڈیا، موسم برسات دا سی، مینہ پی رہے سن، ادوں ٹھنڈ بھی بہت سی، پوہ دا مہینہ سی، انتاں دی سردی سی. تو اس سمے دے وچ جدوں باقی سارا پروار کدھر گیا، کیونکہ کسے نوں کوئی پتہ نہیں، بہت سارے سنگھ جڑے گرو گوبند سنگھ مہاراج صاحب سچے پاتشاہ دے نال سرسا نوں پار کر گئے، یہ بھی تے ہو سکدا نا بہت سارے سرسا دے وہن وچ وہ گئے ہون، کوئی کتھیوں جا کے سرسا وچوں باہر نکلیا ہوئے، کوئی کدھروں جا کے نکلیا ہوئے، پر اس گل دا پتہ اس ویلے تے کسے نوں نہیں سی، جدھر نوں جیدا منہ ہویا وہ چلیا گیا. باقی تے سرسا پار کر گئے، پر چھوٹے صاحبزادے تے ماں گجر کور وہ سرسا نوں پار نہیں کر پائے، وہ سرسا دے کنڈے کنڈے ترے جا رہے ہیں. تے عمراں تے کوئی بہت وڈیاں نہیں، 7 تے 9 سال دی عمر ہے، کوئی بہت ہی سمجھ نہیں ہوندی، آپاں پرواراں والے ہاں، بچیاں والے ہاں، کنی کو سمجھ ہوندی ہے 7 تے 9 سال دے بچے نوں، کنی کو سمجھ شکتی ہوندی اس ویلے. اتنے پھر انہوں نے کچھ سوال ماں گجر کور نوں کیتے، کبھی اللہ یار خاں یوگی اپنی اپنے شبدوں کے انہوں سوالوں نو چتر دے، وہ دھیان رکھیو یہ وہ محض کا بڑاری ہے. اللہ یار خاں یوگی کوئی منجا ہوا اتہاس کر نہیں، کوئی موقع کا اتہاس کر نہیں، وہ کی ہے، وہ صرف ایک شاعر ہے، پر وہ اتنے ایک کا بڑاری ہے. وہ کہتے بھی صاحبزادے ماتا نو سوال کرتے ہیں، دادی سے بولے اپنے سپاہی کدھر گئے. دو کتاباں کبھی اللہ یار خاں دے یوگی دیا لکھے ہوئے شیران دیا چھپیاں نے، شرومنی گردوارا پربندک کمیٹی انہاں کتاباں نوں چھاپ دی ہے، اور فری لٹریچر وچ فری آف کاسٹ وہ کتاباں دنیا بھر دے وچ شرومنی گردوارا پربندک کمیٹی ونڈ دی ہے. انہاں وچوں ایک دا نام ہے گنج شہیداں. گنج دا آخری ارتھ ہوندا ہے خزانہ، تے جدوں تسی اینوں پڑھدے ہو ایہدا ارتھ بندا ہے شہیداں دا خزانہ. یہ گنج شہیداں چمکور دے یدھ اتے لکھی گئی ہے، سارے دا سارا چمکور دا یدھ، چمکور دی لڑائی، وہ داستان کیویں سب سچے پاتشاہ نے اپنے ببر شیراں نوں تھاپڑے دے کے میدان جنگ ول توریا، وہ پوری کہانی انہیں گنج شہیداں وچ لکھی ہے. دوجی پستک دا نام ہے شہیدان وفا، وہ ساری دی ساری ساکا سرحد اتے ہے. وہ ایک تھان لکھدا ہے صاحبزادے ماں نوں سوال کردے نے، دادی سے بولے اپنے سپاہی کدھر گئے، ماں کدھر چلے گئے ساری سنگھ، ابا بگا کے لشکر شاہی کدھر گئے، پتا حضور شاہی لشکر نوں دڑاؤن دے چکر وچ سانوں چھڈ کے کتھے چلے گئے. نہ ویر اجیت سنگھ دستے نے، نہ ویر ججار سنگھ دستے نے، نہ چوپا سنگھ دستا ہے، نہ نکٹورتی کوئی ہور سنگھ دکھائی دے رہے، آخر کدھر چلے گئے سارے. اتھے کسے پنجابی دے شاعر نے چند کو 17 بڑیاں باکمال لکھیاں، وہ کہندا وہ سوال کردے سی، شبد انہیں ورتے، کہندا جیون ہے اس پار اور منزل ہے اس پار، کیونکہ سرسا پار کرنی سی. جیون ہے اس پار، منزل ہے اس پار، بیڑی تے چپو مہانا ہے کتھے، دادی جی سانو رتا دایا کر دسو، دیا سنگھ ہوراں دا لانا ہے کتھے، تیراں تے تیگاں نال رہسی کھڑاؤندے او منی سنگھ، چوپا سنگھ رانا ہے کتھے، نہ ویرا اجیت ہے، نہ شندا ججار ہے، اما جی پتا سیاں ہے کتھے، بڑی تیز تردا ہے یوں واب روڑا، آ سرسا تے پانی سمانا ہے کتھے، خالی پیٹ پیڑا دا بنے پراگا، تے روٹی دا پورا ماں کھانا ہے کتھے. یہ سوال سی انہوں دے، رات کتھے رکاں گے، کتھے سواں گے، پرشادہ کدوں ملے گا، یہ گلاں باتاں کرتے جا رہے. اردو دا ایک شاعر اتھے بڑی پاپورت گل لکھتا ہے، کیونکہ وقت ایسا سی، نہ تے چرناں وچ جوڑے نے، پیراں وچ وج وج کے کنڈے چرن لو لوان ہو گئے. وہ کہندا بھی ماڑا سماں نہ بندے تے کدے آ پئے، ماڑا سماں نہ بندے تے آ پئے، سماں انہاں بلوان ہے. شاعر کہندا ہے اے شاہ بختی میں قائل ہوں تیری تاثیر کا، کہندا ماڑیا سمیا، ماڑا سماں نہ بندے تے آ پئے، پر کہندا ویکھو کمال، اے شاہ بختی، اے ماڑا سماں، میں قائل ہوں تیری تاثیر کا، جس پہ نظر ڈالی دشالے سے کفن کر دیا. تو سوال کردے کردے سرسا دے کنڈے تے ترے جا رہے ہیں،
ਇਤਿਹਾਸ ਦੱਸਦਾ ਹੈ। ਇੱਥੇ ਇਤਿਹਾਸ ਦਾ ਇੱਕ ਹੀਰਾ ਜਿਹਨੂੰ ਬੜੀ ਬੇਦਰਦੀ ਦੇ ਨਾਲ ਜਾਂ ਕਹਿ ਲਈਏ ਬੜੀ ਲਾਪਰਵਾਹੀ ਦੇ ਨਾਲ ਪਾਸੇ ਕਰ ਦਿੱਤਾ ਗਿਆ, ਉਹਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਅੰਦਰ ਕੁੰਮਾ ਮਾਸ਼ਕੀ ਕਰਕੇ ਆਉਂਦਾ ਹੈ। ਕੁੰਮਾ ਮਾਸ਼ਕੀ ਦਰਅਸਲ ਇਹ ਸਰਸਾ ਦੇ ਉੱਤੇ ਬੇੜੀ ਚਲਾਇਆ ਕਰਦਾ ਸੀ, ਰਾਹਗੀਰਾਂ ਨੂੰ ਰਾਹ ਪਾਰ ਕਰਵਾਇਆ ਕਰਦਾ ਸੀ। ਇੱਕ ਮਲਾਹ ਸੀ, ਇਹ ਗਰੀਬੜਾ ਜਿਹਾ ਮੁਸਲਮਾਨ ਮਲਾਹ, ਪਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਬੜਾ ਸ਼ਰਧਾਲੂ ਸੀ। ਸੰਗਤਾਂ ਨੂੰ ਜਦੋਂ ਬੇੜੀ ਰਾਹੀਂ ਪਾਰ ਕਰਾਉਂਦਾ, ਸੰਗਤਾਂ ਦੇ ਮੂੰਹ ਚੋਂ ਗੁਰੂ ਦਰਬਾਰ ਦੀ ਮਹਿਮਾ ਸੁਣਦਿਆਂ ਸੁਣਦਿਆਂ ਇਹਦੇ ਮਨ ਵਿੱਚ ਕਦੋਂ ਸਿੱਖੀ ਦੀਆਂ ਗੰਢਾਂ ਪੱਕੀਆਂ ਹੋ ਗਈਆਂ ਇਹਨੂੰ ਪਤਾ ਹੀ ਨਾ ਲੱਗਾ। ਆਨੰਦਪੁਰ ਸਾਹਿਬ ਜਦੋਂ ਉਜਾੜ ਦਿੱਤਾ ਗਿਆ, ਇਹ ਸਾਰੀਆਂ ਕਹਾਣੀਆਂ ਸੁਣ ਲਈਆਂ ਸਨ ਇਹਨੇ, ਪਰ ਗੁਰੂ ਪਰਿਵਾਰ ਗਿਆ ਕਿੱਧਰ ਹੈ ਇਸ ਗੱਲ ਦਾ ਕੋਈ ਪਤਾ ਨਹੀਂ ਸੀ। ਮਾਂ ਗੁਜਰੀ ਅਤੇ ਦੋਵੇਂ ਸਾਹਿਬਜ਼ਾਦੇ ਜਦੋਂ ਸਾਰੇ ਪਰਿਵਾਰ ਦੇ ਨਾਲ ਵਿਛੜਦੇ ਨੇ ਆਨੰਦਪੁਰ ਸਾਹਿਬ ਨੂੰ ਛੱਡ ਕੇ, ਤਾਰੀਖ ਕਹਿੰਦੀ ਵੀ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਚੁੱਗੀ ਦੇ ਵਿੱਚ ਇਹਨਾਂ ਸਾਹਿਬਜ਼ਾਦਿਆਂ ਨੇ ਦਾਦੀ ਮਾਂ ਦੇ ਸਣੇ ਬਤੀਤ ਕੀਤੀ ਹੈ। ਅਤੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਗੰਗੂ ਨਿਕਲਿਆ ਹੋਵੇ ਆਨੰਦਪੁਰ ਸਾਹਿਬ ਤੋਂ, ਕਿਉਂਕਿ ਉਸ ਵੇਲੇ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਸੀ ਵੀ ਕਿਹੜਾ ਕਿੱਧਰ ਚਲਿਆ ਗਿਆ, ਹੋ ਸਕਦਾ ਵੀ ਸ਼ਾਇਦ ਠਾਰ ਲੱਭਦਾ ਲਭਾਉਂਦਾ ਗੰਗੂ ਵੀ ਇੱਥੇ ਆ ਨਿਕਲਿਆ ਹੋਵੇ। ਇੱਥੇ ਗੰਗੂ ਦੀ ਮੁਲਾਕਾਤ ਮਾਤਾ ਜੀ ਦੇ ਨਾਲ ਔਰ ਸਾਹਿਬਜ਼ਾਦਿਆਂ ਦੇ ਨਾਲ ਹੁੰਦੀ ਹੈ, ਰਾਤ ਇੱਥੇ ਬਤੀਤ ਕਰਕੇ ਅਗਲੇ ਦਿਨ ਗੰਗੂ ਨੇ ਇਹ ਗੱਲ ਕਹਿੰਦਿਆਂ ਹੋਇਆ ਵੀ ਨਾਲ ਹੀ ਮੇਰਾ ਪਿੰਡ ਸਹੇੜੀ ਹੈ, ਮੈਂ ਤੁਹਾਨੂੰ ਉੱਥੇ ਲੈ ਚੱਲਣਾ ਅਤੇ ਉੱਥੋਂ ਬਾਅਦ ਵਿੱਚ ਮੈਂ ਤੁਹਾਨੂੰ ਗੁਰੂ ਚਰਨਾਂ ਵਿੱਚ ਛੱਡ ਆਵਾਂਗਾ। ਇਹ ਜ਼ਰੂਰੀ ਨਹੀਂ ਵੈਸੇ ਕਿ ਜਦੋਂ ਕੁੰਮੇ ਮਾਸ਼ਕੀ ਦੀ ਚੁੱਗੀ ਤੋਂ, ਕਿਉਂਕਿ ਅਗਲੇ ਦਿਨ ਸਵੇਰੇ ਤੜਕਸਾਰ ਕੁੰਮੇ ਮਾਸ਼ਕੀ ਨੇ ਸਾਹਿਬਜ਼ਾਦਿਆਂ ਨੂੰ ਔਰ ਗੰਗੂ ਨੂੰ ਦਰਿਆ ਪਾਰ ਕਰਵਾਇਆ, ਇਹ ਜ਼ਰੂਰੀ ਨਹੀਂ ਕਿ ਉਦੋਂ ਵੀ ਉਹਦੇ ਮਨ ਵਿੱਚ ਖੁਦਗਰਜ਼ੀ ਹੋਵੇ, ਉਹਦੇ ਮਨ ਵਿੱਚ ਲਾਲਚ ਹੋਵੇ, ਪਰ ਹੈ ਤਾਂ ਆਖਰ ਬੰਦੇ ਦਾ ਮਨ ਹੀ ਹੈ ਨਾ। ਇਹ ਮਨ ਵਿੱਚ ਬੜੀਆਂ ਤਰੰਗਾਂ ਉਪਜਦੀਆਂ ਨੇ। ਹਜ਼ੂਰ ਨੇ ਬਾਣੀ ਅੰਦਰ ਆਖਿਆ ਮਨ ਕੇ ਅਦ ਇੱਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ, ਆਖਿਆ ਕਦੇ ਜੇ ਧਰਮੀ ਬਣਦਾ ਤੇ ਕਈ ਵਾਰੀ ਬਹੁਤ ਉਚਾਈਆਂ ਨੂੰ ਛੂ ਜਾਂਦਾ ਹੈ, ਤੇ ਜੇ ਇਹ ਡਿੱਗਣ ਤੇ ਆਵੇ ਤੇ ਕਈ ਵਾਰੀ ਨਿੱਕੀ ਜਿਹੀ ਗੱਲ ਤੋਂ ਡਿੱਗ ਪੈਂਦਾ। ਕਬਹੂੰ ਜੀੜਾ ਊਬ ਚੜਤ ਹੈ, ਬਹੁਤ ਉਚਾਈਆਂ, ਕਬਹੂੰ ਜਾਏ ਪਿਆਲੇ, ਆਖਿਆ ਲੋਭੀ ਜੀੜਾ ਸਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ, ਦੌੜਿਆ ਫਿਰਦਾ ਤੇ ਦੌੜਾਈ ਫਿਰਦਾ ਬੰਦੇ ਨੂੰ ਇਹ। ਤੋਂ ਜਦੋਂ ਲੈ ਕੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਨਾਲ ਇਹ ਪਹੁੰਚਿਆ ਆਪਣੇ ਘਰ, ਜਾਂਦਿਆਂ ਰਾਹ ਦੇ ਵਿੱਚ ਇਹਨੂੰ ਪਤਾ ਲੱਗਾ ਕਿ ਮਾਤਾ ਜੀ ਦੇ ਕੋਲ ਕੁਝ ਮੋਹਰਾਂ ਨੇ ਜਿਹੜੀਆਂ ਸ਼ਾਇਦ ਉਹਨਾਂ ਨੇ ਕਿਸੇ ਮਾੜੇ ਸਮੇਂ ਵਾਸਤੇ ਸੰਭਾਲ ਰੱਖੀਆਂ ਹੋਣ। ਜਦੋਂ ਘਰ ਪੁੱਜਾ ਲੈ ਕੇ, ਇਹਦੀ ਮਾਂ ਨੇ ਆਏ ਹੋਏ ਮਹਿਮਾਨ ਵੇਖੇ ਤੇ ਨਾਲ ਉਹਨੇ ਸਵਾਲ ਕੀਤਾ ਵੀ ਕੌਣ ਨੇ ਤੇ ਕਿਹਨਾਂ ਨੂੰ ਲੈ ਕੇ ਆਇਆ। ਆਖਣ ਲੱਗਾ ਮਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਹੈ, ਮਾਂ ਗੁਜਰੀ, ਤੇ ਇਹ ਦੋਵੇਂ ਗੁਰੂ ਦੇ ਛੋਟੇ ਸਾਹਿਬਜ਼ਾਦੇ ਨੇ। ਮਾਂ ਨੂੰ ਬੜਾ ਚਾਅ ਚੜਿਆ, ਪੰਨਿਆਂ ਦੇ ਅੰਦਰ ਲਿਖਿਆ ਵੀ ਮਾਂ ਸੋਭੀ ਬੜੀ ਖੁਸ਼ ਹੋਈ। ਉਹਨੇ ਆਖਿਆ ਸ਼ੁਕਰ ਵੱਡੇ ਭਾਗ ਉਹ ਮਾਂ ਮੇਰੇ ਘਰ ਚੱਲ ਕੇ ਆਈ ਹੈ ਜਿਹਦੀ ਮਿਹਰ ਸਦਕਾ ਹਿੰਦੁਸਤਾਨ ਦੇ ਮੰਦਰਾਂ ਵਿੱਚ ਟੱਲ ਖੜਕਦੇ ਨੇ ਤੇ ਪੂਜਾ ਹੁੰਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਵਰਤਾਇਆ ਗਿਆ ਦੁੱਤੀ ਸਾਕਾ ਯਾਦ ਸੀ ਉਹਨੂੰ। ਉਹਨੇ ਆਖਿਆ ਵੱਡੇ ਭਾਗ ਉਹ ਮਾਂ ਚੱਲ ਕੇ ਮੇਰੇ ਘਰ ਆਈ ਹੈ। ਪਰ ਉਸ ਵੇਲੇ ਤੱਕ ਲੋਭ ਦਾ ਨਾਗ ਲੜ ਚੁੱਕਾ ਸੀ ਗੰਗੂ ਨੂੰ। ਉਹਨੇ ਆਖਿਆ ਬਹੁਤ ਹੀ ਖੁਸ਼ ਹੋਣ ਦੀ ਲੋੜ ਨਹੀਂ, ਇਹਨਾਂ ਦੇ ਕੋਲ ਕਾਫੀ ਧਨ ਹੈ, ਮੈਂ ਆਉਂਦਿਆਂ ਆਉਂਦਿਆਂ ਰਾਹ ਵਿੱਚ ਪਤਾ ਲਾ ਲਿਆ, ਧਨ ਕਾਫੀ ਹੈ, ਜੇ ਪ੍ਰਾਪਤ ਕਰ ਲਈਏ ਕਿਸੇ ਤਰ੍ਹਾਂ ਆਪਾਂ ਰਾਤੋ ਰਾਤ ਅਮੀਰ ਬਣ ਜਾਵਾਂਗੇ। ਉਹ ਮਾਂ ਨੂੰ ਇੱਕ ਸਕੀਮ ਦੱਸ ਰਿਹਾ, ਇੱਕ ਢੰਗ ਦੱਸ ਰਿਹਾ ਵੀ ਅਮੀਰ ਕਿਵੇਂ ਹੋਇਆ ਜਾ ਸਕਦਾ ਹੈ, ਤੇ ਮਾਂ ਅੱਗੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਆਪੋ ਵਿੱਚ ਗੱਲਾਂ ਬਾਤਾਂ ਇਉਂ ਹੋ ਰਹੀਆਂ।

ਡੰਗੂ ਦੀਆਂ ਹੋਈਆਂ ਗੱਲਾਂ ਬਾਤਾਂ ਉਹ ਢਾਡੀ ਕਲਾ ਦੀ ਵਨਗੀ ਜੱਗਾ ਉਹਦੇ ਰੂਪ ਦੇ ਵਿੱਚ ਢਾਡੀ ਸਿੰਘ ਆਪ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਸਨ। ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਨੇ ਸਰਦਾਰ ਵਿਧਾਤਾ ਸਿੰਘ ਜੀ ਤੀਰ, ਉਹਨਾਂ ਨੇ ਇੱਥੇ 2 ਸਤਰਾਂ ਬੜੀਆਂ ਕਮਾਲ ਦੀਆਂ ਲਿਖੀਆਂ। ਉਹ ਕਹਿੰਦੇ ਨੇ ਵੀ ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਖੱਟ ਦੇ ਵੇਖ ਕੇ ਮਾਲ ਗੰਗੂ। ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਖੱਟ ਦੇ ਵੇਖ ਕੇ ਮਾਲ ਗੰਗੂ। ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਪਰ ਨਿਕਲਿਆ ਬੜਾ ਚੰਡਾਲ ਗੰਗੂ। ਇੱਥੇ ਇੱਕ ਬੜਾ ਪ੍ਰਚਲਿਤ ਸ਼ਬਦ ਹੈ ਜਿਹੜਾ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਵੇਗਾ ਵੀ ਮਾਤਾ ਗੁਜਰੀ ਕੋਲ ਧਨ ਦੀ ਜਾਂ ਮੋਹਰਾਂ ਦੀ ਇੱਕ ਖੁਰਜੀ ਸੀ। ਹੁਣ ਖੁਰਜੀ ਹੁੰਦੀ ਕੀ ਹੈ ਜੇ ਤੁਸੀਂ ਉਹਦੇ ਪਿਛੋਕੜ ਵਿੱਚ ਜਾਓ? ਖੈਰ ਹੁਣ ਤੇ ਚੀਜ਼ਾਂ ਅਲੋਪ ਹੋ ਰਹੀਆਂ ਨੇ, ਪਹਿਲਾਂ ਪਹਿਲ ਪਿੰਡਾਂ ਥਾਵਾਂ ਦੇ ਵਿੱਚ ਆਮ ਲੋਕ ਫੇਰੀ ਲਾਉਣ ਵਾਸਤੇ ਆਉਂਦੇ ਸਾਈਕਲਾਂ ਦੇ ਮਗਰ, ਜੋ ਵੀ ਸਬਜ਼ੀ ਆ ਜਾਂ ਜੋ ਕੁਛ ਵੀ ਜਿਹਦੀ ਵੀ ਫੇਰੀ ਲਾਉਣ ਵਾਲਾ ਫੇਰੀ ਲਾਉਂਦਾ ਹੈ ਉਹ 2 ਪਾਸੇ ਲਮਕਾ ਕੇ ਦੋਵਾਂ ਪਾਸਿਆਂ ਦੇ ਵਿੱਚ ਸਮਾਨ ਉਹਦੇ ਵਿੱਚ ਪਾਇਆ ਜਾਂਦਾ ਸੀ। ਦਰਅਸਲ ਉਹਦੇ ਵਾਸਤੇ ਇੱਕ ਸ਼ਬਦ ਵਰਤਿਆ ਜਾਂਦਾ ਸੀ ਖੁਰਜੀ। ਸ਼ਬਦ ਪ੍ਰਚਲਿਤ ਹੈ, ਬਹੁਤ ਸਾਰੀਆਂ ਲਿਖਤਾਂ ਦੇ ਵਿੱਚ ਲਿਖਿਆ ਮਿਲਦਾ ਹੈ ਔਰ ਉਸੇ ਵਿਹਾਰ 'ਤੇ ਬਹੁਤ ਸਾਰੇ ਪ੍ਰਚਾਰਕ ਸੱਜਣੇ ਨੂੰ ਬੋਲਦੇ ਵੀ ਰਹੇ, ਮੈਂ ਖੁਦ ਵੀ ਬੋਲਦਾ ਰਿਹਾ। ਮੈਨੂੰ ਯਾਦ ਆ ਚੰਗੀ ਤਰ੍ਹਾਂ ਢਾਡੀ ਜੀਵਨ ਦੇ ਆਰੰਭਤਾ ਦੇ ਵਿੱਚ, ਮੇਰਾ ਖਿਆਲ ਹੈ ਸ਼ਾਇਦ 2010-11 ਦੇ ਆਸ ਪਾਸ ਦੀ ਗੱਲ ਹੋਵੇਗੀ, ਫਗਵਾੜੇ ਦੇ ਨਜ਼ਦੀਕ ਇੱਕ ਨਗਰ ਦੇ ਵਿੱਚ ਦੀਵਾਨ ਲਾਉਣ ਵਾਸਤੇ ਗਏ। ਰਾਤਰੀ ਦਾ ਦੀਵਾਨ ਸੀ ਉੱਥੇ, ਚੱਲਦੇ ਦੀਵਾਨ ਵਿੱਚ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਉੱਥੇ ਦੀਵਾਨ ਸਜਾਏ ਗਏ, ਤੋ ਪ੍ਰਕਰਣ ਇਹੀ ਚੱਲ ਰਿਹਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਉੱਥੇ ਚੱਲਦਿਆਂ ਹੋਇਆਂ ਗੱਲ ਕਰਦਿਆਂ ਹੋਇਆਂ ਪ੍ਰਚਲਿਤ ਸ਼ਬਦ ਜਦੋਂ ਖੁਰਜੀ ਮੈਂ ਵਰਤਿਆ, ਇੱਕ ਬਜ਼ੁਰਗ ਮੈਨੂੰ ਜਦੋਂ ਸਮਾਪਤੀ ਹੋਈ, ਸਮਾਪਤੀ ਤੋਂ ਉਪਰੰਤ ਬੜੇ ਪਿਆਰ ਦੇ ਨਾਲ ਬੈਠੀਆਂ ਗੱਲਾਂ ਬਾਤਾਂ ਹੋਈਆਂ। ਦਰਅਸਲ ਉਹਨਾਂ ਨੇ ਇਤਿਹਾਸ ਦੇ ਉਹਨਾਂ ਸਾਡੇ ਉਹਨਾਂ ਪੁਰਾਣਾ ਬਜ਼ੁਰਗ ਢਾਡੀਆਂ ਨੂੰ ਉਹਨਾਂ ਨੇ ਸੁਣਿਆ ਹੋਇਆ ਸੀ, ਯਾਨੀ ਗੁਰਦੀਪ ਸਿੰਘ ਸਾਜਨ, ਯਾਨੀ ਸੋਹਣ ਸਿੰਘ ਜੀ ਸੀਤਲ, ਯਾਨੀ ਪਾਲ ਸਿੰਘ ਜੀ ਪੰਛੀ, ਪੁਰਾਤਨ ਢਾਡੀ ਬਾਬੇ ਬੋੜ, ਜਿਹਨਾਂ ਦੀ ਸਦਕਾ ਅੱਜ ਢਾਡੀ ਕਲਾ ਇਸ ਅਸਥਾਨ ਤੇ ਆਣ ਪਹੁੰਚੀ ਹੈ। ਇਹ ਉਹਨਾਂ ਵੱਡ ਵਡੇਰਿਆਂ ਦੀ ਬਹੁਤ ਵੱਡੀ ਦੇਣ ਹੈ। ਤੋ ਸੀਤਲ ਸਾਹਿਬ ਦੇ ਬਾਰੇ ਗੱਲ ਕਰਦਿਆਂ ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਵੀ ਇਸੇ ਤਰ੍ਹਾਂ ਜਿਵੇਂ ਤੁਸੀਂ ਦੀਵਾਨ ਲਾ ਰਹੇ ਹੋ, ਸੀਤਲ ਸਾਹਿਬ ਵੀ ਇੱਕ ਵਾਰ ਸਾਡੇ ਪਿੰਡ ਵਿੱਚ ਦੀਵਾਨ ਲਾਉਣ ਵਾਸਤੇ ਆਏ ਤੇ ਕਹਿਣ ਲੱਗੇ ਵੀ ਮੈਂ ਕੁਐਸਚਨ ਸੀਤਲ ਸਾਹਿਬ ਨੂੰ ਵੀ ਕੀਤਾ ਵੀ ਮਾਤਾ ਗੁਜਰ ਕੌਰ ਕੋਲ ਕੀ ਧਨ ਦੀ ਕੋਈ ਖੁਰਜੀ ਸੀ, ਤੇ ਸੇਮ ਇਹੋ ਹੀ ਕੁਐਸਚਨ ਉਹਨਾਂ ਨੇ ਮੈਨੂੰ ਕੀਤਾ ਕਿ ਮਾਤਾ ਗੁਜਰੀ ਕੋਲ ਧਨ ਦੀ ਖੁਰਜੀ ਸੀ। ਕੀ ਇਹ ਇੰਜ ਹੋ ਸਕਦਾ ਵੀ ਜਦੋਂ ਚਾਰ ਚੁਫੇਰੇ ਤੋਂ ਦੁਸ਼ਮਣ ਫੌਜਾਂ ਹਮਲਾਵਰ ਹੋਣ, ਉਹ ਸਮਾਂ ਜਦੋਂ ਕਿਸੇ ਨੂੰ ਇਹ ਪਤਾ ਨਹੀਂ ਸੀ ਵੀ ਕਿਹਨੇ ਕਿੱਧਰੋਂ ਕਿਹੜੇ ਪਾਸੇ ਨੂੰ ਜਾਣਾ ਹੈ, ਤੇ ਉਸ ਵੇਲੇ ਮਾਂ ਗੁਜਰੀ ਆਪਣੇ ਕੋਲ ਮੋਹਰਾਂ ਦੀ ਖੁਰਜੀ ਲਈ ਫਿਰਦੀ ਹੋਵੇਗੀ? ਸਵਾਲ ਸੀ ਬਹੁਤ ਵੱਡਾ। ਉਹ ਕਹਿੰਦੇ ਫਿਰ ਇਸ ਗੁੰਝਲ ਦਾ ਹੱਲ ਸੀਤਲ ਸਾਹਿਬ ਨੇ ਕੀਤਾ। ਉਹ ਕਹਿਣ ਲੱਗੇ ਨਹੀਂ, ਦਰਅਸਲ ਇਹਦੇ ਵਿੱਚ ਇੱਕ ਬੜਾ ਵੱਡਾ ਵਵੇਲਾ ਤੇ ਬਹੁਤ ਵੱਡਾ ਭੁਲੇਖਾ ਹੈ। ਉਹ ਕਹਿੰਦੇ ਵੀ ਮਾਂ ਗੁਜਰੀ ਕੋਲ ਧਨ ਦੀ ਖੁਰਜੀ ਨਹੀਂ ਸੀ, ਪਰ ਇਹ ਯਕੀਨਨ ਕਹਿ ਸਕਦੇ ਹਾਂ ਵੀ ਉਹਨਾਂ ਕੋਲ ਮੋਹਰਾਂ ਜ਼ਰੂਰ ਹੋਣਗੀਆਂ, ਤੇ ਫਿਰ ਕੀ ਹੋਵੇਗਾ? ਕਹਿੰਦੇ ਸੀਤਲ ਸਾਹਿਬ ਨੇ ਇਹ ਗੱਲ ਦੱਸੀ, ਦਰਅਸਲ ਉਹਨਾਂ ਦੇ ਕੋਲ ਇੱਕ ਵਾਸਲੀ ਸੀ। ਜਦੋਂ ਸ਼ਬਦ ਉਹਨਾਂ ਨੇ ਵਾਸਲੀ ਵਰਤਿਆ, ਮੇਰੇ ਧਿਆਨ ਵਿੱਚ ਇੱਕਦਮ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਇੱਕ ਸ਼ਬਦ ਆਇਆ। ਉਹ ਸ਼ਬਦ ਸੀ ਹਜ਼ੂਰ ਦਾ ਵੀ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜਾਏ। ਵਾਸ ਕੀ ਹੁੰਦਾ ਹੈ? ਖਜ਼ਾਨਾ। ਤੇ ਵਾਸਲੀ ਜਾਂ ਵਾਸਲਾ ਕੀ ਹੁੰਦਾ ਹੈ? ਕੱਪੜੇ ਦੀ ਇੱਕ ਥੈਲੀ ਜਿਹਦੇ ਵਿੱਚ ਤੁਸੀਂ ਕੁਛ ਮੋਹਰਾਂ ਜਾਂ ਕੁਝ ਪੈਸਾ ਅੱਜ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆੜਤ ਤੇ ਆਉਣ ਵਾਲੇ ਆੜਤੀਏ ਕਦੇ ਵੀ ਆਪਣਾ ਪੈਸਾ, ਕਦੇ ਵੀ ਆਪਣੀ ਮਾਇਆ ਉਹ ਆਪਣੇ ਖੀਸੇ ਵਿੱਚ ਜਾਂ ਆਪਣੀ ਜੇਬ ਵਿੱਚ ਨਹੀਂ ਲੈ ਕੇ ਆਉਂਦੇ। ਕੱਪੜੇ ਦੀ ਥੈਲੀ ਵਿੱਚ ਬੰਨ ਕੇ ਲੱਕ ਨਾਲ ਬੰਨਿਆ ਹੁੰਦਾ, ਉਹਦੇ ਚੋਰੀ ਹੋਣ ਦੀ ਗੁੰਜਾਇਸ਼ ਬਹੁਤ ਘੱਟ ਜਾਂਦੀ ਹੈ। ਖੀਸਾ ਤਾਂ ਕੱਟਿਆ ਜਾ ਸਕਦਾ, ਜੇਬ ਪਾੜੀ ਜਾ ਸਕਦੀ ਹੈ, ਲੁੱਟਖੋ ਕੀਤੀ ਜਾ ਸਕਦੀ ਹੈ, ਪਰ ਉਹ ਜਿਹੜੀ ਵਾਸਲੀ ਹੁੰਦੀ ਹੈ ਨਾ, ਉਹਦੇ ਵਿੱਚ ਪੈਸੇ ਨੂੰ ਪਾ ਕੇ ਲੱਕ ਦੇ ਨਾਲ ਬੰਨ ਲਿਆ ਜਾਂਦਾ, ਉਹਦੇ ਚੋਰੀ ਹੋਣ ਦੀ ਗੁੰਜਾਇਸ਼ ਬਹੁਤ ਘੱਟ ਜਾਂਦੀ ਹੈ। ਉਹ ਕਹਿੰਦੇ ਵੀ ਉਸ ਵਕਤ ਮਾਂ ਗੁਜਰੀ ਨੇ, ਮਾਇਆ ਤੇ ਉਹਦੇ ਕੋਲ ਹੋਵੇਗੀ ਪਰ ਉਹਨਾਂ ਕੋਲ ਖੁਰਜੀ ਨਹੀਂ, ਕੱਪੜੇ ਦੀ ਵਾਸਲੀ ਸੀ। ਤੇ ਆਉਂਦਿਆਂ ਹੋਇਆਂ ਰਸਤੇ ਦੇ ਵਿੱਚ ਇਸ ਗੱਲ ਦਾ ਪਤਾ ਗੰਗੂ ਲਾ ਚੁੱਕਾ ਸੀ। ਆਪਾਂ ਪਿੱਛੇ ਵੀ ਬੇਨਤੀ ਕਰ ਰਹੇ ਹਾਂ, ਪਹਿਲੀ ਗੱਲ ਇੱਕ ਪੱਖ ਹੋਰ ਵੀ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ, ਇੱਕ ਪ੍ਰਚਲਿਤ ਸ਼ਬਦ ਹੈ ਆਮ ਤੌਰ 'ਤੇ ਕਿਹਾ ਜਾਂਦਾ ਵੀ ਗੰਗੂ ਗੁਰੂ ਘਰ ਦਾ ਰਸੋਈਆ ਸੀ। ਕੀ ਇਹ ਪੋਸੀਬਲ ਕਿ ਅਨੰਦਪੁਰ ਸਾਹਿਬ 1699 ਦੇ ਵਿੱਚ ਖਾਲਸੇ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਰ ਚੁੱਕੇ ਨੇ? ਈਵਨ ਉਦੋਂ ਪਹਿਲਾਂ ਵੀ ਜੇ ਆਪਾਂ ਦੇਖ ਲਈਏ
239 ਸਾਲ ਦਾ ਕਾਲ ਬਣਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ 239 ਸਾਲ ਦਾ ਕਾਲ। ਤੇ ਪਹਿਲੇ ਜਾਮੇ ਵਿੱਚ ਹੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਹਜ਼ੂਰ ਨੇ ਤਾਂ ਰੀਸ ਹੀ ਕੋਈ ਨੀ ਕੀਤੀ। ਜੇ ਬ੍ਰਾਹਮਣ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਦਰਬਾਰ ਦਾ ਰਸੋਈਆ ਇੱਕ ਬ੍ਰਾਹਮਣ ਹੀ ਰੱਖਣਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਰਦਾਨਾ ਨਾਲ ਰੱਖਣ ਦੀ ਲੋੜ ਕੀ ਸੀ? ਉਹ ਕਿਸੇ ਬ੍ਰਾਹਮਣ ਨੂੰ ਨਹੀਂ ਸੀ ਨਾਲ ਰੱਖ ਸਕਦੇ। ਕੁਐਸਚਨ ਹੈ ਨਾ, ਇੱਕ ਜੈਨੂਅਨ ਕੁਐਸਚਨ ਬਣਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਨਿਕਲਦੇ ਨੇ, ਲੋਕੀ ਬਾਬੇ ਨੂੰ ਸਵਾਲ ਕਰਦੇ ਨੇ ਕਿ ਬਾਬਾ ਤੇ ਹੋਇਆ ਖੱਤਰੀਆਂ ਦਾ ਮੁੰਡਾ ਤੇ ਭਾਈ ਮਰਦਾਨਾ ਸੀ ਜਾਤ ਦਾ ਮਰਾਸੀ। ਲੋਕੀ ਭਾਈ ਮਰਦਾਨੇ ਨੂੰ ਕਈ ਥਾਈਂ ਜਾ ਕੇ ਇਹ ਗੱਲ, ਕਿਉਂਕਿ ਪਿੰਡਾਂ ਥਾਵਾਂ 'ਚ ਇਹ ਗੱਲਾਂ ਬਾਕਾਇਦਾ ਜਨਮ ਸਾਖੀਆਂ ਵਿੱਚ ਲਿਖਿਆ ਮਿਲਦਾ ਵੀ ਭਾਈ ਮਰਦਾਨੇ ਨੂੰ ਲੋਕੀ ਆਉਂਦੇ ਸੀ ਕੁਰਾਈਏ ਦਾ ਡੂਮ ਆਇਆ, ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਸੀ ਕੁਰਾਈਆ। ਆਪ ਮੰਨਿਆ ਗੁਰੂ ਸਾਹਿਬ ਨੇ ਕਿ ਲੋਕੀ ਕਹਿੰਦੇ ਸੀ ਇਹ ਘੁੱਥ ਚੁੱਕਾ ਹੈ ਲਾਈਨ ਤੋਂ। ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਆਖਿਆ ਭਇਆ ਦੀਵਾਨਾ ਸ਼ਾਕਾ ਨਾਨਕ ਬੌਰਾਨਾ। ਇਹਦੋਂ ਪਹਿਲਾਂ ਵੀ ਕੋਈ ਹੋਰ ਉਹਨਾਂ ਨੂੰ ਝੱਲਾ ਆਖੇ, ਉਹਨਾਂ ਆਪ ਆਪਣੇ ਆਪ ਨੂੰ ਝੱਲਾ ਆਖਿਆ। ਬੌਰਾਨਾ ਕੀ ਹੁੰਦਾ? ਇਹ ਸੇਮ ਸ਼ਬਦ ਤੁਸੀਂ ਭਗਤ ਕਬੀਰ ਸਾਹਿਬ ਜੀ ਦੇ ਮੁੱਖ ਚੋਂ ਸੁਣ ਸਕਦੇ ਹੋ, ਜੋ ਹਾਂ ਬੌਰਾ ਤੋ ਰਾਮ ਤੋਰਾ। ਲੋਕਾਂ ਆਖਿਆ ਸੀ ਕਬੀਰ ਝੱਲਾ ਹੋ ਗਿਆ, ਲੋਕਾਂ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ ਇਹ ਤਾਲ ਤੋਂ ਘੁੱਤ ਚੁੱਕਾ। ਬੇਤਾਲਾ ਕੀ ਹੁੰਦਾ? ਤਾਲ ਤੋਂ ਘੁੱਤ ਚੁੱਕਾ ਹੋਇਆ ਵਿਅਕਤੀ। ਤੋਂ ਪਹਿਲੇ ਜਾਮੇ 'ਚ ਨਾਲ ਭਾਈ ਮਰਦਾਨੇ ਨੂੰ ਰੱਖਿਆ, ਇਹ ਪੋਸੀਬਲ ਨਹੀਂ। ਸਨ 1699 ਦੀ ਵਿਸਾਖੀ ਨੂੰ ਸਾਹਿਬ ਸੱਚੇ ਪਾਤਸ਼ਾਹ ਖਾਲਸੇ ਦੀ ਸਾਜਨਾ ਕਰ ਚੁੱਕੇ ਹੈ। ਇਹ ਕਹਾਣੀ ਠੀਕ ਖਾਲਸੇ ਦੀ ਸਾਜਨਾ ਤੋਂ 5 ਸਾਲ ਬਾਅਦ ਦੀ ਹੈ, ਠੀਕ 5 ਸਾਲ ਬਾਅਦ ਦੀ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਖਾਲਸੇ ਵਾਸਤੇ ਇਹ ਹੁਕਮਨਾਮੇ ਆਇਦ ਕਰਦੇ ਨੇ ਵੀ ਜਬ ਲੱਗ ਖਾਲਸਾ ਰਹਿ ਨਿਆਰਾ, ਤਬ ਲੱਗ ਤੇਜ ਦਈਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਉਹਨਾਂ ਆਖਿਆ ਵੀ ਜੇ ਤੁਸੀਂ ਵਿਪਰਨ ਕੀ ਰੀਤਾਂ 'ਚ ਮੁੜ ਫਸ ਗਏ ਜਿੱਥੋਂ ਕੱਢਿਆ ਤੁਹਾਨੂੰ, ਤੇ ਤੁਸੀਂ ਆਪਣੀ ਪ੍ਰਤੀਤ ਗਵਾ ਲਓਗੇ। ਪ੍ਰਤੀਤ ਕੀ ਹੁੰਦੀ ਹੈ? ਵਿਸ਼ਵਾਸ। ਜਿਹੜੇ ਬੰਦੇ ਦਾ ਵਿਸ਼ਵਾਸ ਹੀ ਗਵਾ ਜਾਏ ਉਹਦੇ ਪੱਲੇ ਕੀ ਰਹੂਗਾ ਦੱਸੋ? ਆਪਣੀ ਪ੍ਰਤੀਤ ਆਪ ਹੀ ਖੋਵੇ। ਗੁਰੂ ਅਰਜਨ ਸਾਹਿਬ ਆਉਂਦੇ ਨੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ, ਇਹ ਵਾਰ ਵਾਰ ਨਹੀਂ ਹੁੰਦਾ ਵਿਸ਼ਵਾਸ, ਜਿਸ ਬੰਦੇ ਦਾ ਵਿਸ਼ਵਾਸ ਗਵਾ ਜਾਏ। ਤੋ ਇਹ ਗੱਲ ਕਿਵੇਂ ਹੋ ਸਕਦੀ ਹੈ? ਇਹ ਤੇ ਹੋ ਸਕਦਾ ਹੈ ਵੀ ਗੰਗੂ ਉਸ ਵਕਤ ਕੋਈ ਮਸੰਦ ਹੋਵੇ, ਉਹ ਗੁਰੂ ਦਰਬਾਰ ਵਿੱਚ ਉਹਦਾ ਆਉਣਾ ਜਾਣਾ ਹੋਵੇ। ਇਹ ਵੀ ਹੋ ਸਕਦਾ ਹੈ, ਕਿਉਂਕਿ ਡਾਕਟਰ ਸੰਗਤ ਸਿੰਘ ਇੱਕ ਪੁਸਤਕ ਲਿਖਦਾ ਹੈ ਇਤਿਹਾਸ ਵਿੱਚ ਸਿੱਖ, ਵੈਸੇ ਆਪਣੇ ਆਪ ਵਿੱਚ ਉਹ ਰੌਲੇ ਦਾ ਪਾਤਰ ਹੈ। ਉਹ ਲਿਖਦਾ ਵੀ ਇਹ ਦੋ ਬੰਦੇ ਸਨ, ਇੱਕ ਦਾ ਨਾਮ ਸੀ ਧੁੰਮਾ ਤੇ ਦੂਜੇ ਦਾ ਨਾਮ ਸੀ ਦਰਬਾਰੀ। ਦੋ ਬੰਦਿਆਂ ਦਾ ਜ਼ਿਕਰ ਉਹਨੇ ਕੀਤਾ। ਆਂਦਾ ਵੀ ਇਹਨਾਂ ਦੇ ਵੱਡ ਵਡੇਰੇ ਇਹ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸਨ, ਜਿੱਥੋਂ ਹੋ ਸਕਦਾ ਵੀ ਇਹਨਾਂ ਦੇ ਨਾਮ ਦੇ ਨਾਲ ਹੀ ਅੱਲ ਜੁੜ ਗਈ ਹੋਵੇ, ਗੰਗਾ ਜਾਣ ਵਾਲੇ ਗੰਗੂ। ਇਹ ਵੀ ਹੋ ਸਕਦਾ, ਪੋਸੀਬਲ ਹੈ। ਤਾਂ ਗੁਰੂ ਪਿਆਰੀ ਸਾਧ ਸੰਗਤ, ਜੇ ਮੰਨ ਲਓ ਗੰਗੂ ਹੋਵੇ ਵੀ, ਉਹ ਬ੍ਰਾਹਮਣ ਵੀ ਹੋਵੇ, ਪਰ ਘੱਟੋ ਘੱਟ ਗੁਰੂ ਦਰਬਾਰ ਦਾ ਰਸੋਈਆ ਕਦੇ ਵੀ ਨਹੀਂ ਹੋ ਸਕਦਾ। ਇਹ ਹੋ ਸਕਦਾ ਵੀ ਬਹੁਤ ਸਾਰੇ ਬ੍ਰਾਹਮਣ, ਬਹੁਤ ਸਾਰੇ ਮੁਸਲਮਾਨ, ਬਹੁਤ ਸਾਰੇ ਹਿੰਦੂ ਵੀਰ ਆਮ ਤੌਰ 'ਤੇ ਅਨੰਦਪੁਰ ਸਾਹਿਬ ਆਇਆ ਕਰਦੇ ਸਨ, ਅਕੀਦਤ ਰੱਖਿਆ ਕਰਦੇ ਸਨ, ਉਹਨਾਂ ਵਿੱਚੋਂ ਇੱਕ ਗੰਗੂ ਵੀ ਹੋਵੇਗਾ। ਤੋ ਇਹ ਵੀ ਜ਼ਰੂਰੀ ਨਹੀਂ, ਜਿਵੇਂ ਆਪਾਂ ਪਿੱਛੇ ਬੇਨਤੀ ਕਰ ਆਏ ਹਾਂ ਵੀ ਜਦੋਂ ਉਹ ਲੈ ਕੇ ਤੁਰਿਆ ਉਸ ਵੇਲੇ ਉਹਦੇ ਮਨ ਵਿੱਚ ਕੋੜ ਹੋਵੇ। ਪਰ ਬੰਦੇ ਦਾ ਮਨ ਹੀ ਆ ਨਾ, ਇਹ ਕਦੋਂ ਬਦਲ ਜਾਏ ਕੁਝ ਨਹੀਂ ਕਿਹਾ ਜਾ ਸਕਦਾ। ਬਾਬਾ ਸ਼ੇਖ ਫਰੀਦ ਇੱਕ ਥਾਂ ਇੱਕ ਬੜੀ ਪਿਆਰੀ ਗੱਲ ਕਰਦਾ ਹੈ, ਉਹ ਕਹਿੰਦਾ ਜਦੋਂ ਬੰਦੇ ਦਾ ਮਨ ਸ਼ੈਤਾਨ ਦੇ ਢਹਿ ਚੜ੍ਹ ਜਾਏ ਉਹਨੂੰ ਲੱਖ ਤੁਸੀਂ ਸਮਝਾ ਲਓ ਉਹਨੂੰ ਸਮਝ ਨਹੀਂ ਆਉਂਦੀ। ਆਖਿਆ ਫਰੀਦਾ ਕੂ ਕਹਿੰਦਿਆਂ ਚਾਹ ਕਹਿੰਦਿਆਂ ਮੱਤੀ ਦਿੰਦਿਆਂ ਨਿੱਤ, ਰੋਜ਼ ਤੁਸੀਂ ਕੂ ਕੂ ਕੇ ਸਮਝਾ ਸਮਝਾ ਕੇ ਵੇਖ ਲਓ। ਜਿਹੜੇ ਬੰਦੇ ਦਾ ਮਨ ਸ਼ੈਤਾਨ ਦੇ ਢਹਿ ਚੜ੍ਹ ਜਾਏ ਉਹਨੂੰ ਬਦਲਿਆ ਨਹੀਂ ਜਾ ਸਕਦਾ। ਫਰੀਦਾ ਕੂ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਵਜਾਇਆ ਸੇ ਕਿੱਤ ਫਿਰ ਚਿੱਤ। ਉਹ ਮਨ ਕਿਵੇਂ ਬਦਲ ਸਕਦਾ ਜਿਹੜਾ ਮਨ ਸ਼ੈਤਾਨ ਦੇ ਢਹਿ ਚੜ੍ਹ ਜਾਏ? ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਅਦੁੱਤੀ ਸ਼ਾਹਕਾਰ ਹੈ ਸਲੋਕ ਸੰਸਕ੍ਰਿਤੀ, ਉਹਦੇ ਅੰਦਰ ਨਾ 5 ਵਿਕਾਰਾਂ ਦੀ ਗੱਲ ਸਭ ਸੱਚੇ ਪਾਤਸ਼ਾਹ ਕਰਦੇ ਨੇ। ਕਿਤੇ ਆਉਂਦੇ ਨੇ ਇਹ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣ ਹੈ ਚਿਤ ਹਰਨੰ ਤੈ ਲੋਕ ਗਮਯੰ ਜਬ ਤਬਸੀਲ ਵਧਾਰਨ ਹੈ, ਕਹਿੰਦੇ ਕਾਮ ਏਡਾ ਬਲਵਾਨ ਹੈ
ਇਹ ਚੰਗਿਆਂ ਭਲਿਆਂ ਸਿਆਣਿਆਂ ਬਿਆਣਿਆਂ ਦਾ ਬੇੜਾ ਗਰਕ ਕਰਕੇ ਰੱਖ ਦਿੰਦਾ ਹੈ। ਭਰੀਆਂ ਪਈਆਂ ਨੇ ਸੋਸ਼ਲ ਸਾਈਟਾਂ ਇਹਨਾਂ ਚੀਜ਼ਾਂ ਦੇ ਨਾਲ, ਚੰਗੇ ਭਲੇ ਸਿਆਣੇ ਬਿਆਣੇ ਬੰਦੇ ਜਦੋਂ ਇਹਦੇ ਵਹਿਣ 'ਚ ਬਹਿੰਦੇ ਨੇ ਤੇ ਉਹਨਾਂ ਦਾ ਮੂੰਹ ਕਾਲਾ ਸਮਾਜ ਵਿੱਚ ਹੁੰਦਾ ਵੇਖਿਆ ਜਾਂਦਾ। ਇਹਨਾਂ ਪੰਜਾਂ ਵੈਰੀਆਂ ਦੇ ਵਿੱਚੋਂ ਇੱਕ ਵੈਰੀ ਹੈ ਲੋਭ। ਜਦੋਂ ਬੰਦੇ ਨੂੰ ਲੋਭ ਦਾ ਸੱਪ ਡੰਗ ਜਾਏ, ਸੀਤਲ ਸਾਹਿਬ ਦੇ ਸ਼ਬਦ ਬੜੇ ਬਾਕਮਾਲ ਨੇ, ਕਿਉਂਕਿ ਮੁੜ ਕੇ ਹੋ ਸਕਦਾ ਵੀ ਮੇਰੇ ਮਾਇੰਡ ਵਿੱਚੋਂ ਨਿਕਲ ਜਾਏ ਸ਼ਬਦ ਇਹ, ਉਹਨਾਂ ਤੋਂ ਲਿਖਿਆ ਹੋਇਆ ਇੱਕ ਸ਼ੇਰ। ਉਹ ਗੱਲ ਕਰਦੇ ਨੇ ਵੀ ਜਦੋਂ ਬੰਦੇ ਦਾ ਮਨ ਡੰਗਿਆ ਜਾਂਦਾ ਨਾ ਮਾਇਆ ਦੇ ਲਾਲਚ ਨਾਲ, ਕੌਮਾਂ ਵੱਡੀਆਂ ਵੱਡੀਆਂ ਕੌਮਾਂ ਨਿਗਾਰ ਤੇ ਪਤਨ ਦਾ ਕਾਰਨ ਬਣਦੀਆਂ ਨੇ ਜਦੋਂ ਮਾਇਆ ਡੰਗ ਜਾਏ। ਮਾਇਆ ਮੋਹਣੀ ਭੁਲਾਵੇ ਦਾ ਜਾਲ ਪਾ ਕੇ ਵੱਡੇ ਦਾਨਿਆਂ ਦੀ ਮੱਤ ਮਾਰ ਦਿੰਦੀ। ਮਾਇਆ ਮੋਹਣੀ ਭੁਲਾਵੇ ਦਾ ਜਾਲ ਪਾ ਕੇ ਵੱਡੇ ਤਾਨਿਆਂ ਦੀ ਮੱਤ ਮਾਰ ਦਿੰਦੀ। ਵੈਰੀ ਵੀਰ ਦੀ ਜਾਨ ਦਾ ਵੀਰ ਹੋਵੇ, ਜ਼ਹਿਰ ਪਤੀ ਤਾਈ ਖੁਦ ਹੱਥੀ ਨਾਰ ਦਿੰਦੀ। ਗਾਹਕ ਪਿਤਾ ਦੀ ਜਾਨ ਦੇ ਪੁੱਤ ਮੰਨਦੇ ਤੇ ਢਿੱਡੀ ਜੰਮਿਆ ਹੱਥ ਤਲਵਾਰ ਦਿੰਦੀ। ਸੀਤਲ ਖਰਕੀਆਂ ਕੌਮਾਂ ਦੇ ਵਿੱਚ ਪਾਵੇ, ਅਰਸ਼ੋਂ ਲਾ ਪਤਾਲ ਨਿਘਾਰ ਦਿੰਦੀ। ਜਦੋਂ ਡੰਗ ਜਾਏ, ਗੁਰੂ ਅਰਜਨ ਸਾਹਿਬ ਦੀ ਗੱਲ ਕਰ ਰਿਹਾ ਸਾਂ, ਉਹ ਕਹਿੰਦੇ ਨੇ ਵੀ ਜਦੋਂ ਲੋਭ ਦਾ ਸੱਪ ਡੰਗ ਜਾਏ ਨਾ, ਹੇ ਲੋਭਾ ਲੰਪਟ ਸੰਘ ਸਿਰ ਮੋਰਹਾਂ ਅਨਕ ਲਹਿਰੀ ਕਲੋਲ ਤੇ, ਧਾਵੰਤ ਜੀਆ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ। ਡਲਾਉਂਦੀ ਹੈ ਬੰਦੇ ਨੂੰ, ਨੱਚ ਇਸ਼ਟੰ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਕਹਿੰਦੇ ਸ਼ਰਮ ਨਹੀਂ ਰਹਿੰਦੀ ਰਿਸ਼ਤਿਆਂ ਦੀ, ਨਾ ਨੱਚ ਮਿੱਤਰੰ ਨਾ ਕਿਸੇ ਦੋਸਤ ਦੀ ਸ਼ਰਮ, ਨੱਚ ਇਸ਼ਟੰ ਨਾ ਇਸ਼ਟ ਦੀ ਸ਼ਰਮ, ਨੱਚ ਬਾਂਧਵ ਨਾ ਭੈਣਾਂ ਭਰਾਵਾਂ ਦੀ ਸ਼ਰਮ, ਨੱਚ ਮਾਤ ਪਿਤਾ ਤਵ ਲੱਜਿਆ ਨਾ ਮਾਂ ਪਿਓ ਦੀ ਸ਼ਰਮ। ਆਖਿਆ ਨੱਚ ਬਾਂਧਵ ਨੱਚ ਇਸ਼ਟੰ ਨਾ ਮਾਤ ਪਿਤਾ ਤਵ ਲੱਜਿਆ। ਅਕਰਨ ਕ੍ਰੋਧ, ਲੋਭ ਦਾ ਡੰਗਿਆ ਹੋਇਆ ਬੰਦਾ ਉਹ ਕੰਮ ਕਰਦਾ ਜਿਹੜੇ ਨਹੀਂ ਕਰਨ ਯੋਗ ਹੁੰਦਾ। ਅਕਰਨ ਕ੍ਰੋਧ, ਜਿਹੜਾ ਨਹੀਂ ਕਰਨ ਯੋਗ ਉਹ ਕਰਦਾ। ਅਖਾਦਿਅੰ ਖਾਦਿਅੰ, ਜਿਹੜਾ ਨਹੀਂ ਖਾਣ ਯੋਗ ਉਹ ਖਾਂਦਾ। ਅਕਰਨ ਕ੍ਰੋਧ ਅਖਾਦਿਅੰ ਖਾਦਿਅੰ ਅਸਾਜਿਅੰ ਸਾਜ ਸਮਝਿਆ। ਜਦੋਂ ਲੋਭ ਦਾ ਸੱਪ ਬੰਦੇ ਨੂੰ ਲੜ ਜਾਂਦਾ, ਤੋ ਮਾਂ ਨੇ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੀ ਵੇ ਗੰਗਿਆ, ਉਹ ਮਾਂ ਆਈ ਹੈ ਜਿਹਦੀ ਵਜ੍ਹਾ ਦੇ ਨਾਲ ਮੰਦਰਾਂ 'ਚ ਟੱਲੀਆਂ ਵੱਜਦੀਆਂ, ਜਿਹਦੀ ਵਜ੍ਹਾ ਦੇ ਨਾਲ ਮੰਦਰਾਂ 'ਚ ਛੈਣੇ ਖੜਕਦੇ ਨੇ, ਪੂਜਾ ਹੁੰਦੀਆਂ ਨੇ। ਵੇ ਤੂੰ ਤੂੰ ਉਸ ਮਾਂ ਨੂੰ ਉਹਦੇ ਬਾਰੇ ਮੰਦਾ ਚਤਵਦਾ? ਉਹਨੇ ਆਖਿਆ ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਕੁਝ ਵੀ ਕਰਨ ਦੀ ਲੋੜ ਨਹੀਂ, ਥੋੜ੍ਹਾ ਜਿਹਾ ਸਾਥ ਦੇ ਮੇਰਾ। ਜੇ ਤੂੰ ਰਾਤ ਦੇ ਖਾਣੇ ਵਿੱਚ ਥੋੜ੍ਹੀ ਜਿਹੀ ਜ਼ਹਿਰ ਮਿਲਾ ਦੇਵੇਂ, ਖਾਣਾ ਖਾ ਕੇ ਸੌਂ ਜਾਣਗੇ, ਕਦੋਂ ਪ੍ਰਾਣ ਪੰਖੀਰੂ ਹੋ ਜਾਣੇ ਪਤਾ ਨਹੀਂ ਲੱਗਣਾ, ਲਾਸ਼ਾਂ ਮੈਂ ਰਾਤੋ ਰਾਤ ਬੇਰੇ ਲਾ ਦੇਣੀਆਂ ਨੇ, ਸਵੇਰ ਨੂੰ ਉੱਠਦੇ ਹਾਂ ਆਪਾਂ ਅਮੀਰ ਹੋ ਜਾਣਾ। ਤੇ ਤੂੰ ਕਿਹੜੀਆਂ ਸੋਚਾਂ 'ਚ ਪੈ ਗਈ? ਮਾਂ ਨੇ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ, ਪਰ ਇਹ ਮੰਨਿਆ ਨਹੀਂ। ਇੱਥੇ ਲਿਖਿਆ ਵੀ ਉਹ ਗੇੜੇ ਕੱਢਦਾ ਰਿਹਾ ਰਾਤ, ਤੇ ਸ਼ਾਇਦ ਮਾਤਾ ਗੁਜ਼ਰ ਕੌਰ ਵੀ ਉਹਦੀ ਮੰਦ ਭਾਵਨਾ ਨੂੰ ਸਮਝ ਗਏ ਸੀ। ਥੋੜ੍ਹੀ ਜਿਹੀ ਅੱਖ ਲੱਗੀ, ਆਇਆ ਚੁੱਕ ਕੇ ਲੈ ਗਿਆ, ਔਰ ਉਹ ਚੁੱਕ ਕੇ ਲਿਜਾ ਕੇ ਬਾਹਰ ਪਿੰਡੋਂ ਬਾਹਰ ਵਾਰ ਕੇ ਤੇ ਉਹ ਟੋਆ ਪੁੱਟ ਕੇ ਤੇ ਉਹ ਦਫ਼ਨ ਕਰਾਇਆ, ਦੱਬ ਆਇਆ, ਕਿਉਂਕਿ ਉਹਨੂੰ ਪਤਾ ਸੀ ਉਹਨੇ ਪਲਾਨਿੰਗ ਪੂਰੀ ਕੀਤੀ ਹੋਈ ਸੀ। ਜਦੋਂ ਆਇਆ ਵਾਪਸ, ਪਤਾ ਲੱਗ ਗਿਆ ਸੀ ਮਾਤਾ ਜੀ ਨੂੰ। ਜਦੋਂ ਮਾਤਾ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਲੱਗੇ ਬੇਟਾ ਚੰਦ ਮੋਹਰਾਂ ਖਾਤਰ ਆਪਣਾ ਦੀਨ ਨਾ ਵਿਗਾੜ, ਇੱਕ ਵਾਰ ਮੈਨੂੰ ਮੇਰੇ ਲਾਲ ਨੂੰ ਮਿਲ ਲੈਣ ਦੇ, ਤੈਨੂੰ ਮਾਇਆ ਨਾਲ ਮਾਲਾ ਮਾਲ ਕਰਵਾ ਦਿਆਂਗੀ, ਪਰ ਇਸ ਵੇਲੇ ਨਹੀਂ। ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਲਟਾ ਅੱਗੋਂ ਗੱਲ ਨੂੰ ਆਇਆ, ਕਹਿੰਦਾ ਇੱਕ ਪਾਸੇ ਮੈਂ ਹਕੂਮਤ ਤੋਂ ਖਤਰਾ ਮੁੱਲ ਲੈ ਕੇ ਤੁਹਾਨੂੰ ਘਰ ਲੈ ਕੇ ਆਇਆ, ਤੇ ਉਲਟਾ ਤੁਸੀਂ ਚੋਰੀ ਦਾ ਇਲਜ਼ਾਮ ਮੇਰੇ ਤੇ ਲਾ ਰਹੇ ਹੋ, ਇਹ ਤੁਸੀਂ ਚੰਗੀ ਸੇਵਾ ਦਾ ਫਲ ਦੇਣ ਲੱਗੇ ਹੋ ਮੈਨੂੰ। ਉਸ ਵੇਲੇ ਜਦੋਂ ਲਾਲੋ ਲਾਲ ਹੋ ਗਿਆ, ਕਹਿਣ ਲੱਗਾ ਵੀ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਇਲਜ਼ਾਮ ਤੁਸੀਂ ਮੇਰੇ ਤੇ ਲਾ ਰਹੇ ਹੋ ਨਾ, ਇਹ ਤੁਹਾਨੂੰ ਮੈਂ ਦੱਸਾਂਗਾ ਵੀ ਇਹਦਾ ਕੀ ਹਸ਼ਰ ਹੋ ਸਕਦਾ। ਚਲਿਆ ਗਿਆ ਮੁਰਿੰਡੇ, ਜਾ ਕੇ ਰਿਪੋਰਟ ਦਿੱਤੀ। ਲਾਲਚ ਫਿਰ ਦੋਹਰਾ ਉਸ ਵੇਲੇ ਮਨ ਵਿੱਚ ਪਨਪਿਆ, ਕਿਉਂਕਿ ਉਹ ਜਾਣਦਾ ਸੀ ਇੱਕ ਪਾਸੇ ਜਿੱਥੇ ਮੋਹਰਾਂ ਤੇ ਨੱਪੀਆਂ ਹੀ ਸਨ, ਦੂਜੇ ਪਾਸੇ ਉਹਨੂੰ ਇਸ ਗੱਲ ਦਾ ਵੀ ਪਤਾ ਸੀ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਗੁਰੂ ਦੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦਾ ਮਤਲਬ ਕੀ ਹੁੰਦਾ। ਤੇ ਮੰਨ ਲਓ ਜੇ ਉਹ ਗ੍ਰਿਫਤਾਰ ਕਰਵਾ ਦਿੰਦਾ, ਇਨਾਮ ਦਾ ਇੱਕ ਬਹੁਤ ਵੱਡਾ ਲਾਲਚ ਸੀ ਉਹਨੂੰ ਵੀ, ਬਹੁਤ ਵੱਡਾ ਇਨਾਮ, ਉਹਨੂੰ ਸਰਕਾਰੀ ਦਰਬਾਰੇ ਨਵਾਬ ਵਜ਼ੀਰ ਖਾਨ ਫੌਜਦਾਰ ਸਰਹੰਦ ਤੋਂ ਮਿਲਣ ਦੀ ਆਸ ਸੀ ਉਹਨੂੰ। ਤੋ ਉਹਨੇ ਖਬਰ ਦਿੱਤੀ, ਜਾਨੀ ਖਾਂ ਮਾਨੀ ਖਾਂ ਥਾਣੇਦਾਰ ਆਏ, ਕੁੱਟਾਂ ਉੱਤੇ ਹੱਥ ਕੜੀਆਂ ਲਾ ਲਈਆਂ ਗਈਆਂ, ਔਰ ਸਹੇੜੀ ਤੋਂ ਤੋਰ ਲਿਆ ਗਿਆ। ਇੱਕ ਰਾਤ ਉਹਨਾਂ ਰੱਖਿਆ ਕੋਤਵਾਲੀ ਮੁਰਿੰਡੇ, ਤੇ ਅਗਲੇ ਦਿਨ ਗੱਡੇ ਤੇ ਬਿਠਾਲ ਕੇ ਇਹਨਾਂ ਨੂੰ ਮੁਰਿੰਡੇ ਦੀ ਧਰਤੀ ਤੋਂ ਸਰਹੰਦ ਵੱਲ ਨੂੰ ਭੇਜ ਦਿੱਤਾ ਗਿਆ। ਗੁਰੂ ਪਿਆਰੀ ਸਾਧ ਸੰਗਤ,
ਇਹ ਪੋਹ ਦਾ ਮਹੀਨਾ ਹੈ, ਬਹੁਤ ਸਰਦੀ ਦੀ ਅੱਤਾਂ ਦੀ ਸਰਦੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਹੁੰਦੀ ਹੈ। ਦੂਜੇ ਪਾਸੇ ਇਹ ਦਿਨ ਕਿਹੜੇ ਸਨ, ਇਹ ਵੀ ਗੱਲ ਧਿਆਨ ਰੱਖਣ ਯੋਗ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਡੇ ਦੋਵਾਂ ਸਾਹਿਬਜ਼ਾਦਿਆਂ ਅਤੇ 41 ਸਿੰਘਾਂ ਦੇ ਸਮੇਤ ਸਰਸਾ ਪਾਰ ਕਰ ਗਏ ਸਨ। ਇੱਧਰੋਂ ਆਉਂਦੇ ਹੋਏ ਉਹ ਗਏ ਕੋਟਲੇ। ਕੋਟਲੇ ਦਾ ਇੱਕ ਮੁਸਲਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਰਧਾਲੂ ਸੀ, ਇਹਦਾ ਨਾਮ ਸੀ ਭਾਈ ਨਿਹੰਗ ਖਾਨ। ਭਾਈ ਨਿਹੰਗ ਖਾਨ ਦਾ ਜਦੋਂ ਤੁਸੀਂ ਪਰਿਵਾਰਕ ਵੇਰਵਾ ਪੜ੍ਹਦੇ ਹੋਏ, ਸਾਰਾ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਇਹਦੀ ਭੈਣ ਸੀ ਇੱਕ, ਉਹਦਾ ਨਾਮ ਸੀ ਬੀਬੀ ਉਮਰੀ। ਬੀਬੀ ਉਮਰੀ ਦੇ ਦੋ ਪੁੱਤ ਸਨ, ਜਿਨ੍ਹਾਂ ਦਾ ਜ਼ਿਕਰ ਜਦੋਂ ਅਗਾਂਹ ਤੁਸੀਂ ਪ੍ਰਕਰਨ ਪੜ੍ਹੋਗੇ, ਭਾਈ ਨਬੀ ਖਾਂ ਅਤੇ ਗਨੀ ਖਾਂ, ਇਹ ਦੋਵੇਂ ਬੀਬੀ ਉਮਰੀ ਦੇ ਪੁੱਤ ਸਨ। ਅਤੇ ਕੋਟਲਾ ਨਿਹੰਗ ਖਾਨ ਇਹਨਾਂ ਦਾ ਰਿਸ਼ਤੇ ਵਿੱਚ ਸਕਾ ਮਾਮਾ ਲੱਗਦਾ ਸੀ, ਇਹਨਾਂ ਨੇ ਵੀ ਬੜੀ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਾਤ ਉੱਥੇ ਕੁਝ ਸਮੇਂ ਲਈ ਕੋਟਲੇ ਰੁਕੇ, ਅਤੇ ਕੋਟਲੇ ਤੋਂ ਸਾਹਿਬ ਸੱਚੇ ਪਾਤਸ਼ਾਹ ਨੇ ਚਮਕੌਰ ਦਾ ਰੁੱਖ ਕੀਤਾ। ਪਿੰਡ ਬੂਰ ਮਾਜਰਾ, ਭੈਰੋ ਮਾਜਰਾ, ਇਹਦੇ ਵਿੱਚ ਵੀ ਹੁੰਦੇ ਹੋਏ ਸਤਿਗੁਰੂ ਚਮਕੌਰ ਪਹੁੰਚ ਜਾਂਦੇ ਨੇ। ਇਹ ਵੀ ਯਾਦ ਰੱਖਣ ਯੋਗ ਗੱਲ ਹੈ ਵੀ ਚਮਕੌਰ ਸਤਿਗੁਰੂ ਪਹਿਲੀ ਵਾਰ ਨਹੀਂ ਆਏ, ਇਹਦੋਂ ਪਹਿਲਾਂ ਵੀ ਇੱਕ ਛੋਟੀ ਜਿਹੀ ਮੁੱਠ ਭੇੜ ਸਤਿਗੁਰੂ ਚਮਕੌਰ ਵਿੱਚ ਪਹਿਲਾਂ ਵੀ ਕਰ ਚੁੱਕੇ ਹੈ। 14 ਲੜਾਈਆਂ ਵਿੱਚੋਂ ਬਹੁਤ ਆਤ ਕੁਝ ਲੜਾਈਆਂ ਇੱਦਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਮੁੱਠ ਭੇੜਾਂ ਸਨ, ਔਰ ਉਹਨਾਂ ਵਿੱਚੋਂ ਇੱਕ ਲੜਾਈ ਚਮਕੌਰ ਵਿੱਚ ਪਹਿਲਾਂ ਸਾਹਿਬ ਲੜ ਚੁੱਕੇ ਹੈ। ਹਜ਼ੂਰ ਚਮਕੌਰ ਆ ਗਏ, ਚਮਕੌਰ ਆ ਕੇ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆਂ ਦੀ ਸਭ ਤੋਂ ਵੱਡੀ ਅਸਾਮੀ ਜੰਗ ਲੜੀ, ਜਿਹਨੂੰ ਆਪਾਂ ਚਮਕੌਰ ਦਾ ਯੁੱਧ ਆਉਂਦੇ ਹਾਂ। 21 ਤੇ 22 ਦਸੰਬਰ ਦੋ ਦਿਨ ਇਹ ਯੁੱਧ ਚੱਲਿਆ। 22 ਦਸੰਬਰ ਦੀ ਦਰਮਿਆਨੀ ਰਾਤ, ਕਿਉਂਕਿ 22 ਦਸੰਬਰ ਸਨ 1704 ਨੂੰ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਉਹ ਸ਼ਹੀਦ ਹੋ ਜਾਂਦੇ ਨੇ। ਇੱਥੇ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਦੇ ਕੇ, 5 ਕੁ ਸਿੰਘ ਉਹਨਾਂ ਦੇ ਨਾਲ ਸਨ ਸਤਿਗੁਰੂ, ਇੱਧਰੋਂ ਬਾਅਦ ਵਿੱਚ ਮਾਛੀਵਾੜੇ ਨੂੰ ਨਿਕਲ ਜਾਂਦੇ ਨੇ। 22 ਦਸੰਬਰ ਨੂੰ ਅਮੂਮਨ ਇਹ ਜਿਹੜਾ ਚਮਕੌਰ ਦਾ ਯੁੱਧ ਸੀ ਇਹ ਸਮਾਪਤ ਹੋ ਗਿਆ। 23 ਨੂੰ ਸੂਬਾ ਸਰਹੰਦ ਵਜ਼ੀਰ ਖਾਨ ਵਾਪਸ ਮੁੜਿਆ, ਕਿਉਂਕਿ 23 ਦਾ ਜਦੋਂ ਦਿਨ ਚੜ੍ਹਿਆ, ਦਿਨ ਚੜ੍ਹਦਿਆਂ ਸਾਰ ਭਾਈ ਸੰਗਤ ਸਿੰਘ ਦੀ ਕਮਾਂਡ ਵਿੱਚ 5-6 ਸਿੰਘ ਸਨ, ਉਹਨਾਂ ਨੇ ਗੜੀ ਦਾ ਦਰਵਾਜ਼ਾ ਜਦ ਖੋਲ੍ਹਿਆ ਅਤੇ ਕਲਗੀਤੋੜਾ ਸਾਹਿਬ ਹਜ਼ੂਰ ਦੇ ਕੇ ਗਏ ਸਨ ਭਾਈ ਸੰਗਤ ਸਿੰਘ ਜੀ ਨੂੰ। ਜਦੋਂ ਭਾਈ ਸੰਗਤ ਸਿੰਘ ਜੀ ਕਤਲ ਕੀਤੇ ਗਏ, ਸ਼ਹੀਦ ਕੀਤੇ ਗਏ, ਉਸ ਵਕਤ ਕੁਝ ਸਮੇਂ ਵਾਸਤੇ ਦੁਸ਼ਮਣਾਂ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਵੀ ਅਸਾਂ ਗੁਰੂ ਗੋਬਿੰਦ ਸਿੰਘ ਮਾਰ ਲਿਆ। ਖੁਸ਼ ਹੋ ਗਿਆ ਸੀ ਵਜ਼ੀਰ ਖਾਨ, ਪਰ ਉਹਦੀ ਖੁਸ਼ੀ ਬਹੁਤ ਜਲਦੀ ਗਮੀ ਵਿੱਚ ਬਦਲ ਗਈ ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਨੂੰ ਚਕਮਾ ਦੇ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ, ਸਭ ਆਸਾਂ 'ਤੇ ਪਾਣੀ ਫਿਰ ਗਿਆ। ਤੋ ਇਹ ਯੁੱਧ ਮੁਕੰਮਲ ਰੂਪ ਦੇ ਵਿੱਚ ਵੇਖਿਆ ਜਾਏ ਤਾਂ ਇੱਥੇ ਖਤਮ ਹੋ ਜਾਂਦਾ ਹੈ। ਸ਼ਿੱਥਾ ਪਿਆ, ਵਜ਼ੀਰ ਖਾਨ 23 ਨੂੰ ਵਾਪਸ ਤੁਰਦਾ ਹੈ, 24 ਨੂੰ ਉਹ ਵਾਪਸ ਸਰਹੰਦ ਪਹੁੰਚਦਾ ਹੈ, ਅਤੇ 24 ਸ਼ਾਮ ਨੂੰ ਉਹਨੂੰ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ 'ਤੇ ਨਿਕਲਣ ਵਿੱਚ ਕਾਮਯਾਬ ਹੋ ਗਿਆ, ਪਰ ਗੁਰੂ ਗੋਬਿੰਦ ਸਿੰਘ ਦੀ ਮਾਂ ਔਰ ਉਹਦੇ ਦੋਵੇਂ ਛੋਟੇ ਸਾਹਿਬਜ਼ਾਦੇ ਉਹ ਫੜ ਲਏ ਗਏ ਨੇ, ਔਰ ਉਹ ਬਹੁਤ ਜਲਦੀ ਸਰਹੰਦ ਪਹੁੰਚਾ ਦਿੱਤੇ ਜਾਣੇ ਨੇ। 24 ਦਸੰਬਰ ਦੀ ਸ਼ਾਮ ਨੂੰ ਉਹ ਸਰਹੰਦ ਪਹੁੰਚਾ ਦਿੱਤੇ ਗਏ। ਖੁਸ਼ ਹੋ ਗਿਆ ਵਜ਼ੀਰ ਖਾਨ, ਉਹਨੇ 25 ਦਸੰਬਰ ਦਾ ਦਿਨ ਇਸ ਗੱਲ ਨੂੰ ਮਿੱਥ ਕੇ ਐਲਾਨਿਆ ਹੈ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਪੇਸ਼ ਕੀਤਾ ਜਾਏ ਦਰਬਾਰ ਦੇ ਅੰਦਰ, ਕਚਹਿਰੀ ਦੇ ਅੰਦਰ। 25 ਦਸੰਬਰ ਦਾ ਦਿਨ ਚੜ੍ਹਦਾ ਹੈ, ਇੱਧਰ ਦੋਵੇਂ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਪਹੁੰਚਾ ਕੇ ਸਰਹੰਦ, ਰਾਤ ਇਹਨਾਂ ਨੂੰ ਠੰਡੇ ਬੁਰਜ਼ ਵਿੱਚ ਰੱਖਿਆ ਜਾਂਦਾ ਹੈ। ਤੁਸੀਂ ਜਾਣਦੇ ਹੋ ਜਦੋਂ ਸਰਹੰਦ ਦਰਸ਼ਨ ਦੀਦਾਰੇ ਕਰਨ ਵਾਸਤੇ, ਇਹ ਜਿਹੜਾ ਠੰਡਾ ਬੁਰਜ ਹੈ ਇਹਨੂੰ ਇਸ ਢੰਗ ਦੇ ਨਾਲ ਡਿਜ਼ਾਈਨ ਕੀਤਾ ਗਿਆ ਸੀ, ਪਰ ਗਰਮੀ ਦੇ ਵਿੱਚ ਜਦੋਂ ਅੰਤਾਂ ਦੀ ਗਰਮੀ ਹੁੰਦੀ ਹੈ ਪੰਜਾਬ ਦੇ ਵਿੱਚ, ਉਸ ਵੇਲੇ ਠੰਡੇ ਬੁਰਜ ਦੇ ਵਿੱਚ ਉਹਨੂੰ ਇੰਨਾ ਕੁ ਠੰਡਾ ਹੁੰਦਾ ਸੀ ਉਹ। ਅੱਜ ਦੇ ਸਮੇਂ ਆਪਾਂ ਏਸੀ ਦੀ ਵਰਤੋਂ ਕਰਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਇਹ ਸਾਧਨ ਹੋਇਆ ਕਰਦੇ ਸਨ। ਗਰਮੀਆਂ ਦੇ ਦਿਨਾਂ ਵਿੱਚ ਵੀ ਇਹ ਬੁਰਜ ਬਹੁਤ ਠੰਡਾ ਰਹਿੰਦਾ ਸੀ, ਅਤੇ ਫਿਰ ਖਿਆਲ ਕਰੋ ਪੋਹ ਦਾ ਮਹੀਨਾ ਸੀ ਨਾ, ਪੋਹ ਦਾ ਮਹੀਨਾ। ਤੋ ਇੱਕ ਤਾਂ ਮਾਤਾ ਗੁਜਰੀ ਉਹ ਬਜ਼ੁਰਗ ਹੈ, ਮੰਨ ਲਓ ਕੋਈ ਬੰਦਾ ਨੌਜਵਾਨ ਹੋਵੇ, ਜਵਾਨੀ ਦੇ ਵਿੱਚ ਬੰਦਾ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ, ਪਰ ਇਹ ਜਿਹੜੀ ਠੰਡ ਹੁੰਦੀ ਹੈ ਬੱਚਿਆਂ ਅਤੇ ਬਜ਼ੁਰਗਾਂ ਨੂੰ ਪਰੇਸ਼ਾਨ ਕਰਦੀ ਹੈ, ਪਰੇਸ਼ਾਨ ਕਰਦੀ ਆ। ਠੰਡ ਵਿੱਚ ਆਪਾਂ ਵੇਖਦੇ ਹਾਂ ਜਦੋਂ ਜਨਵਰੀ ਫਰਵਰੀ ਦੇ ਵਿੱਚ ਇੱਥੇ ਸਨੋ ਫਾਲ ਸ਼ੁਰੂ ਹੋ ਜਾਂਦਾ ਹੈ, ਗੁਰਦੁਆਰਿਆਂ ਵਿੱਚ ਬਜ਼ੁਰਗਾਂ ਦਾ ਆਉਣਾ ਲਗਭਗ ਬੰਦ ਹੋ ਜਾਂਦਾ ਹੈ, ਕਿਉਂਕਿ ਠੰਡ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਉੱਧਰ ਇੰਨੇ ਸਾਧਨ ਨਹੀਂ ਹੁੰਦੇ, ਪਰ ਸਰਦੀ ਬਹੁਤ ਹੁੰਦੀ ਹੈ। ਤੋ ਖਿਆਲ ਰੱਖਿਆ ਜਾਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਜਦੋਂ ਅੰਤਾਂ ਦੀ ਠੰਡ ਸੀ, ਮਾਤਾ ਗੁਜਰ ਕੌਰ ਔਰ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਬੰਦ ਰੱਖਿਆ ਗਿਆ। ਕਿਉਂ? ਤਾਂ ਕਿ ਉਹਨਾਂ ਦਾ ਸਿਦਕ ਤੋੜਿਆ ਜਾ ਸਕੇ, ਉਹਨਾਂ ਨੂੰ ਭੈ ਭੀਤ ਕੀਤਾ ਜਾ ਸਕੇ, ਉਹਨਾਂ ਨੂੰ ਡਰਾਇਆ ਜਾ ਸਕੇ, ਅਤੇ ਡਰਾ ਕੇ
ਉਹਨਾਂ ਦਾ ਧਰਮ ਪਰਿਵਰਤਨ ਕਰਨ ਦਾ ਜਿਹੜਾ ਲਾਹਾ ਹੈ ਉਹ ਸਮੇਂ ਦੀ ਮੁਗਲੀਆ ਸਰਕਾਰ ਲੈ ਸਕੇ। ਤੋਂ 25 ਦਸੰਬਰ ਦਾ ਦਿਨ ਚੜ੍ਹਦਾ ਹੈ ਜੀ, ਸੂਬੇਦਾਰ ਵਜ਼ੀਰ ਖਾਨ ਦੀ ਝੂਠ ਦੀ ਕਚਹਿਰੀ ਲੱਗੀ ਹੈ, ਸਿਪਾਹੀ ਠੰਡੇ ਬੁਰਜ ਵਿੱਚ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ ਨੇ। ਮਾਂ ਗੁਜਰ ਕੌਰ ਜਿਹੜੀ ਸਾਰੀ ਰਾਤ ਜਿੱਥੇ ਉਹਨੇ ਗੁਰਬਾਣੀ ਪੜ੍ਹੀ ਸਾਹਿਬਜ਼ਾਦਿਆਂ ਨੂੰ, ਉਹਨੇ ਇਤਿਹਾਸ ਦੀਆਂ ਅਦੁੱਤੀ ਮਿਸਾਲਾਂ ਸੁਣਾਈਆਂ, ਉਹਦੇ ਉਹਨੇ ਨਾਲ ਦੀ ਨਾਲ ਉਹਨਾਂ ਦੀ ਪ੍ਰੈਪਰੇਸ਼ਨ ਕਰਵਾ ਦਿੱਤੀ ਸੀ, ਪ੍ਰਪੇਅਰ ਕਰ ਦਿੱਤਾ ਸੀ ਇਸ ਗੱਲ ਵਾਸਤੇ ਉਹਨਾਂ ਦੀ ਪੇਸ਼ੀ ਹੋਣੀ ਹੈ। ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਾ ਕੇ ਉਹਨਾਂ ਨੇ ਕਿਵੇਂ 2-4 ਹੋਣਾ ਸਵਾਲਾਂ ਦੇ ਨਾਲ, ਉਹਨਾਂ ਸਵਾਲਾਂ ਦੇ ਜਵਾਬ ਉਹਨੇ ਪਹਿਲਾਂ ਤਿਆਰ ਕਰਵਾ ਦਿੱਤੇ ਨੇ। ਲੈ ਕੇ ਜਦੋਂ ਸਿਪਾਹੀ ਠੰਡੇ ਬੁਰਜ ਵਿੱਚੋਂ ਤੁਰਨ ਲੱਗੇ, ਇਹ ਕਹਿ ਲਓ ਕਿ ਤੁਰਨ ਤੋਂ ਪਹਿਲਾਂ ਦਾਦੀ ਮਾਂ ਦੀ ਸਾਹਿਬਜ਼ਾਦਿਆਂ ਨੂੰ ਇੱਕ ਅਸੀਸ ਹੈ। ਆਓ ਉਸ ਵੇਲੇ ਦੀ ਕਹਾਣੀ, ਜਥਾ ਆਪ ਜੀ ਦੇ ਸਨਮੁੱਖ।

ਕਚਹਿਰੀ ਵੱਲ ਤੋਰਨ ਤੋਂ ਪਹਿਲਾਂ ਜਦੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਸਿਪਾਹੀ ਠੰਡੇ ਬੁਰਜ ਵਿੱਚੋਂ ਤੁਰਨ ਲੱਗੇ ਨੇ, ਤੁਰਨ ਤੋਂ ਪਹਿਲਾਂ ਦਾਦੀ ਮਾਂ ਦੀ ਅਸੀਸ ਕਹਿ ਸਕਦੇ ਹੋ, ਜੋ ਤੁਰਨ ਤੋਂ ਪਹਿਲਾਂ ਉਹਨੇ ਲਾਲਾ ਨੂੰ ਸਿੱਖਿਆ ਦਿੱਤੀ, ਜੋ ਉਪਦੇਸ਼ ਦਿੱਤਾ, ਜੋ ਅਸੀਸ ਬਖਸ਼ੀ, ਉਹਦਾ ਜ਼ਿਕਰ ਢਾਡੀ ਸਿੰਘ ਆਪ ਸੰਗਤਾਂ ਦੇ ਸਨਮੁੱਖ ਕਰ ਰਹੇ ਸਨ। ਤੋ ਤਿੰਨ ਪੇਸ਼ੀਆਂ ਸਰਹੰਦ ਦੀ ਧਰਤੀ 'ਤੇ ਸਾਹਿਬਜ਼ਾਦਿਆਂ ਦੀਆਂ ਹੁੰਦੀਆਂ ਨੇ। ਝੂਠ ਦੀ ਇਸ ਕਚਹਿਰੀ ਦੇ ਦਰਮਿਆਨ ਉਹਨਾਂ ਪੇਸ਼ੀਆਂ ਦੇ ਅੰਦਰ ਹੋਏ ਸਵਾਲ ਜਵਾਬ, ਉਹ ਪੂਰੀ ਕਹਾਣੀ ਜੱਥਾ ਇਸੇ ਤਰ੍ਹਾਂ ਜਿਵੇਂ ਇਹਨਾਂ ਦਾ ਰੋਜ਼ਾਨਾ ਦਾ ਜੋ ਸਕੈਚੁਅਲ ਹੈ ਉਹਦੇ ਮੁਤਾਬਕ ਆਪ ਸੰਗਤਾਂ ਦੇ ਸਨਮੁੱਖ ਸਾਂਝਾ ਕਰਨਗੇ ਇਹ। ਤੋ ਆਪ ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਦਾਸ ਇਹਨਾਂ ਸਿੰਘਾਂ ਦੇ ਸਮੇਤ ਆਪ ਜੀ ਦੇ ਚਰਨਾਂ ਦੇ ਵਿੱਚੋਂ ਖਿਮਾ ਦਾ ਜਾਚਕ ਹੈ। ਅਨਾਊਂਸਮੈਂਟ ਪਿਛਲੇ ਦਿਨਾਂ ਤੋਂ ਹੋ ਰਹੀਆਂ ਨੇ, ਮੈਂ ਵੀ ਬੇਨਤੀ ਕਰਦੇ ਹਾਂ 15 ਤੋਂ 23 ਸਤੰਬਰ ਤੱਕ, ਕਿਉਂਕਿ ਆਪ ਜੀ ਜਾਣਦੇ ਹੋ 20 ਸਤੰਬਰ ਦਿਨ ਐਤਵਾਰ ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸਮਾਗਮ ਜਿਹੜਾ ਹੋਣਾ ਹੈ, ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨੀਂਹ ਪੱਥਰ ਰੱਖੇ ਜਾਣੇ ਨੇ। ਤੋ ਇਹ ਸਮਾਗਮ 20 ਸਤੰਬਰ ਦਿਨ ਐਤਵਾਰ ਦੁਪਹਿਰੇ ਲਗਭਗ 12:30 ਵਜੇ ਦੇ ਕਰੀਬ ਨੀਂਹ ਪੱਥਰ ਰੱਖੇ ਜਾਣਗੇ। ਤੋ ਜਿੱਥੇ ਆਪ ਜੀ ਨੇ ਉਸ ਦਿਨ ਜਿਸ ਦਿਨ ਨੀਂਹ ਪੱਥਰ ਸਮਾਗਮ ਹੈ ਉਹਦੇ ਵਿੱਚ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਇਹਨਾਂ ਸਮਾਗਮਾਂ ਦੇ ਸੰਬੰਧ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪਣੇ ਜਥੇ ਸਮੇਤ ਆਪਣੇ ਪਾਸੇ ਇੱਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਪੁੱਜ ਰਹੇ ਨੇ। ਕੱਲ੍ਹ ਤੋਂ ਲੈ ਕੇ 15 ਤੋਂ 23 ਸਤੰਬਰ ਤੱਕ ਇਸ ਜਥੇ ਨੇ ਰੋਜ਼ਾਨਾ ਸ਼ਾਮ ਦੇ ਦੀਵਾਨਾਂ ਦੇ ਵਿੱਚ ਜਿਹੜੀਆਂ ਹਾਜ਼ਰੀਆਂ ਨੇ ਹੋਰਨਾਂ ਜਥਿਆਂ ਦੇ ਨਾਲ ਨਾਲ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹ ਭਰਿਆ ਕਰਨਗੇ। ਇਸ ਤੋਂ ਇਲਾਵਾ ਜਿੱਥੇ ਆਪਣੇ ਪਾਸ ਬਹੁਤ ਵਧੀਆ ਉੱਚ ਕੋਟੀ ਦੇ ਕੀਰਤਨੀ ਜਥੇ ਮੌਜੂਦ ਨੇ, ਯਾਨੀ ਰਾਮ ਸਿੰਘ ਗ੍ਰਿਫਤਾਰ ਉਹਨਾਂ ਦਾ ਢਾਡੀ ਜਥਾ, ਇਹ ਢਾਡੀ ਜਥਾ ਇਸੇ ਤਰ੍ਹਾਂ ਸੇਵਾਵਾਂ ਨਿਭਾਵੇਗਾ। ਤੋ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਦੀ ਹਾਜ਼ਰੀ ਸ਼ਾਮ ਨੂੰ ਹੋਇਆ ਕਰੇਗੀ, ਉਹ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਤਾਂ ਆਓ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦੇ ਚਰਨਾਂ ਵਿੱਚ ਖਿਮਾ ਦੇ ਜਾ ਚੁੱਕਾਂ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰ ਸਮਾਪਤੀ ਹੋਵੇਗੀ, ਸਾਰੀ ਸੰਗਤ ਅਰਦਾਸ ਵਿੱਚ ਜੁੜੀਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਘਰ ਨੌ ਨਿਧਿਆ ਵੈ ਧਾਇ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਰੀ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚੁਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੋਗੋ ਜੋਗੀ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ, ਵਾਹਿਗੁਰੂ ਹੀ ਅਕਾਲ ਪੁਰਖ ਅੰਤਰ ਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ, ਖਾਲਸਾ ਜੀ ਨੂੰ ਬਖਸ਼ੋ ਜੀ ਹੇ, ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਓਟ, ਨੇ ਆਸਰਿਓਂ ਕੇ ਆਸਰੇ, ਸੱਚੇ ਪਿਤਾ ਵਾਹਿਗੁਰੂ ਹੀ ਅਕਾਲ ਪੁਰਖ ਅੰਤਰਜਾਮੀ, ਪਿਤਾ ਜੀ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ, ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮੇਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ, ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ, ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਉਪਰੰਤ ਢਾਡੀ ਵਾਰਾਂ, ਗੁਰ ਇਤਿਹਾਸਕ ਵਿਚਾਰਾਂ ਹੋਈਆਂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕੀ ਅਗਾਧ ਬੋਧ ਬਾਣੀ ਦਾ ਪਠਨ ਪਾਠ ਕਰਦਿਆਂ ਹੋਇਆਂ, ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ, ਮਿਹਰ ਕਰਨੀ ਮਹਾਰਾਜ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮੇਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮੇਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼, ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼, ਦੇਸ਼ਾਂ ਵਿਦਾਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਨਿਸ਼ਨਾਂਦੀਆਂ ਦਾਤਾਂ ਬਖਸ਼ਣੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਬਖਸ਼ਿਸ਼ ਕਰਨਾ, ਆਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ, ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮੇਰ ਕਰਕੇ ਬਖਸ਼ਿਸ਼ ਕਰਨਾ, ਮਹਾਰਾਜ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵੱਧਦਾ ਘਾਟਾ ਭੁਲਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਕੇ ਪਾਵਨ ਚਰਨਾਂ ਦੇ ਵਿੱਚ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰ ਮਿਲ ਬੈਠੀ ਪਿਆਰੀ ਮਨਯੋਗ ਸਾਧ ਸੰਗਤ ਬੜਭਾਗੇ ਹਾਂ। ਸਜੇ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਸੀ, ਜੁੜ ਮਿਲ ਬੈਠੇ ਸੀ ਗੁਰੂ ਚਰਨਾਂ ਦੇ ਵਿੱਚ। ਦੀਵਾਨ ਦੀ ਸਮਾਪਤੀ ਦੀ ਸਰਬੱਤੇ ਪਲੇ ਦੀ ਅਰਦਾਸ ਹੋਈ। ਪਾਵਨ ਮੁੱਖ ਵਾਕ ਹੁਕਮਨਾਮਾ ਗੁਰੂ ਸਾਹਿਬ ਜੀ ਦਾ ਬਖਸ਼ਿਆ, ਆਪ ਜੀ ਨੇ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ ਬਖਸ਼ਿਆ, ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ, ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਪ੍ਰਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਮੁੱਚੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਆਪੋ ਆਪਣੀ ਲੋੜ ਮੁਤਾਬਕ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਤੋ ਸੁਖਾਸਨ ਦੀ ਸੇਵਾ ਥੋੜ੍ਹਾ ਸਮਾਂ ਰੁਕ ਕੇ ਹੋਵੇਗੀ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਨਾਲ ਦੀ ਨਾਲ ਸਿੰਘਾਂ ਦੇ ਸਹਿਜ ਪ੍ਰਸਾਦ ਵੀ ਚੱਲ ਰਹੇ ਨੇ, ਤੋ ਸਿੰਘਾਂ ਵੱਲੋਂ ਸਹਿਜ ਪ੍ਰਸਾਦ ਦੀ ਸੇਵਾ ਹੋਣੀ ਹੈ। ਇਸ ਵਾਸਤੇ ਸੁਖਾਸਨ ਥੋੜ੍ਹੀ ਦੇਰ ਰੁਕ ਕੇ ਕੀਤਾ ਜਾਏਗਾ। ਤੋ ਕੜਾਹ ਪ੍ਰਸ਼ਾਦ ਦੇ ਗੱਫੇ ਪ੍ਰਾਪਤ ਕਰਨ ਤੋਂ ਉਪਰੰਤ ਸਾਰੀ ਸੰਗਤ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ

ਪਲਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ

ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗੀਤ ਸੋ ਕਹੋ ਟਲ ਗੁਰ ਸੇਵੀ ਐਵੇਂ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਕਸੰਦੀ ਨੂਰ ਅਰਸੋਂ ਕੁਸੋਂ ਚਟੀਐ ਤੁਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ

ਸੰਗਤ ਬੈਠਤ ਹਰ ਹਰਿਆਈਏ ਅਨ ਦਿਨ ਸੁਕਿਤ ਕਰੀਏ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਪਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ ਜੀ ਜੰਤ ਸਪੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ ਬਿਗਰ ਬਿਨਾਸਨ ਸਭ ਦੋ ਨਾਸ।

ਸੁਖ ਕਰ ਆਇਆ ਮਾਜ ਮਹਲਾ ਤੀਜਾ ਅੰਮ੍ਰਿਤ ਵਸੇ ਸਹਿ ਸਬਾਏ ਗੁਰਮੁਖ ਬਿਰਲਾ ਕੋ ਜਨ ਪਾਏ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਚਹੀ ਨ ਪਜਾ ਹੁਣਿਆ ਓਂ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸੁਨਾ ਰਸ ਚਾਕ ਸਦਾ ਰੰਗ ਰਤ ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ ਸਹਿਜ ਹਰ ਗੁੰਗਾ ਬਣਿਆ ਰਹਾਉ ਗੁਰ ਪ੍ਰਸ਼ਾਦੀ ਸਹਿਜ ਗੋ ਪਾਏ ਦੁਬਦਾ ਮਾਰੇ ਇੱਕ ਸਿਉਂ ਲਿਵ ਲਾਏ ਨਦ ਕਰੇ ਤਾਂ ਹਰ ਗੁਣਗਾ

ਸਹਿਜ ਸੁਨਾਮਿਆ ਮਨ ਮੋ ਭੂਲਾ ਦੂਜੇ ਪਾਏ ਖਵਾਏ ਨਾਮ ਨ ਲਵੇ ਨਾਮ ਨ ਲੇਵੇ ਮਰੇ ਭੇਖਾਏ ਅੰਤਰ ਸਦਾ ਬਿਟਾ ਮੈਂ ਵਾਸਾ ਮੈਂ ਸੇਵਾ ਜਨ ਗਵਾਮਣਿਆ ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰਿਆ ਸਭ ਆਪੈ ਗੁਰਮਕਨਦ ਗੁਰਮੰਗਦ ਆਵਣਿਆ ਆਪੇ ਆਪ ਨਰਿੰਦ ਸੋਏ ਜਿਨਸ ਜੀਤਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਜ ਮਹਲਾ ਤੀਜਾ ਸੇ ਸੱਚ ਲਾਗੇ ਜੋ ਤੁਰ ਪਾਏ ਸਦਾ ਸਾਸੇ ਵੇ ਸਹਿ ਸੁਭਾਏ ਸੱਚੇ ਸਭ ਸਦਾ ਸਲਾਹੀ ਸੱਚੇ ਮੇਲ ਮਿਲਾਵਣਿਆ ਹੋ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸਰਾਤੇ ਸੱਚੇ ਸਾਸ ਮਾਵਣਿਆ ਰਹਾਓ ਜੈ ਤੇ ਖਾਸਾ ਸਭਨੀ ਥਾਈ ਗੁਰਪ੍ਰਸ਼ਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣਿਆ ਆਖ ਵਖਾਨਣਿਆ ਮਨਸਾ ਮਾਰ ਸੱਸ ਮਾਣੀ ਮੰਡੀਠੀ ਸਭਾਉਣ ਜਾਣੀ ਸਭ ਸੇਵ ਸਦਾ ਮਨ ਨਿਚਲ ਨਿਕਰ ਵਾਸਾ ਪਾਵਣਿਆ ਸਤਿਗੁਰ ਸੇਵੈ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਦੇ ਦਿਖਾਇਆ ਮਾਇਆ ਮੋਹ ਸ਼ਬਦ ਲਾਇਆ ਸਚੋ ਸਚਾ ਸੇ ਸਲਾਹੀ ਗੁਰ ਸ਼ਬਦ ਦੀ ਸਭ ਪਾਵਣਿਆ ਜੋ ਸੱਚ ਰਾਤੇ ਦਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇਵਟ ਪਾਗੀ ਸੱਚੇ ਸ਼ਬਦ ਆਮਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮੇ ਅਗੋਚਰ ਸ਼ਬਦ ਸੁਧ ਹੋਵੇ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨ ਕੀਮਤ ਪਾਵਣਿਆ ਪੜਪਾ ਥਾ ਕੇ ਸ਼ਾਨ ਆਈ ਤ੍ਰਿਨਾ ਜਾਲੇ ਸੁਧ ਨਕਾਈ ਵਿਖ ਬਿਆਜੇ ਮਿਖ ਬੋ ਪਿਆਸ ਕੂੜ ਬੋਲ ਵੇਖਾ

ਸੁਮਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੋਸ ਵਰਤੇ ਸਭ ਤੇਰੇ ਮਰ ਮਰ ਜਾਮੇ ਫਿਰ ਪਵੇ ਕੰਨੇ ਰੇ ਤੂੰ ਏਕੋ ਨਿਜ ਲਗਮ ਪਾਰਾ ਗੁੰਤੀ ਬੂਝ ਬਜਾਵਣਿਆ ਹੋ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨ ਦੇਖਿਆ ਵਰਨ ਕੋਈ ਗੁਰਮਤਿ ਆਪ ਬਜਾਉਣਿਆ ਰਾਵ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੀ ਪ੍ਰਗਟ ਹੋਈ ਗੋਤ ਪ੍ਰਗਟੇ ਸਭ ਤਾਂ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਯਗਨ ਜਲੈ ਸੰਸਾਰ ਲੋਭ ਅਭਿਮਾਨ ਬਹੁਤ ਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੇ ਬਿਰਥਾ ਜਨਮ ਗਵਾਉਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਝੈ ਆ ਮਰੇ ਤਾਂ ਸਾ ਪਾਰ ਆ ਮਰੇ ਤੇ ਮਨ ਸੂਝੈ ਫਿਰ ਉਹ ਮਰੇ ਨ ਮਰਨਾ ਹੋਵੇ ਸਹਿਜ ਸਾ ਸਮਾਉਣਿਆ ਮਾਇਆ ਮੈਂ ਫਿਰ ਚੇਤਨ ਲਾਏ ਗੁਰ ਕੈ ਸ਼ਬਦ ਸਦ ਰਹੇ ਸਮਾਏ ਸਾਸ ਲਾਏ ਸਭ ਕਟਾਂਤਰ ਸੱਚੋ ਸਾਸ ਸੁਹਾਵਣਿਆ ਸਾਸ ਲਾਏ ਸਦਾ ਹਜ਼ੂਰ ਹੈ ਗੁਰ ਕਾ ਸ਼ਬਦ ਰਿਹਾ ਭਰਪੂਰ ਹੈ ਗੁਰ ਪ੍ਰਸਾਦੀ ਸੱਚ ਨਜ਼ਰੀ ਆਵੈ ਸੱਚੇ ਹੀ ਸੋ ਪਾਵਣਿਆ ਸੱਚ ਮਨ ਅੰਦਰਿਆ ਸਮਾਏ ਸਦਾ ਸੱਚ ਨੇ ਚਲੇ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸਾਸ ਸਮਾਵਣਿਆ ਸਾਸ ਲਾਹੀ ਅਵਰਨ ਕੋਈ ਜੇਤ ਸੇਵਿਆ ਸਦਾ ਸੁਖ ਹੋਈ ਨਾਨਕਮ ਨਾਮ ਰਤੇ ਵਿਚਾਰੀ ਸਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਹਰ ਸਦਾ ਹੀ ਜਪ ਹਰ ਨਿਰਮਲ ਮਹਿਲ ਗਵਾਉਣਿਆ ਹੋਂ ਵਾਰੀ ਜਿਉ ਵਾਰੀ ਸੁਦਾਤਾ ਮਨ ਵਸਾਣਿਆ ਨਿਰਮਲ ਮਨ ਤਾਂ ਨਿਰਮਲ ਮਾਇਆ ਮੋਹ ਗਵਾਏ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਖਾ ਮਿਟਾਉਣਿਆ ਰਾਹ ਨਿਰਮਲ ਨਾ ਵਸਿਆ ਮਨ ਨਾ

ਨਿਰਮਲ ਗੁੰਗਾ ਵੇਨੇ ਸਾਚੇ ਕੇ ਨਿਰਮਲ ਨਾਲ ਵਜਾਉਣ ਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਅੰਮ੍ਰਿਤ ਮੋਹ ਮਾਇਆ ਨਿਰਮਲ ਗਿਆਨ ਧਿਆਨ ਨਿਰਮਲ ਨਿਰਭਰ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ ਓ ਮੈਂ ਮੈਂ ਗੋ ਸ਼ਬਦੇ ਹੋਵੈ ਨਿਰਮਲ ਵਾਜੇ ਅਨਹਤ ਤੁਨ ਬਾਣੀ ਦਰ ਸੱਚੇ ਸੋ ਪਾਪਾ ਮਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨਵਰ ਸਭ ਪਰੋਵੈ ਨਿਰਮਲ ਨਾਮ ਲਗੇ ਵਡਪਾਗੀ ਨਿਰਮਲ ਨਾਮ ਸੁਹਾ ਬਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ ਮੋਹ ਹੈ ਸੱਚ ਨਾਮ ਮਰ ਕਦੇ ਨ ਲਾਗੇ ਮੁਗਰੋ ਜਲ ਸੱਚ ਕਰਾ ਬਣਿਆ ਮਨ ਮਾੜਾ ਹੈ ਦੂਜੇ ਪਾਏ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੌਂਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੋਹ ਮੈਲ ਦੋ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸੁਭਾਏ ਸੋ ਨਿਰਮਲ ਸੇ ਨਿਰਮਲ ਜੋ ਹਰ ਸਾਚੇ ਪਾਏ ਮੈਲੇ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨ ਨਾ ਵਸੇ ਮਨ ਅੰਤਰ ਗੁਰਮੁ ਮੈਲ ਚੁਕਾ ਬਣਿਆ ਮਾ ਸੋ ਮਾਜ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਆਦਿ ਉਜਲ ਨਾਮ ਧਿਆ ਬਣਿਆ ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾ ਬਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵੇ ਸਹਿ ਸੁਭਾਏ ਗੁਰ ਕੈ ਪੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਗੁਣ ਗੋਬਿੰਦ ਗੁਣ ਗਾਵਣਿਆ ਮਨੋ ਨਾਚੇ ਭਗਤ ਦ੍ਰਿੜਾਏ ਗੁਰ ਕੈ ਸ਼ਬਦ ਮਨੇ ਮਨ ਮਲਾਏ ਸੱਚਾ ਤਾਰ ਪੂਰੇ ਮਾਇਆ ਮੋਹ

ਮਖ ਭਗਤ ਜਾ ਆਪ ਕਰਾਏ, ਧਰਮ ਰਤਾ ਸਹਿ ਸੁਭਾਏ, ਬਾਣੀ ਵਜੇ ਸ਼ਬਦ ਵਜਾਏ, ਗੁਰਮੁਖ ਭਗਤਾਇ ਪਾਵਣਿਆ, ਬਹੁਤਾਰ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਪਲ ਨਾਚੇ, ਦੂਜੇ ਪਾਏ ਦੋ ਪਾਵਣਿਆ, ਜਿਸ ਅੰਦਰ ਪ੍ਰੀ ਲੱਗੇ ਸੋ ਮੁਕਤਾ, ਇੰਦਰੀ ਵਾਸ ਸੰਜਮਜੂਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹਾ ਬਹੁਤਾਰ ਪਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰ ਤੋਂ ਭਗਤ ਨਾ ਪਾਵੈ ਕੋਈ, ਨਾਨਕ ਨਾਮ ਗੁਰ ਭਗਤੀ ਪਾਈ ਹੈ, ਗੁਰ ਚਰਨੀ ਚਿਤ ਲਾਵਣਿਆ।

ਸੋ ਸਹਿ ਸਮਾਧ ਲਗਾਉਣਿਆ ਜੋ ਹਰ ਸੇਵੈ ਸੇ ਸਦਾ ਸੋਹੈ ਸੋਭਾ ਸੁਰ ਸੁਹਾਵਣਿਆ ਰਾਵ ਸਭ ਕੋ ਤੇਰਾ ਭਗਤ ਕਹਾਏ ਸੇ ਭਗਤ ਤੇਰੇ ਮਨ

ਮਦਦ ਪਾਵੇ ਤਾਂ ਨਾ ਹੀ ਰਚਾਵੇ। ਤੂੰ ਆਪੇ ਨਾਮ ਜਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਸੋ ਸਭ ਮੋਹ ਗਵਾਇਆ, ਇਕ ਅਸੇ ਲੀਲਾ ਵੀ ਸਾਧ ਹੀ ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੇ ਜਾਏ, ਨੌ ਨਿਤ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ, ਤੂੰ ਦਿਆਸ

ਸੋ ਮਨ ਲਿਆ ਸਮਾਏ, ਮਨ ਮੰਨਿਆ ਮਨੇ ਮਿਲਾਵਣਿਆ, ਗੁਰਮੋਵੇ ਸੋ ਸਲਾਹੇ, ਸਾਚੇ ਠਾਕਰ ਵੇ ਪਰਵਾਏ, ਨਾਨਕ ਨਾ ਵਸੇ ਮਨ ਅੰਤਰ, ਗੁਰ ਸ਼ਬਦੀ ਹਰ ਮਿਲਾਵਣਿਆ। ਮਾਜ ਮਹਲਾ ਤੀਜਾ, ਤੇਰੇ ਭਗਤ ਸੋਹੇ ਸਾਚੇ ਮਨ ਅੰਤਰ, ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਵਾਰੇ, ਸਦਾ

ਤੂੰ ਤੇ ਬਾਹਰ ਕਹਿਓ ਨਾ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਲਾਵਣਿਆ, ਕਾਮਣ ਗੁਣ ਅੰਤੀ ਹਰ ਪਾਏ, ਪੈ ਪਾਏ ਸ਼ੰਗਾਰ ਬਣਾਏ, ਪਰਮ ਭੁਲੇ ਜੋ ਸੁਣੇ ਕਰ ਕਾਮ।

ਚਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸੱਚੋ ਸੱਜ ਲਿਖੇ ਵਿਚਾਰ ਸੇ ਜਨ ਸੱਚੇ ਪਾਵੇ ਮੋਹ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਣਿਆ ਮੇਰਾ ਪ੍ਰਭ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੇ।

ਸੋ ਜੀ ਪਾਏ, ਨਾਨਕ ਨਾਮ ਸਲਾ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਜ ਮਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਰਨ ਜੋਹੇ ਦੁੱਖ ਨਾ ਸੰਤਾਪੈ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਜਸ ਸੁਹਾਵਣਿਆ। ਹੋ ਵਾਰੀ ਜਿਉ ਵਾਰੀ ਹਰਾ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੈ, ਹਰਸੇ ਦੀ ਜਿਤ ਲਾਵਣਿਆ ਰਹਾਉ। ਗੁਰਮੁਖ ਜੀਵੈ ਮਰੇ ਪ੍ਰਵਾਨ, ਹਾਰ ਜਾਨਾ ਸੀ ਜੈ।

ਸਗਲ ਸਗਲ ਤਾਰੇ ਗੁਰਮੁਖ ਜਨਮ ਸੁਹਾਵਣਿਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਮੈਂ ਚੁੱਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਂ

ਵਰਮਨ ਗੁਣ ਗਾਵੇ ਸਦਾ ਨਿਰਮਲ ਸ਼ਬਦ ਭਗਤ ਕਰਾਮਣਿਆ। ਬਾਜ ਗੁਰੂ ਹੈ ਅੰਦ ਅੰਧਾਰਾ, ਜਮਕਾਰ ਗੱਠੇ ਕਰੇ ਪੁਕਾਰਾ, ਆਂਦੇ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਗੁਰਮਾ ਆਪੇ ਕਰੇ ਕਰਾਏ, ਗੁਰਮ ਹਿਰਦੇ ਬੂਟਾ ਆਪ ਆਏ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਬਾਜ ਮਹੱਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਵਾਏ ਸਤਿਗੁਰ ਪੂਰਾ, ਆਪੇ ਫਰਕੀ ਤੋਂ ਕੜੇ ਅੰਤਰ, ਆਪੇ ਬੰਦ ਬਣਾਵਣਿਆ। ਓ ਵਾਰੀ ਜਿਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਹਿਗੁਰੂ ਕੋ ਸਹਿ ਨ ਪਾਏ, ਗੁਰਮਤਿ ਸਹਿ ਸਮਾਵਣਿਆ ਰਹਾਓ। ਤੂੰ ਆਪੇ ਸੋਵੇ ਆਪੇ ਜਗ ਮੋਵੇ, ਤੂੰ ਆਪੇ ਨਦਰੀ ਜਗਤ ਪਰੋਵੇ, ਤੂੰ ਆਪੇ ਦੋਜੋ ਦੇਵੇ ਕਰਤੇ, ਗੁਰਮੁਖ ਹਰ ਦਿਖਾਵਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਾਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆ ਸੁਣਾਵਣਿਆ। ਆਪੇ ਕਰਤਾ ਆਪੇ ਪੂਤਾ, ਬੰਧਨ ਤੋੜੇ ਸਦਾ ਹੈ ਮੋਤਾ, ਸਦਾ ਮੋਤ ਆਪੇ ਹੈ ਸੱਚਾ, ਆਪੇ ਅਲਖ ਲਖਾ ਬਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੋਸਾ ਜਗ ਤੋਂ ਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆ ਸੁਣਾਵਣਿਆ। ਆਪੇ ਕਰੇ ਕਰਾਏ ਆਪੇ, ਆਪੇ ਥਾਪੋ ਥਾਪੇ ਆਪੇ, ਤੁਤੇ ਬਾਲ ਤੁਸੀਂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ। ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੋ ਪਾਇਆ, ਗੁਰਮੁਖ ਸਹਿ ਸਮਾਵਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਖਾਲਸ ਵੇਖੇ ਕੋਈ, ਨਾਨਕ ਨਾਮ ਵਸੇ ਘਟੇ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮਹੱਲਾ ਤੀਜਾ। ਮੇਰਾ ਪ੍ਰਾਪਰ ਪੂਰਿਆ ਸਭ ਕਾ ਥਾਈ, ਗੁਰਪ੍ਰਸਾਦੀ ਕਰ ਹੀ ਮੈਂ ਪਾਈ, ਸਦਾ ਸਰੀਰਕ ਮਨ ਧਿਆਈ, ਗੁਰਮੁਖ ਸਹਿ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਜਗਜੀਵਨ ਮਨ ਵਸਾਵਣਿਆ, ਆ ਜਗਜੀਵਨ ਨਿਰਭਉ ਦਾਤਾ, ਗੁਰਮੁਖ ਸਹਿ ਸਮਾਵਣਿਆ ਰਹਾਓ। ਕਰ ਮੈਂ ਧਰਤੀ ਤੌਲ ਪਤਾਲਾ, ਕਰਿ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੋ ਦਾਤਾ, ਗੁਰਮੁਖ ਸਹਿ ਸਮਾਵਣਿਆ। ਕਾਇਆ ਅੰਦਰ ਹੋਮੇ ਮੇਰਾ, ਜੰਮਣ ਮਨ ਨ ਚੁੱਕੇ ਫੇਰਾ, ਗੁਰਮੋ ਸੋ ਹੋਮੇ ਮਾਰੇ, ਸਚੋ ਸਚ

ਸਾਰੀ ਮਾਂ ਤੋਂ ਜੇ ਪਾਇਆ ਹਨੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਦਾਤਾ ਅੰਦਰ ਨਾਮ ਧਿਆ ਮੰਡਿਆ ਅੰਤਰ ਜੋਤ ਪੜ ਬਸਾਰਾ ਗੁਰ ਸਾਖੀ ਮਿਟਿਆ

ਸਾਹਮਣੇ ਹਾਂ ਮਾਜ ਮਹਲਾ ਤੀਜਾ ਆਪੇ ਮੇਲੇ ਹਰ ਆਪੇ ਮੇਲੇ ਸੇਵ ਕਰਾਏ ਮੁਰਗੇ ਸ਼ਬਦ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾਉਣਿਆ ਹਉਂ ਵਾਰੀ ਜਿਉ ਵਾਰੀ ਸਤ ਸੱਚਾ ਹਿਰਦੇ ਵਸਾਉਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਉਣਿਆ ਰਹਾਉ ਆਪੇ ਗੁਰਦਾਤਾ ਕਰਮ ਬਦਾਤਾ ਸੇਵਕ ਸੇਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤ ਹਰ ਰਸ ਪਾਵਣਿਆ ਇਸ ਗੋਬਾ ਮੈਂ

ਹਰ ਗੁਣ ਗਾਵੇ ਸਭ ਸਭਾਏ ਮੇਰ ਬਿਨ ਸੋ ਪਾਵਣਿਆ ਜਮ ਜਗਾਤੀ ਦੂਜੇ ਪਾਏ ਕਰ ਲਾਏ ਨਾਉ ਭੁੱਲੇ ਦੇ ਸਜਾਏ ਕੜੀ ਮੌਤ ਦਾ ਲੇਖਾ ਲੇਵੇ ਰਤਿਓ ਮਾਸਾ ਕੋਲ ਖੜਾ ਬਣਿਆ ਪੇੜੀਏ ਪ੍ਰਚੇ ਤੇ ਨਾਹੀ ਦੂਜੇ ਮੁੱਠੀ ਰੋਵੇ ਤਾਈ ਖਰੀ ਕਵਾਲਿਓ ਕਰੂਪ ਲੱਖਣੀ ਸੁਪਨੇ ਪਿਰ ਨੀ ਪਾਵਣਿਆ ਪੇੜੀਏ ਪਿਰ ਮਨ ਵਸਾਇਆ ਪੂਰੇ ਗੁਰ ਹਜ਼ੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਡ ਲਾਏ ਸ਼ਬਦ ਕਾਮ ਰੱਖਿਆ ਕੰਡ ਲਾਏ ਸ਼ਬਦ ਫਿਰ ਆਵੇ ਸੇਜ ਸਹਾਵਣਿਆ ਆਪੇ ਦੇਵੇ ਸਤ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਬਿਲੇ ਵਡਿਆਈ ਹਮਦਿਨ ਸਦਾ ਗੁਣ ਗਾਵਣਿਆ।

ਰਸ ਮਨ ਤ੍ਰਿਪਤਾ ਹੁਣਿਆ ਵਾਰੀ ਜੋ ਵਾਰੀ ਪੜ ਬੁਝ ਮਨ ਵਸਾ ਹੁਣਿਆ ਗੁਰਮ ਪੜਿਆ ਨਾਮ ਸਲਾਹੇ ਦਸ ਸੱਚੇ ਸੋਭਾ ਪਾਵਣਿਆ ਰਹਾਉ ਅਲਾਖਾ ਪਿਓਰੇ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਬਦਰੀ ਮੇਲ ਮਿਲਾ ਬਣਿਆ ਦੂਜੇ ਪਾਏ ਪੜੇ ਨੀ ਬੂਝੇ ਤ੍ਰਿਵਿਧ ਮਾਇਆ ਕਾਰਨ ਦੂਜੇ ਤ੍ਰੇਵਿਧ ਬੰਧਨ ਟੁੱਟੇ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੇ ਦੁਬਦਾ ਲਾਗੇ ਦਹਿ ਦੇਤਾ ਹੋਵੇ ਬੇਕਾ ਕੀੜਾ ਬੇਕਸਿਓ ਰਾਤ।

ਬਖਸ਼ੇ ਸ਼ਬਦ ਸਵਾਮਣਿਆ ਉਪਜੈ ਪਚੇ ਹਰ ਬੂਝੇ ਨਾ ਅੰਧੇ ਦੂਜੇ ਪਾਏ ਫਰਾਈ ਮਨ ਮੁਖ ਜਨਮ ਗਿਆ ਹੈ ਫਿਰਤਾ ਅੰਤ ਗਿਆ ਪਛਤਾਵਣਿਆ ਫਿਰ ਪਰਦੇ ਸਿੰਗਾਰ ਬਣਾਏ ਮਨ ਮੁਪਾਉਂਦੇ ਐਸੇ ਕਰਮ ਕਮਾਏ ਹਲਤ ਨਾ ਸੋਭਾ ਹਲਤ ਨਾ ਢੋਈ ਫਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿੰਨੇ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਨ ਭਗਤ ਕਰੇ ਦੇ ਦਾਤੀ ਸਹਿਜੇ ਹੀ ਸੋ ਪਾਵਣਿਆ ਸਭ ਮੈਂ ਵਰਤੇ ਇੱਕੋ ਸੋਈ ਗੁਰਮਾ ਵਿਰਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਲਾਉਣਿਆ ਬਾਜ ਮਹੱਲਾ ਤੀਜਾ ਮਨ ਮੋਹ ਪੜੇ ਪੰਡਿਤ ਕਹਾਵੇ ਦੂਜੇ ਪਾਏ ਮਹਾ ਦੋ ਪਾਵੇ ਵਿਖਿਆ ਮਾਤੇ ਫਿਰ ਸੂਝੇ ਨਾਏ ਫਿਰ ਫਿਰ ਜੋ ਨਹੀਂ ਆਵਣਿਆ ਹੋਂ ਵਾਰੀ ਜੋ ਵਾਰੀ ਹੋਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਸਹਿਜ

ਸੱਚੇ ਸੁਖ ਪਾਮਣਿਆ ਕੂੜ ਕੁਸ਼ਟ ਤਿੰਨਾ ਮੈਲ ਨਾ ਲਾਗੈ। ਗੁਰ ਪ੍ਰਸ਼ਾਦੀ ਅੰਦਰ ਜਾਗੈ ਨਿਰਮਲ ਨਾਮ ਵਸੇ ਕਟੇ ਅੰਤਰ ਜੋ ਤੀਜ ਉਦ ਮਿਲਾਵਣਿਆ। ਤ੍ਰੈ ਗੁਣ ਪੜੇ ਹਰ ਤਤ ਨ ਜਾਣੇ ਮੂਲੋਂ ਭੁੱਲੈ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੈ ਕੇ ਸੂਝੇ ਨਾਹੀ ਗੁਰ ਸ਼ਬਦ ਦੀ ਹਰ ਪਾਵਣਿਆ। ਵੇਦ ਪਕਾਰੇ ਤ੍ਰੇ ਬਿਦ ਮਾਇਆ ਮਨ ਮਨਾ ਪੂਜੈ ਦੂਜੇ ਪਾ

ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਬਾਜ ਮਹੱਲਾ ਤੀਜਾ ਨਿਰਗੁਣ ਸਵਰਗੁਣ ਆਪੇ ਸੋਈ ਤਾਤ ਪਛਾਣੇ ਸੋ ਪੰਡਿਤ ਹੋਈ ਆਵ ਤਰੇ ਸਗਲੇ ਕੋਲ ਤਾਰੇ ਹਰ ਨਾਮ ਮਨ ਵਸਾਵਣਿਆ ਓਂ ਵਾਰੀ ਜਿਉ ਵਾਰੀ ਹਰ ਰਸ ਚੱਕ ਸਾਧ ਪਾਵਣਿਆ ਹਰ ਰਸ ਚੱਕੇ

ਸ਼ਬਦ ਹੀ ਗੁਣ ਗਾਵਣਿਆ ਹਰ ਸਾਸਾ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਓਮੇ ਮੈਲ ਚੁਕਾਵਣਿਆ।

ਤਦ ਮੇਰਾ ਉਹਨਾਂ ਕੋਈ ਜਾਚਾ ਗੁਰ ਪ੍ਰਸ਼ਾਦੀ ਤੋਂ ਪਾਉਣਿਆ ਅੱਗ ਮੈਂ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੇਹ ਮਲਾਈ ਪੂਰੇ ਗੁਰ ਕੈ ਸ਼ਬਦ ਆਈਐ ਸ਼ਬਦ ਸੇ ਸੋ ਪਾਉਣਿਆ ਰਸਨਾ ਗੁਰਮੰਤੀ ਗੁਣ ਗਾਵੈ ਨਾਮ ਸਲਾਵੈ ਸੱਚੇ ਪਾਵੈ ਗੁਰਮਤਿ ਸਦਾ ਰਹਿ ਰਾਤੀ ਮੈਂ ਸੱਚੇ ਸੋਭਾ ਪਾਉਣਿਆ ਮਨ ਮੋਹ ਕਰਮ ਕਰੇ ਹੰਕਾਰੀ ਜੂਏ ਜਨ ਸਭ ਬਾਜੀ ਹਾਰੀ ਅੰਤਰ ਲੋ ਮਹਾਂ ਗੁਬਾਰਾ ਫਿਰ ਫਿਰੇ ਆਮਣ ਜਾਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲੇ।

ਵਿੱਚ 12ਵਾਂ ਦਾ ਪਾਠ ਬੜੇ ਪਿਆਰ ਨਾਲ ਸ਼ਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। 12ਵਾਂ ਮਹਲਾ 5ਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੈ ਵਿਛੜੈ ਕਰ ਕਿਰਪਾ ਮਿਲੋ।

ਹਰ ਨਾਂ ਨ ਮਿਲੀਏ ਸਾਜਨ ਕਦ ਪਾਈਏ ਬਸਰਾਮ ਜਿਤ ਕਰ ਹਰ ਕੰਧ ਨਾ ਪ੍ਰਗਟੀ ਪਾਠਨ ਵਿਰਸੇ ਗ੍ਰਾਮ ਸਰਬ ਸੰਗਾਲ ਤੰਬੋਰ ਰਸ ਸਣਦੇ ਹੀ ਸਭ ਖਾਮ ਸਵਰਪਰਾ ਸਵਾਮੀ ਕੰਤ ਵਿਹੂਣ ਹੀ ਆ ਮੀਤ ਸਰਨ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਚੇਤ ਗੋਬਿੰਦ ਰਾਧੀ ਆਏ ਹੋਵੇ ਨੰਦ ਗਣਾ ਸਮਝ ਨਾ ਮਿਲ ਪਾਈ ਆਏ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਦੇਖੇ ਤਿਸ ਬੇ ਜੀਵਣਾ ਬਿਰਥਾ ਜਨ ਜਣਾ ਜਲ ਥਲ ਮਈਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਜਿਤਨਾ ਆਵਈ ਕਿਤੜਾ ਦੁੱਖ ਗਣਾ ਜਿਨੇ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮੜਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮੰਦਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾ ਤੀਰਨ ਕਿਉਂ ਵਾਢੀ ਆ ਜਿੰਨਾ ਪ੍ਰੇਮ ਵਿਸੋ ਹਰ ਸਾਜਣ ਪੁਰਖ ਵਸਾਰ ਕੈ ਲੱਗੇ ਮਾਇਆ ਤੋ ਉਤ ਕਲਦ ਨ ਸੰਗਤ ਨ ਹਰ ਅਵਨਾਸੀ ਹੋ ਪਲ ਚ ਪਲ ਸਗਲੀ

ਜਾਂਦ ਬਿਨਸ ਸੀ ਤਿਦ ਵੇਲੇ ਕਹਿ ਸਨ ਪ੍ਰੇਤ ਪਗੜ ਚਲਾਏ ਦੋ ਜਮ ਕਿਸੇ ਨਾ ਦੇ ਨੀ ਭੇਦ ਜਿਹਾ ਬੀਜੇ ਸੋ ਜੈਂਤ ਕਿਸੇ ਪਗੜ ਚਲਾਵੇ ਦੋ ਪਗੜ ਚਲਾਏ ਦੋ ਜਮ ਕਿਸੇ ਨਾ ਦੇ ਨੀ ਭੇਦ ਛੱਡ ਖੜੋ ਤੇ ਖਿਨੇ ਮਾਏ ਜਿਨ ਸਿਉਂ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆਓ ਹੋਆ ਸੇਤ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਇਤ ਪ੍ਰਭ

ਕਾਮ ਜੋਗ ਪਰਮੇਸ਼ਰ ਤੈ ਭੁੱਲਿਆ ਵਿਆਪਨ ਸਭੇ ਰਹੋ ਵੇਮੁਖ ਹੋਏ ਰਾਮ ਤੇ ਲਗਣ ਜਨਮ ਵਿਜੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜਾ ਕੀਤਾ ਕੋਈ ਨਾ ਹੋ ਗਈ ਲਿਖਿਆ ਤੁਰ ਸੰਜੋਗ ਵੜਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਾਬੇ ਹੋਗਾ ਨਾਨਕ ਹੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਜ ਕਤਕ ਹੋਵੈ ਸਾਧ ਸੰਗ ਬਿਨਸੈ ਸਭੈ ਸੋ

ਸੰਤ ਸਹਾਇ ਰਾਮ ਕਹਿ ਕਰ ਕਿਰਪਾ ਦੀਆ ਮਲਾਏ ਸੇ ਸਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਬੁਨੇ ਵਰ ਭਾਗਣੇ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜੇ ਹਾਵਰਨ ਸਿੱਧਿ ਸਹੀ ਕੋਈ ਦੂਜਾ ਲਵੇ ਨਾ ਲਾਏ ਹਲਦ ਬਲ ਸਵਾਰ ਨੇਚਲ ਦਿੱਤੀ ਅੰਜਾਏ ਸੰਸਾਰ ਸਾਗਰ ਤੇ ਰੱਖੇ ਹਨ ਬੋੜ ਨ ਜਨਮੇ ਤਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗਣ ਨੇ ਸਲਾਈਐ ਜਿਸ ਨੂੰ ਤੇ

ਸਦਰ ਗਹਿ ਸਾਚ ਕਰਾਇ ਸਰਬ ਸੁਖਾ ਨੇ ਚਰਨ ਹਰ ਪੌਜਲ ਬੇਗਮਤ ਰਹਿ ਪ੍ਰੇਮ ਭਗਤ ਦਿਨ ਪਾਈ ਆ ਬਿਖਿਆ ਨਾਇ ਜਰੈ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੈ ਪਾਰ ਪ੍ਰਭ ਸਿੰਘ ਦੇ ਮਨ ਅੰਦਰ ਏਕ ਤਰੈ ਮਹਾਦਿਵਸ ਮੂਰਤ ਪਲੈ ਜਿਸ ਕੋ ਨਦਰ ਕਰ ਦਾਨਕ ਮੰਗੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਅੱਸੂ ਦਾ ਮਹੀਨਾ ਆਰੰਭ ਹੁੰਦਾ। ਆਪ ਜੀ ਨੇ 12 ਮਾਹ ਦੇ ਬਾਣੀ ਦੇ ਪਾਠ ਸਮ ਕੀਤੇ ਨੇ। ਸੁਆਓ ਜੋ ਸਤਿਗੁਰ ਨੇ ਮਹੀਨਾ ਬਖਸ਼ ਕੀਤਾ, ਇਸ ਦਾ ਉਪਦੇਸ਼ ਸਰਵਣ ਲਈ। ਸਤਨਾਮ ਵਾਹਿਗੁਰੂ ਸਾਹਿਬ ਜੀ, ਅਸੁਨ ਪ੍ਰੇਮ ਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆ ਦਰਸ਼ਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਕਰੇ ਜੋ ਮਹੀਨਾ ਆਰੰਭ ਹੋਇਆ ਸੁੱਖ ਦਾ ਬਤੀਤ ਹੋਵੇ। ਸੋ ਅੱਜ ਤੋਂ ਜੋ 20 ਤਰੀਕ ਨੂੰ ਗੁਰਦੁਆਰੇ ਦੀ ਨਵੀਂ ਬਿਲਡਿੰਗ ਦੀ ਨਵੀਂ ਪੱਥਰ ਰੱਖਿਆ ਜਾ ਰਿਹਾ, ਉਹਦੇ ਉਪਲਕਸ਼ ਵਿੱਚ ਜਿਹੜੇ ਆ ਆਰਾਮ ਪ੍ਰੋਗਰਾਮ ਜੋ ਨੇ ਆਰੰਭ ਹੋ ਗਏ ਨੇ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲਾ ਜੱਥਾ ਜੋ ਦਰਬਾਰ ਸਾਹਿਬ ਦਾ ਪਹੁੰਚਣ ਵਾਲੇ ਨੇ, ਉਹਨਾਂ ਨੇ ਵੀ ਕੀਰਤਨ ਦੀ ਸੇਵਾ ਕਰਿਆ ਕਰਨੀ। ਆਪ ਜੀ ਨੂੰ ਬੇਨਤੀ ਆ ਕਿ ਆਪ ਜੀ ਹਰ ਰੋਜ਼ ਸਵੇਰੇ ਸ਼ਾਮ ਆਸ ਜੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਆਓ ਸ਼ਰਵਣ ਕਰੀਏ ਆਸਾ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਜੱਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਬੜੀ ਨਾਨਕ ਜੀ ਉਪਾਇ ਕਲਿਕ ਨਵੇਂ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੈ ਚੁਣਮ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੂੜੇ ਅਰ ਮੁਕਾਲੇ ਦੁਜ਼ਗ ਚਾਲਿਆ ਤੇਰੇ ਨਰ ਤੇ ਸੇ ਜਣਗੇ ਹਾਰ

ਤੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ।

नच नच हसे चली से रोए उड़न जा।

ਬੰਦਨਾ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨੀ ਦੇਵੇ ਚੜੈ ਸਵਾਇਆ।

ਸੱਚਾ ਸਭ ਇੱਕ ਦੂਜੇ ਨੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪੈਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ

ਕੌੜੀ ਭਗਤ ਰੇ ਮਨ ਭਾਵਦੇ ਤਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੋ ਨ ਲੈ ਨੀ ਧਾਵਦੇ ਇੱਕ ਮੂਲਾ ਬੁਝਣਾ ਪਣਨ ਹੁੰਦਾ ਆਪ ਗੜਾਈਂਦੇ ਹਉ ਟਾੜੀ ਕਰਨੀ ਜਾ ਤੂੰ ਜਸ ਦਾਈਂਦੇ ਤੈਨ ਮੰਗਾ ਜੇ ਤੁਝੇ ਤੇ

ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੋੜ ਮੰਡਪ।

ਨਹੀਂ ਪੜਿਆ ਵੇਖਣ ਕਰ ਤੁਮੀ ਸਾਧਨਾ ਮਾਰੀ ਹੈ ਜਿਹਾ ਘਾਲੇ ਕਾਲੜਾ ਤੇ ਵੋ ਨਾ ਪਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਾਹ ਕਿਆ ਹਾਰੀ ਹੈ ਪੜਿਆ ਤੂੰ ਮੈਂ ਵਿਚਾਰ ਅੱਗੇ ਵਿਚਾਰੀ ਹੈ ਮੋਚ ਲੈ ਸੋ ਕੇ ਮਾਰੀ ਹੈ ਮੋਚ ਲੈ

ਹੌਲੀ ਚੇਤਨ ਸੁਖ ਵਿਗਨਤਰੀ ਹੇਠ ਚਲਾਇੰਦਾ ਆਪੇ ਦੇਵੜਿਆਈ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਟੀ ਜੇਕਰ ਸੁਲਤਾਨ।

ਉਠੇ ਮੜਾ ਮਾੜੀਆਂ ਲੈ ਬੈਠੀ ਕਿਰਪਾ ਸਾਰਿਆ ਜੀਗਨ ਭਾਮ ਦੁਰ ਬੁਜ ਨਹੀਂ ਹਾਰਿਆ ਕਰ ਪਰਮਾ ਸਖਾਇਆ ਵੇਖ ਮਰਦ ਮਣ ਵਿਸਾਰਿਆ ਦਰਿਆਈ ਜੁਗਨ ਹਾਰਿਆ ਦਰਿਆਈ ਜੁਗ

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਾਹ ਮੇਲੇ ਤੇ ਨਦਰੀਆਂ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰਗ ਮਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸ਼ਾਹ ਤੁੱਠੇ ਨੌ ਨਿਤ ਪਾਈਆਂ ਸ਼ਾਹ

ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਅੱਕਿਆ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਏ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਬਗੌਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਕੋ ਬੈਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕਿਸ਼ਨ ਧਿਆਈ ਆਏ ਜਿ ਡਿਠੈ, ਸਭ ਦੁਖ ਜਾਏ ਤੇ ਬਹਾਦਰ ਸਿਮਰੈ, ਕਾਰਨ ਆਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਕਾਲ ਸਿੰਘ ਸਭ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜੱਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇ ਅਗਵਾਈ ਤੇ ਕੇਂਦਰਿਤ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਧ ਬਾਂਧ ਘਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤੰਜਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਗਏ ਹੁਸ਼ਿਆਰ ਦੇ ਸ਼ਹੀਦ ਹੋਏ, ਸਿੱਕਿਦ ਕੇ ਸਵਾਸ ਵਾਸ ਸਤਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ। ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ। ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰੱਛਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ। ਵਾਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝਾਡੇ ਬੁੰਗੇ, ਜੁਗੋ ਜੁਗ ਅਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ। ਵਾਹਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਾਦੇ ਰਾਖੇ ਆਪ, ਅਕਾਲ ਪੁਰਖ ਅੰਤਰਜਾਮੇ, ਗੁਰੂ ਗ੍ਰੀਮ ਨਿਵਾਸ ਜੀ ਪਾਤਸ਼ਾਹ, ਪਾਉਂਦੇ ਸਦਾ ਸਹਾਜ ਦਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਉਹ ਆਸਰਿਆਂ ਦੇ ਆਸਰਾ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਰਸਕਾਬ ਦੇ ਹਜ਼ੂਰ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣ ਦੇ ਪਾਠ ਉਪਰੰਤ ਸ੍ਰੀ ਆਸਰਜਵਾਦ ਦੇ ਕੀਰਤਨ ਦੀ ਸੇਵਾ ਹੋਈ ਹੈ। ਅੱਜ ਦਾਤਾ ਜੀ ਅੱਸੂ ਦਾ ਮਹੀਨਾ ਆਰੰਭ ਹੋਇਆ, ਮਿਹਰ ਕਰਨੀ ਦਾਤਾ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਵਾਂ, ਰਸਤਾ ਦੇਗਾਂ ਵਾਸਤੇ ਮਾਇਆ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਿਰਤਾਂ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਿਆਰ ਅੰਮ੍ਰਿਤ ਜਾਗਣੇ, ਨਿਤ ਨਿਮ ਕਰਨ ਦੇ ਬਲ, ਬਾਣੀ ਤੇ ਬਾਣੀ ਨੇ ਪਿਆਰ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ, ਦਾਤਾ ਜੀ ਮਿਹਰ ਕਰਨੀ ਜੋ ਅੱਸੂ ਦਾ ਮਹੀਨਾ ਆਰੰਭ ਹੋਇਆ, ਸਰਬੱਤ ਸੰਗਤਾਂ ਦਾ ਸੁਖ ਆਨੰਦ ਦਾ ਬਤੀਤ ਕਰਾਉਣਾ, ਬਖਸ਼ਿਆ ਉਪਦੇ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਸੋਣਾ, ਆਉਣ ਵਾਲੇ ਸਮੇਂ ਪੰਥ ਨੂੰ ਚੜ੍ਹਦੀ ਕਲਾ ਬਣੀ ਸੇਵਾ ਦੇ ਸਿੱਖਾਂ ਦੇ ਸਿੱਤੇ ਮਿਲ ਪਾਇਆ ਹੱਥ ਰੱਖਣਾ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਤ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੀ ਸਤਿ ਜੀ। ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਸੰਗਰਾਂਦ ਦਾ ਦਿਹਾੜਾ, ਅੱਸੂ ਦਾ ਮਹੀਨਾ ਆਰੰਭ ਹੁੰਦਾ, ਜੋ ਸਤਿਗੁਰ ਨੇ ਇਸ ਪਾਵਨ ਪਵਿੱਤਰ ਬਾਣੀ ਰਾਹੀਂ ਮਹੀਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਗੁਰੂ ਸਾਹਿਬ ਜੀ, ਸਤਿਗੁਰੂ ਦੀ ਪਾਰ ਬਖਸ਼ੇ ਰਹਿਮਤ ਕਿਰਪਾ ਹੀ ਅੰਮ੍ਰਿਤ ਵੇਲੇ ਸੱਜ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਅੱਜ ਅੱਸੂ ਦਾ ਮਹੀਨਾ ਆਰੰਭ ਹੁੰਦਾ, ਸੋ ਅੰਮ੍ਰਿਤ ਵੇਲੇ ਤੋਂ ਸੱਜ ਦੀਵਾਨਾਂ ਵਿੱਚ ਆਪ ਜੀ ਲਾਹੀ ਬਣ ਦੇ ਪਾਠ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਸ਼ੁਰੂ ਕੀਤੇ ਨੇ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਦੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸਤਿਗੁਰ ਨੇ ਪਿਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਉਪਰੰਤ ਜੋ ਅੱਜ ਅੱਸੂ ਦਾ ਮਹੀਨਾ ਆਰੰਭ ਹੋਇਆ, ਇਸਦਾ ਜੋ ਉਪਦੇਸ਼ ਸਤਿਗੁਰ ਨੇ ਆਪਣੀ ਬਾਣੀ ਰਾਹੀਂ ਬਖਸ਼ ਕੀਤਾ, ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਮਹਾਰਾਜ ਦੇ ਬਚਨ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਪਰਿਵਾਰਾਂ ਵਿੱਚ ਸੁੱਖ ਵਰਤਾਉਣ, ਸਿਰ ਪ੍ਰਿਆਤ ਰੱਖਣ। ਜੋ ਮਹੀਨਾ ਆਰੰਭ ਹੋਇਆ ਸੁੱਖ ਦਾਂਦਾ ਬਤੀਤ ਹੋਵੇ ਔਰ ਇਸਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਇਹੀ ਅਰਦਾਸ ਬੇਨਤੀ ਹੈ। ਜਿਵੇਂ ਆਪ ਸਭ ਨੂੰ ਜਾਣਕਾਰੀ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਜਿਹੜੀ ਹੈ ਉਹ 20 ਤਰੀਕ ਨੂੰ ਆਰੰਭ ਹੋ ਰਹੀ ਹੈ ਔਰ 20 ਨੂੰ ਸਪੈਸ਼ਲ ਪ੍ਰੋਗਰਾਮ ਨੇ ਨੀਂਹ ਪੱਥਰ ਰੱਖਿਆ ਜਾਏਗਾ ਔਰ ਅੱਜ ਤੋਂ ਪ੍ਰੋਗਰਾਮ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋ ਗਏ ਨੇ। ਸਭ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਆ ਗਈ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ, ਉਹਨਾਂ ਦਾ ਪ੍ਰੋਗਰਾਮ ਸਵੇਰੇ ਅਤੇ ਸ਼ਾਮ ਹਰ ਰੋਜ਼ ਹੋਇਆ ਕਰੇਗਾ। ਸ਼ਾਮ ਦਾ ਪ੍ਰੋਗਰਾਮ 7:30 ਤੋਂ ਲੈ ਕੇ 8:30 ਵਜੇ ਤੱਕ ਹੋਇਆ, ਸਵੇਰ ਦਾ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਨੂੰ ਸਮਾਂ ਜਿਹੜਾ ਉਹ ਦੱਸ ਦਿੱਤਾ ਜਾਏਗਾ। ਸੋ ਸਾਰੇ ਦੀਵਾਨਾਂ ਹਾਲ ਜਵਾਜ਼ੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਔਰ 20 ਤਰੀਕ ਨੂੰ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਗੁਰੂ ਦਾ ਘਰ ਬਣ ਰਿਹਾ ਅਤੇ ਗੁਰੂ ਹਰ ਵਾਸਤੇ ਆਪੇ ਆਪਣੇ ਗੁਰੂ ਦੇ ਘਰ ਸੱਦੇ ਦੀ ਵੈਸੇ ਲੋੜ ਨਹੀਂ, ਸਾਨੂੰ ਖੁਦ ਨੂੰ ਆਉਣਾ ਚਾਹੀਦਾ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਦਰਸ਼ਨ ਦਿਓ, ਨਾਲ ਇਹ ਵੀ ਬੇਨਤੀ ਹੈ ਕਿ ਆਪਾਂ ਮਾਈਕ ਤੌਰ 'ਤੇ ਵੀ ਜਿੰਨੀ ਕਿ ਸ਼ਰਧਾ ਭਾਵਨਾ ਪਿਆਰ ਦੇ ਨਾਲ ਤੁਸੀਂ ਇਸ ਬਿਲਡਿੰਗ ਫੰਡ ਵਿੱਚ ਸੇਵਾ ਕਰ ਸਕਦੇ ਜੀ, ਜ਼ਰੂਰ ਕਰਨ ਦੀ ਕਿਰਪਾਲਤਾ ਕਰਿਓ। ਆਪਣੇ ਦਸਵੰਧ ਕੱਢੋ ਅਤੇ ਗੁਰੂ ਦੇ ਚਰਨਾਂ 'ਚ ਗੁਰੂ ਲੇਖੇ ਲਾ ਕੇ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਾਂ ਕੁਛ ਤਿਆਰ ਕਰਨ ਦਾ ਯਤਨ ਕਰੀਏ। ਆਪ ਜੀ ਨੂੰ ਬੇਨਤੀ ਹੈ, ਆਓ ਹੁਣ ਸ਼ਰਨ ਕਰੀਏ। ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਮੁੱਖ ਭਾਗ ਦੀ ਕਥਾ, ਉਸ ਤੋਂ ਬਾਅਦ ਦੋਨੋਂ ਕਥਾਵਾਂ ਜੋ ਹਨ ਉਹ ਮਹੀਨੇ ਦੀਆਂ ਹੋਣਗੀਆਂ, ਆਪ ਜੀ ਨੂੰ ਸ਼ਰਨ ਕਰਾਉਣਗੇ। ਬੜੇ ਪਿਆਰ ਨਾਲ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਉਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਪਾਵਨ ਮੁਖਵਾਕ ਦੀ ਵਿਚਾਰ ਦਾ। ਸਤਿਕਾਰਯੋਗ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਜਿਸ ਪਾਵਨ ਮੁਖਵਾਕ ਦਾ ਪਾਠ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਸ ਦੀ ਵਿਚਾਰ ਨੂੰ ਆਰੰਭਣ ਤੋਂ

परमेश्वर अकाल पुरख वाहिगुरु एक है, एक रस अपनी कुदरत विच व्याप रहा है, सदीवी होंद वाला है, ते गुरु की कृपा द्वारा उस अकाल पुरख की सोझी समझ मनुख नूं पैंदी है। तो राम कली राग विच घर दूजे विच बाणी कबीर जी की सरलेख हेठ ये पहला शब्द है। तो भगत कबीर साहब ने इस पावन शब्द विच मन नूं आख्या है पवन पथ। पवन तां आख्या है क्योंकि मन वी जिहड़ा है वह हवा वर्गा चंचल है। जिवें हवा चंचलता विच वहिंदी है, एक पासे आउंदी है दूजे पासे चली गई, ते लगातार वहिंदी है। हवा दा लगातार वहना चलना मनुख लई जीवन है, पर मन दी चंचलता मनुख लई मौत है। सतगुरु महाराज ने उदाहरण दित्ती, आख्या जिवें हवा टिका विच नहीं है वह लगातार वहिंदी है, बंदे दा जिहड़ा मन है यह भी पवन वर्गा चंचल है, लगातार भड़कता है। तो महाराज बख्शिश करदे आ वाक रखदे ने पवन पत उन मन दा अर्थ हुंदा है पूर्ण खिड़ाओ, वो अवस्था जिथे बंदा अंदरों खिड़ जाता है। ते ख्याल करियो भटकदा होया बंदा कदी भी खेड़ नहीं सकता। खिड़ा जिहड़ा है सिर्फ टिका दे विच ही है, जदों मन टिकदा है जिहड़ा पवन पत है। तो महाराज कहिंदे फिर उन मन पूर्ण खिड़ा जिहड़ा है वह अंदर पैदा हुंदा है। तो सतगुरु ने रहाउ वाली पंक्ति विच विचार अंकित कीते, पवन पत उन मन रहन खरा। मन की वह अवस्था, मन की वह दशा सब तो चंगी है जेड़ी पूर्ण खिड़ाऊ दे विच हुंदी है। महाराज ने आख्या नहीं मृत, ना उथे मौत है ना जन्म। जरा जरा दा अर्थ है बुढ़ेपा। ना उथे मौत है, ना उथे जन्म है, ना उथे बुढ़ेपा है। तो इनू थोड़ा जा समझन विचारन दी लोड़ है। शरीरक तौर उत्ते सतगुरु महाराज ने आख्या जेड़ा बंदा जम्मिया है वो मरेगा भी। शरीरक तौर उत्ते बंदा बचपन विच है, जवानी विच है, ते अखीर उदे उत्ते बुढ़ेपा आवेगा। तो जदों बुढ़ेपे की अवस्था की सतगुरु ने बाणी विच गल कीती है, ते महाराज कहिंदे ने बहुती वार ये अवस्था हुंदी है, नैनों नीर बहे तन खीना, भये केस दुध वानी, रोधा कंठ शब्द नहीं उचरे, अब क्या करें प्राणी। तो इत्थे तीन गल्लां महाराज ने आखियां, आख्या पहला है जमना, दूजा मरना, ते तीजा बुढ़ेपा। हुण ख्याल करियो इत्थे जवानी दी अवस्था दा बाबा जी ने जिक्र नहीं कीता। बुढ़ेपा जिहड़ा है ना जी, बंदे दा शरीर, बंदे दी सुरत जदों कमजोर हो जांदी है, चीजां दा सुरत विच्चों विसरना, चेते भुलना, इसे तरीके नाल शरीर दा शक्ति तो हीणे हो जाना, अगे जिन्नी ताकत शरीर विच ना रहनी, ये सारियां जरा दियां प्रतीक चीजां ने भी बंदे उत्ते बुढ़ेपा आ गया है। उहदा शरीर उन्नी ताकत दा मालक नहीं रहा। महाराज ने कहा बंदे दा मन जदों खिड़ाओ विच नहीं हुंदा,
ਉਸ ਵਕਤ ਬੰਦੇ ਦੇ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਜ਼ਰਾ ਵਾਲੀ ਹੋ ਜਾਂਦੀ ਹੈ, ਬੁਢੇਪੇ ਵਾਲੀ ਹੋ ਜਾਂਦੀ ਹੈ। ਉਹਦੇ ਅੰਦਰ ਟਿਕਾ ਨਾ ਹੋਣ ਕਰਕੇ ਮਨ ਜਿਹੜਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ, ਜਿਹਨੂੰ ਮਹਾਰਾਜ ਨੇ ਜ਼ਰਾ ਆਖਿਆ ਹੈ, ਬੁਢੇਪਾ ਆਖਿਆ ਹੈ। ਦੂਜੀ ਗੱਲ, ਮਨ ਸਦੀਵੀ ਜੰਮਣ ਤੇ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਤੋ ਜਿੰਨਾ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਜੰਮਣ ਤੇ ਮਰਨ ਦਾ ਜ਼ਿਕਰ ਕੀਤਾ ਹੈ, ਸਾਧ ਸੰਗਤ, ਜਿੱਥੇ ਗੁਰਦੇਵ ਨੇ ਸਰੀਰ ਦੀ ਗੱਲ ਕੀਤੀ ਹੈ ਵੀ ਸਰੀਰ ਕਰਕੇ ਬੰਦਾ ਜੰਮਦਾ ਤੇ ਮਰਦਾ ਹੈ, ਉੱਥੇ ਮਹਾਰਾਜ ਨੇ ਆਖਿਆ ਆਵਾ ਗੌਣ ਹੋਤ ਹੈ ਫੁੰਨ ਫੁੰਨ ਇਹ ਪ੍ਰਸੰਗ ਨਾ ਟੁੱਟੈ। ਬੰਦਾ ਜੰਮਣ ਤੇ ਮਰਨ ਦੇ ਗੇੜ ਵਿੱਚ ਅੰਦਰੋਂ ਪਿਆ ਹੋਇਆ ਹੈ। ਜੰਮਣ ਤੇ ਮਰਨ ਦਾ ਗੇੜ ਹੈ ਕਿਹੜਾ? ਦੁੱਖ ਅਤੇ ਸੁੱਖ, ਖੁਸ਼ੀ ਅਤੇ ਗਮੀ। ਇਸੇ ਤਰੀਕੇ ਨਾਲ ਇਸ ਚੀਜ਼ ਦੇ ਪਿੱਛੇ ਬੰਦੇ ਦਾ ਮਨ ਭਟਕ ਰਿਹਾ ਹੈ। ਤੋ ਮਹਾਰਾਜ ਨੇ ਅੱਜ ਕਬੀਰ ਸਾਹਿਬ ਦੀ ਰਸਨਾ ਤੋਂ ਜਿਹੜੇ ਵਾਕ ਕਹੇ, ਉਹਨਾਂ ਕਿਹਾ ਪਵਨ ਪਤ ਉਨਮਨ ਰਹਿਣ ਖਰਾ, ਜਿਹੜਾ ਮੇਰਾ ਮਨ ਪਵਨ ਦੀ ਨਿਆਈ ਚੰਚਲ ਸੀ ਉਹ ਹੁਣ ਪੂਰਨ ਖਿਡਾਓ ਵਿੱਚ ਆ ਗਿਆ। ਖਰਾ ਦਾ ਅਰਥ ਹੈ ਮੇਰੇ ਮਨ ਦੀ ਹਾਲਤ ਸਭ ਤੋਂ ਚੰਗੀ ਹੋ ਗਈ, ਹੁਣੇ ਮਨ ਜੰਮਣ ਮਰਨ ਦੇ ਵਿੱਚ ਨਹੀਂ ਪੈਂਦਾ, ਇਹ ਮਨ ਭਟਕਦਾ ਨਹੀਂ, ਇਹ ਕਮਜ਼ੋਰ ਨਹੀਂ ਹੈ, ਇਹਦੇ ਉੱਤੇ ਕੋਈ ਬੁਢੇਪਾ ਨਹੀਂ ਆਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਨਾ, ਖਾਸ ਕਰਕੇ ਕਬੀਰ ਸਾਹਿਬ ਦਾ ਇੱਕ ਬਚਨ ਤੁਹਾਡੇ ਨਾਲ ਹੋਰ ਸਾਂਝਾ ਕਰਾਂ। ਉਹਨਾਂ ਆਖਿਆ ਸਾਰੀ ਖੇਡ ਬੰਦੇ ਦੇ ਮਨ ਦੀ ਹੈ। ਉਹਨਾਂ ਦੀ ਜਿਹੜੀ ਬਾਣੀ ਹੈ ਨਾ ਗੌੜੀ 52 ਅੱਖਰੀ, ਉਹਦੇ ਵਿੱਚ ਉਹਨਾਂ ਮੰਮੇ ਅੱਖਰ ਤੋਂ ਇੱਕ ਉਪਦੇਸ਼ ਦਿੱਤਾ ਹੈ ਤੇ ਉਪਦੇਸ਼ ਹੈ ਮੰਮਾ ਮਨ ਸਿਓ ਕਾਜ ਹੈ। ਮਹਾਰਾਜ ਕਹਿੰਦੇ ਨੇ ਮਨ ਦੇ ਨਾਲ ਇੱਕ ਕਾਰਜ ਹੈ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਜਿਸ ਬੰਦੇ ਨੇ ਆਪਣੇ ਮਨ ਨੂੰ ਸਾਧ ਲਿਆ, ਮਨ ਦੀ ਭਟਕਣਾ ਨੂੰ ਦੂਰ ਕਰ ਲਿਆ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਨੂੰ ਸਾਧਿਆ ਮਨ ਉਹ ਬੰਦੇ ਨੂੰ ਸਿੱਧੀ ਮਿਲ ਗਈ, ਸਭ ਕੁਝ ਪ੍ਰਾਪਤ ਹੋ ਗਿਆ। ਤੋ ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਹੀ ਮਨ ਨਾਲ ਗੱਲ ਕਰਦਾ ਹੈ ਕਿ ਮਨ ਵਰਗਾ ਮਿੱਤਰ ਵੀ ਕੋਈ ਨਹੀਂ, ਜਿਵੇਂ ਬੰਦਾ ਆਪਣੇ ਹੀ ਮਨ ਦੇ ਨਾਲ ਚਰਚਾ ਕਰੇ। ਕਈ ਵਾਰ ਹੁੰਦਾ ਹੈ ਨਾ ਬੰਦਾ ਸੈਲਫ ਟਾਕ ਕਰਦਾ, ਤੋ ਇਹ ਬੜੀ ਜ਼ਰੂਰੀ ਚੀਜ਼ ਹੈ। ਜਦੋਂ ਤੁਸੀਂ ਆਪਣੇ ਮਨ ਨੂੰ ਸਮਝਾਉਂਦੇ ਹੋ, ਮਨ ਨੂੰ ਬੋਧ ਦਿੰਦੇ ਹੋ, ਮਨ ਜਿਹੜਾ ਹੈ ਉਹ ਬੰਦੇ ਨੂੰ ਭੜਕਾਉਣ ਲੱਗਦਾ ਤੇ ਬੰਦਾ ਆਪਣੇ ਮਨ ਦੇ ਨਾਲ ਹੀ ਗੱਲਾਂ ਕਰਦਾ ਵੀ ਛੱਡ ਪਰਾਂ। ਤੋ ਮਨ ਵਰਗਾ ਮਿੱਤਰ ਵੀ ਕੋਈ ਨਹੀਂ ਤੇ ਮਨ ਵਰਗਾ ਮਹਾਰਾਜ ਨੇ ਆਖਿਆ ਦੁਸ਼ਮਣ ਵੀ ਕੋਈ ਨਹੀਂ। ਤੋ ਸਾਰੀ ਖੇਡ ਬੰਦੇ ਦੇ ਅੰਤਰ ਆਤਮੇ ਮਨ ਦੀ ਹੈ। ਤੁਸੀਂ ਵੇਖੋ ਕਦੀ ਮਨ ਬੰਦੇ ਦਾ ਬੜਾ ਖੇੜੇ ਵਿੱਚ ਹੈ ਤੇ ਕਦੀ ਇਹੋ ਮਨ ਜਿਹੜਾ ਹੈ ਉਹ ਉਦਾਸ ਹੈ, ਫਰਕ ਕੀ ਪੈਂਦਾ ਹੈ? ਕਦੀ ਇਹ ਪੈਨੀ ਪੈਨੀ ਲੁੱਟਣ ਨੂੰ ਫਿਰਦਾ ਤੇ ਕਦੀ ਕਹਿੰਦਾ ਸਾਰਾ ਕੁਝ ਲੁਟਾ ਦਿਆਂ। ਤੋ ਖੇਡ ਸਾਰੀ ਕਿਹਦੀ ਹੈ? ਮਨ ਦੀ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ, ਧੰਨ ਗੁਰੂ ਅਮਰਦਾਸ ਮਹਾਰਾਜ ਵੇਖੋ ਕਿੰਨੇ ਆਨੰਦ ਸਾਹਿਬ ਵਿੱਚ ਐਸੇ ਬੋਲ ਰੱਖਦੇ ਨੇ। ਕਦੀ ਤੇ ਮਹਾਰਾਜ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ। ਆਖਿਆ ਹੇ ਖੋਟੇ ਮਨ, ਤੇਰਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਤੂੰ ਬੜਾ ਭੈੜਾ ਹੈ, ਬੜਾ ਚੰਚਲ ਹੈ, ਬੜਾ ਭੁੜਕਦਾ ਹੈ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ। ਤੈਨੂੰ ਤੇ ਬੰਦਾ ਏਦਾਂ ਕਰੇ ਵੀ ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ, ਜਿਵੇਂ ਗਧਾ ਹੋਵੇ ਤੇ ਉਹ ਪਛਾੜੀਆਂ ਮਾਰਦਾ, ਗਧੇ ਨੂੰ ਚਲਾਉਣ ਵਾਲਾ ਸਭ ਤੋਂ ਪਹਿਲਾਂ ਉਹਦੇ ਉੱਤੇ ਵਜਨ ਲੱਦਦਾ ਤੇ ਫਿਰ

ਸਮਝ ਨਾਲ ਸੋਝੀ ਨਾਲ ਇਸ ਮਨ ਨੂੰ ਬਿਜ਼ੀ ਕਰੋਗੇ ਤੇ ਇਹ ਠੀਕ ਰਹੇਗਾ। ਸਿਆਣਿਆਂ ਨੇ ਐਵੇਂ ਨਹੀਂ ਸੀ ਕਿਹਾ ਵੀ ਬੰਦੇ ਦਾ ਮਨ ਵਿਹਲਾ ਹੋਵੇ ਤੇ ਸ਼ੈਤਾਨ ਆਣ ਕੇ ਇਹਦੇ ਵਿੱਚ ਡੇਰੇ ਲਾ ਲੈਂਦੇ ਨੇ। ਤੁਸੀਂ ਕਦੀ ਵੇਖਿਓ ਬੰਦਾ ਚਾਹੇ ਕੋਈ ਕੰਮ ਕਰਦਾ ਹੈ ਚਾਹੇ ਨਹੀਂ ਕਰਦਾ, ਜੋਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੰਮ ਤੇ ਗਿਆ ਉਹਦਾ ਨਿੰਦਿਆ ਚੁਗਲੀ ਦਾ ਸਮਾਂ ਹੀ ਕੋਈ ਨਹੀਂ ਲੱਗਾ, ਇੰਨਾ ਬਿਜ਼ੀ ਹੈ। ਆਇਆ ਬੱਚਿਆਂ ਨੂੰ ਸੰਭਾਲਿਆ ਉਹਨੇ, ਉਹਨਾਂ ਚਿਰ ਨੂੰ ਰੋਟੀ ਪਾਣੀ ਪ੍ਰਸ਼ਾਦੇ ਦਾ ਟਾਈਮ ਹੋ ਗਿਆ। ਅਖੀਰ ਤੇ ਬੰਦੇ ਨੂੰ ਇਹ ਹੈ ਵੀ ਸਵੇਰੇ ਫਿਰ ਜਾਣਾ ਹੈ, ਚਲੋ ਲੇਟ ਟੂ ਟਾਈਮ ਨਾਲ ਨਿਕਲ ਗਿਆ ਸਮਾਂ। ਚਲੋ ਜਿਹੜਾ ਵਿਹਲਾ ਵੀ ਹੈ, ਜਿਹੜਾ ਕੰਮ ਤੇ ਨਹੀਂ ਵੀ ਜਾਂਦਾ, ਉਹ ਵੀ ਆਪਣੇ ਆਪ ਨੂੰ ਬਿਜ਼ੀ ਰੱਖ ਸਕਦਾ। ਭੈਣਾਂ ਘਰਾਂ ਦੇ ਕੰਮ ਕਰਦੀਆਂ ਨੇ, ਬੱਚਿਆਂ ਨੂੰ ਸਾਂਭਦੀਆਂ ਨੇ, ਪਰਵਰਿਸ਼ ਕਰਦੀਆਂ ਨੇ, ਪਰ ਫਿਰ ਵੀ ਜਦੋਂ ਸਮਾਂ ਵਿਹਲਾ ਹੋਵੇ ਨਾ, ਮਨ ਨੂੰ ਕਿਤਾਬਾਂ ਨਾਲ ਜੋੜਿਆ ਜਾ ਸਕਦਾ, ਸੇਵਾ ਵਿੱਚ ਜੋੜਿਆ ਜਾ ਸਕਦਾ, ਮਨ ਨੂੰ ਜਿਹੜਾ ਹੈ ਉਹ ਕੋਈ ਬੋਧ ਦੇਣ ਲਈ, ਗਿਆਨ ਦੇਣ ਲਈ ਗੁਰੂ ਕੀ ਸੰਗਤ ਕੀਤੀ ਜਾ ਸਕਦੀ ਹੈ। ਬਾਬਾ ਜੀ ਨੇ ਕਿਹਾ ਇਸ ਮਨ ਨੂੰ, ਇਹ ਮਨ ਗਧਾ ਹੈ, ਇਹਨੂੰ ਲੱਦ ਦਿਓਗੇ ਤੇ ਸੌਖੇ ਰਹੋਗੇ, ਤੇ ਜੇ ਇਹਨੂੰ ਲੱਦੋਗੇ ਨਹੀਂ ਨਾ, ਇਹਨੂੰ ਖੁੱਲਾ ਛੱਡ ਦਿਓਗੇ ਤੇ ਇਹ ਤੁਹਾਡੇ ਕਾਬੂ ਵਿੱਚ ਨਹੀਂ ਆਵੇਗਾ। ਹੁਣ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਘਰੇ ਬਿਲਕੁਲ ਕੋਰਾ ਵਿਹਲਾ ਬੈਠਾ ਹੈ, ਕੋਈ ਕੰਮ ਨਹੀਂ, ਕੋਈ ਘਰ ਦਾ ਕੰਮ ਨਹੀਂ, ਕੋਈ ਬਾਹਰ ਦਾ ਕੰਮ ਨਹੀਂ, ਤੇ ਉਹਦੇ ਮਨ ਨੇ ਉਛਾਲੇ ਮਾਰਨੇ ਨੇ ਜਿਵੇਂ ਗਧਾ ਮਾਰਦਾ ਹੈ, ਬੁਰੇ ਬੁਰੇ ਖਿਆਲ, ਭੈੜੇ ਖਿਆਲ, ਘੁਣਤਣਾ ਸਾਰਾ ਕੁਝ ਹੈ। ਤੋ ਸਤਿਗੁਰ ਨੇ ਆਖਿਆ ਮਨ ਉਹ ਖੋਤਾ ਹੈ ਜਿਹਦੇ ਪੈਰਾਂ ਵਿੱਚੋਂ ਉਹ ਪੈਖਰ, ਉਹ ਰੱਸੀ ਤਾਂ ਖੋਲੀ ਦੀ ਹੈ ਜਦੋਂ ਇਹਨੂੰ ਉਪਰੋਂ ਲੱਦਿਆ ਜਾਵੇ। ਤੋ ਲੱਦਣਾ ਕਾਹਦੇ ਨਾਲ, ਲੱਦਣਾ ਹੈ ਗੁਰੂ ਦੀ ਵਿਵੇਕ ਵਿਚਾਰ ਦੇ ਦੁਆਰਾ, ਜੇ ਅਸੀਂ ਇਸ ਮਨ ਨੂੰ ਕਾਬੂ ਕਰਨਾ ਚਾਹੁੰਦੇ। ਮਹਾਰਾਜ ਨੇ ਫਿਰ ਇਸ ਮਨ ਨੂੰ ਆਖਿਆ ਹੇ ਮਨ ਪਿਆਰਿਆ, ਤੂੰ ਸਦਾ ਰਹੋ ਹਰ ਨਾਲੇ। ਹੁਣ ਇੱਥੇ ਮਹਾਰਾਜ ਨੇ ਉਹਨੂੰ ਪਿਆਰਿਆ ਵੀ ਆਖਿਆ, ਜਿਵੇਂ ਬੰਦਾ ਬੱਚੇ ਨੂੰ ਪਿਆਰ ਨਾਲ ਵੀ ਸਮਝਾਉਂਦਾ ਹੈ, ਘੂਰੀ ਨਾਲ ਵੀ ਸਮਝਾਉਂਦਾ ਹੈ। ਤੋ ਕਬੀਰ ਸਾਹਿਬ ਨੇ ਆਖਿਆ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ, ਮਨ ਵਰਗਾ ਕੋਈ ਸਾਥੀ ਨਹੀਂ। ਤੋ ਮਹਾਰਾਜ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸੀਓ, ਮਾਇਆ ਦੇ ਨਾਲ ਮਿਲ ਕੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ। ਜਿਵੇਂ ਪਾਣੀ ਨੂੰ ਜਿਹੜੇ ਰੰਗ ਵਿੱਚ ਪਾਓਗੇ ਜਾਂ ਜਿਹੜਾ ਰੰਗ ਪਾਣੀ ਵਿੱਚ ਪਾਓਗੇ, ਪਾਣੀ ਉਦਾਂ ਦਾ ਹੀ ਹੋ ਜਾਂਦਾ, ਉਹਦਾ ਆਪਣਾ ਕੋਈ ਕਲਰ ਥੋੜ੍ਹਾ ਹੈ। ਪਾਣੀ ਵਿੱਚ ਕਿਸੇ ਨੇ ਲਾਲ ਰੰਗ ਪਾ ਦਿੱਤਾ, ਉਹ ਲਾਲ ਹੋ ਗਿਆ, ਪਾਣੀ ਵਿੱਚ ਕਿਸੇ ਨੇ ਪੀਲਾ ਰੰਗ ਪਾ ਦਿੱਤਾ, ਪੀਲਾ ਹੋ ਗਿਆ। ਇਸੇ ਤਰੀਕੇ ਨਾਲ ਮਨ ਵੀ ਉਸ ਪਾਣੀ ਵਰਗਾ ਹੈ। ਮਹਾਰਾਜ ਨੇ ਆਖਿਆ ਇਹ ਮਨ ਸ਼ਕਤੀ, ਇਹ ਮਨ ਮਾਇਆ ਦਾ ਰੂਪ ਹੋ ਗਿਆ, ਇਹ ਮਨ ਸੀਓ, ਸੀਓ ਦਾ ਅਰਥ ਹੈ ਜੀ ਸ਼ਿਵ, ਆਨੰਦ ਸਰੂਪ ਹੋ ਗਿਆ। ਮਨ ਹੀ ਬੰਦੇ ਦਾ ਸ਼ਕਤੀ ਮਾਇਆ ਰੂਪ ਹੈ, ਔਗਣਾ ਰੂਪ ਹੈ, ਤੇ ਮਨ ਹੀ ਜਿਹੜਾ ਹੈ ਉਹ ਸ਼ਿਵ ਰੂਪ ਹੈ, ਆਨੰਦ ਰੂਪ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਮਹਾਰਾਜ ਕਹਿਣ ਲੱਗੇ ਇਹ ਮਨ ਪੰਚ ਤੱਤ ਕੋ ਜੀਓ, ਕਦੀ ਇਹ ਪੰਜਾਂ ਤੱਤਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਕਰ ਲੈਂਦਾ। ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ, ਜਿਹੜਾ ਇਸ ਮਨ ਨੂੰ ਲੈ ਕੇ ਵਸ ਵਿੱਚ ਕਰਕੇ, ਮਹਾਰਾਜ ਕਹਿੰਦੇ ਜੋ ਉਨ ਮਨ ਰਹੇ, ਉਨ ਮਨ ਦਾ ਅਰਥ ਹੈ ਜਿਹੜਾ ਖਿੜਾਓ ਵਿੱਚ ਆ ਜਾਂਦਾ। ਮਨ ਕਿਵੇਂ ਖਿੜਾਓ ਵਿੱਚ ਆਵੇਗਾ? ਜਦੋਂ ਇਸ ਮਨ ਨੂੰ ਆਪਣੇ ਕਾਬੂ ਵਿੱਚ ਕਰੋਗੇ, ਤੇ ਕੱਲਾ ਮਨ ਨਹੀਂ ਖਿੜੇਗਾ ਬਲਕਿ ਬੰਦਾ ਸਾਰਾ ਹੀ ਖਿੜ ਜਾਵੇਗਾ। ਤੋ ਮਹਾਰਾਜ ਕਹਿੰਦੇ ਇਹ ਮਨ ਲੇ, ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ, ਫਿਰ ਬੰਦਾ ਤਿੰਨਾਂ ਭਵਨਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀਆਂ ਬਾਤਾਂ ਕਹਿੰਦਾ ਏ। ਜਦੋਂ ਇਸ ਮਨ ਨੂੰ ਕਾਬੂ ਕਰਕੇ ਉਨ ਮਨ ਦਾ ਅਰਥ ਹੈ ਖਿੜਾਓ ਵਿੱਚ ਆ ਜਾਂਦਾ ਏ। ਤੋ ਗੁਰਦੇਵ ਅੱਜ ਬਖਸ਼ਿਸ਼ ਕਰਦੇ ਨੇ, ਉਹਨਾਂ ਆਖਿਆ ਪਵਨ ਪਤ ਉਨ ਮਨ ਰਹਿਣ ਖਰਾ। ਜਿਹੜਾ ਪਵਨ ਦੀ ਨਿਆਈ ਸੀ ਉਹ ਹੁਣ ਪੂਰਨ ਖਿੜਾਓ ਵਿੱਚ ਆ ਗਿਆ। ਸੰਤੋ ਮਨ ਪਵਨ ਹੈ ਸੁਖ ਬਣਿਆ। ਆਖਿਆ ਇਹ ਸਤ ਸੰਗੀ ਜਨੋ, ਜਿਹੜਾ ਮਨ ਪਵਨ ਵਰਗਾ ਚੰਚਲ ਸੀ, ਹਵਾ ਵਰਗਾ ਚੰਚਲ ਸੀ, ਸੰਤੋ ਮਨ ਪਵਨ ਹੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਆਖਿਆ ਹੁਣ ਕਿਹਾ ਜਾ ਸਕਦਾ ਏ
ਵੀ ਇਹ ਰੱਬੀ ਮਿਲਾਪ ਜੋਗਾ ਹੋ ਗਿਆ, ਇਹਨੂੰ ਗਿਣਿਆ ਜਾ ਸਕਦਾ ਹੈ, ਨਹੀਂ ਤੇ ਇਹ ਰੱਬ ਦੇ ਮਿਲਾਪ ਯੋਗ ਨਹੀਂ ਸੀ। ਸੰਤੋ ਮਨ ਪਵਨੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਬਾਬਾ ਜੀ ਕਹਿਣ ਲੱਗੇ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਆਖਿਆ ਗੁਰੂ ਨੇ ਉਹ ਮੋਰੀ, ਉਹ ਕਮਜ਼ੋਰੀ ਵਿਖਾ ਦਿੱਤੀ, ਜਿੱਥੋਂ ਕਮਾਦਿਕ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਮਿਰਗ ਸਨ, ਉਹ ਇਹਨੂੰ ਆਣ ਕੇ ਲੁੱਟਦੇ ਸਨ। ਤੋ ਸਤਿਗੁਰ ਨੇ ਜਿੰਨੀ ਗੱਲ ਕੀਤੀ ਸਾਧ ਸੰਗਤ ਬੰਦੇ ਦੇ ਮਨ ਦੀ ਕੀਤੀ, ਸਰੀਰ ਦੀ ਤਾਂ ਕੀਤੀ ਕੋਈ ਨਹੀਂ। ਤੇ ਤੁਸੀਂ ਵੇਖੋ, ਮਨ ਹਿੰਦੂ ਦਾ ਵੀ ਹੈ, ਮਨ ਮੁਸਲਮਾਨ ਦਾ ਵੀ ਹੈ, ਮਨ ਸਿੱਖ ਦਾ ਹੈ, ਈਸਾਈ ਦਾ ਹੈ, ਦੁਨੀਆਂ ਦੇ ਹਰ ਬਛਿੰਦੇ ਦਾ ਮਨ ਹੁੰਦਾ ਹੈ, ਚਾਹੇ ਕੋਈ ਰੱਬ ਨੂੰ ਮੰਨੇ ਤੇ ਚਾਹੇ ਨਾ ਮੰਨੇ। ਮਹਾਰਾਜ ਕਹਿੰਦੇ ਪੂਰਨ ਖਿਡਾਊ ਹਰ ਇੱਕ ਦੇ ਮਨ ਨੂੰ ਚਾਹੀਦਾ। ਅਸੀਂ ਕਈ ਵਾਰ ਬਹੁਤਾ ਜ਼ੋਰ ਸਰੀਰਾਂ ਦਾ ਲਾ ਲਈਏ। ਤੁਸੀਂ ਬਾਣੀ ਪੜ੍ਹੋ, ਗੁਰਦੇਵ ਦਾ ਬੜਾ ਪਿਆਰਾ ਬਚਨ ਹੈ, ਮਨ ਮਹਾਰਾਜ ਨੇ ਆਖਿਆ ਮਨ ਕਰ ਮੱਕਾ, ਆਖਿਆ ਆਪਣੇ ਮਨ ਨੂੰ ਮੱਕਾ ਬਣਾ। ਜਿਵੇਂ ਮੱਕਾ ਇੱਕ ਬੜਾ ਪ੍ਰਸਿੱਧ ਸ਼ਹਿਰ ਹੈ ਜਿਹੜਾ ਅਰਬ ਦੇਸ਼ ਵਿੱਚ ਪੈਂਦਾ, ਉੱਥੇ ਮੁਸਲਮਾਨ ਹੱਜ ਕਰਨ ਜਾਂਦਾ ਮੱਕੇ ਸ਼ਹਿਰ ਦੇ ਵਿੱਚ। ਤੋ ਮਹਾਰਾਜ ਨੇ ਕਿਹਾ ਮੱਕਾ ਤੇਰਾ ਕੀ ਹੋਵੇ, ਆ ਮਨ ਹੀ ਮੱਕਾ ਬਣਾ ਲਾ ਆਪਣਾ। ਹੱਜ ਕਿਹਦੀ ਕਰਨੀ ਹੈ, ਆਪਣੇ ਮਨ ਦੀ ਕਰਨੀ ਹੈ। ਮਨ ਕਰ ਮੱਕਾ, ਕਿਬਲਾ ਕਰ ਦੇਈ। ਸਤਿਗੁਰ ਨੇ ਕਿਹਾ ਹੇ ਮੁੱਲਾ, ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ ਲਾ। ਕਿਬਲਾ ਹੈ ਮੱਕੇ ਦੀ ਧਰਤੀ ਤੇ ਮੁਸਲਮਾਨਾਂ ਦੇ ਮੰਦਰ ਨੂੰ ਕਿਬਲਾ ਕਹਿੰਦੇ ਨੇ। ਮਨ ਕਰ ਮੱਕਾ, ਕਿਬਲਾ ਕਰ ਦੇਹੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੋਲਣ ਹਾਰ ਪਰਮ ਗੁਰ ਇਹੀ, ਬੋਲਣ ਹਾਰ ਜੀਵ ਆਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਮਾਜ਼ ਪੜ੍ਹਨ ਵਾਲਾ ਗੁਰੂ ਇਮਾਮ ਹੈ, ਸਭ ਤੋਂ ਵੱਡਾ ਗੁਰੂ ਹੈ। ਤੋ ਅਗਵਾਈ ਕਿਹਦੀ ਲੈਣੀ ਹੈ, ਗੁਰੂ ਦੀ ਲੈਣੀ। ਮਨ ਨੂੰ ਮੱਕਾ ਬਣਾ ਕੇ ਤੇ ਕਿਬਲਾ ਦੇਹੀ ਹੋਗੀ। ਮਨ ਕਰ ਮੱਕਾ, ਕਿਬਲਾ ਕਰ ਦੇਹੀ, ਬੋਲਣ ਹਾਰ ਪਰਮ ਗੁਰ ਇਹੀ। ਬਾਬਾ ਜੀ ਕਹਿੰਦੇ ਕਹੋ ਰੇ ਮੁੱਲਾ ਬਾਂਗ ਨਿਵਾਜ, ਆਖਿਆ ਨਮਾਜ਼ ਦੇ। ਜਿਵੇਂ ਨਮਾਜ਼ ਤੋਂ ਪਹਿਲਾਂ ਬਾਂਗ ਪੜ੍ਹੀ ਜਾਂਦੀ ਹੈ, ਬਾਂਗ ਦਿੱਤੀ ਜਾਂਦੀ ਹੈ। ਤੁਸੀਂ ਆਮ ਜੇ ਪਹਿਲੇ ਸਮਿਆਂ ਜਦੋਂ ਪਾਕਿਸਤਾਨ ਤੋਂ ਟੀਵੀ ਚੈਨਲ ਘਰੇ ਚੱਲਦਾ ਹੁੰਦਾ ਸੀ ਨਾ, ਤੇ ਜਦੋਂ ਨਮਾਜ਼ ਦਾ ਵਕਤ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਬਾਂਗ ਦਿੱਤੀ ਜਾਂਦੀ ਸੀ, ਜਿਹਦੇ ਵਿੱਚ ਕਿਹਾ ਜਾਂਦਾ ਸੀ ਇਸ਼ਾ ਕੀ ਇਜਾਨ ਕਾ ਵਕਤ ਹੋ ਚੁੱਕਾ ਹੈ, ਤੇ ਉਹਨੂੰ ਬਾਂਗ ਦੇਣੀ ਕਹਿੰਦੇ ਨੇ ਵੀ ਹੁਣ ਸਮਾਂ ਹੋ ਗਿਆ। ਜਿਵੇਂ ਭਾਈ ਸਵੇਰੇ ਉੱਠ ਕੇ ਕਹਿੰਦਾ ਜੀ ਅੰਮ੍ਰਿਤ ਵੇਲਾ ਹੋ ਗਿਆ, ਉਹਨੇ ਬਾਂਗ ਦਿੱਤੀ। ਸ਼ਾਮਾਂ ਨੂੰ ਉਹਨੇ ਕਹਿ ਲਿਆ ਵੀ ਹੁਣ ਸੋਦਰ ਦਾ ਟਾਈਮ ਹੋ ਗਿਆ, ਉਹਨੇ ਬਾਂਗ ਦਿੱਤੀ। ਤੋ ਮਹਾਰਾਜ ਕਹਿੰਦੇ ਨੇ ਕਹੋ ਰੇ ਮੁੱਲਾ ਬਾਂਗ ਨਿਵਾਜ, ਆਖਿਆ ਏਕ ਮਸੀਤ, ਇੱਕੋ ਮਸੀਤ ਹੈ ਜਿਹਦੇ ਵਿੱਚ ਬਾਂਗ ਦੇਣੀ ਹੈ। ਦਸੈ ਦਰਵਾਜ ਬੁੱਝ ਹਾਂ ਭਲਾ, ਇੱਕ ਮਸੀਤ ਤੇ ਉਹਦੇ 10 ਦਰਵਾਜੇ ਆਹ ਸਰੀਰ। ਕਹੋ ਰੇ ਮੁੱਲਾ ਬਾਂਗ ਨਿਵਾਜ, ਇੰਦਰੀਆਂ ਵਾਲਾ ਸਰੀਰ ਹੀ ਅਸਲੀ ਮਸੀਤ ਆ। ਆ ਜਿਹੜਾ ਸਾਡਾ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੇ ਨਾ, ਇਹ ਸਰੀਰ ਅਸਲ ਵਿੱਚ ਮਸੀਤ ਹੈ। ਕਹੋ ਰੇ ਮੁੱਲਾ ਬਾਂਗ ਨਿਵਾਜ, ਮਹਾਰਾਜ ਨੇ ਕਿਹਾ ਏਕ ਮਸੀਤ ਦੱਸੈ ਦਰਵਾਜ, ਮਿਸਮਲ ਤਾਮਸ ਭਰਮ ਕਦੂਰੀ। ਆਖਿਆ ਪਸ਼ੂ ਦੀ ਕੁਰਬਾਨੀ ਦੇਣ ਦੀ ਬਜਾਏ ਆਪਣਾ ਜਿਹੜਾ ਕ੍ਰੋਧੀ ਸੁਭਾਅ ਤੇ ਭੜਕਣਾ ਹੈ ਇਹਦੀ ਕੁਰਬਾਨੀ ਦੇ ਦੇ। ਕਿੱਡੀ ਕੀਮਤੀ ਗੱਲ ਆਖੀ, ਪਸ਼ੂ ਦੀ ਕੁਰਬਾਨੀ ਤੇਰੇ ਖੁਰਾਕ ਦੇ ਕੰਮ ਆਵੇਗੀ, ਤੇਰੇ ਖਾਣ ਦੇ ਕੰਮ ਆਉਂਦੀ ਹੈ, ਇਹਦਾ ਤੇਰੇ ਅੰਦਰ ਨਾਲ ਕੋਈ ਸੰਬੰਧ ਨਹੀਂ ਹੈ। ਜੇ ਤੂੰ ਅੰਦਰ ਇਸ ਸਰੀਰ ਰੂਪੀ ਮਸੀਤ ਵਿੱਚ ਕੋਈ ਕੁਰਬਾਨੀ ਦੇਣਾ ਚਾਹੁੰਦਾ ਹੈ ਤੇ ਆਪਣੇ ਕ੍ਰੋਧ ਦੀ ਦੇ ਦੇ, ਆਪਣੇ ਭਟਕਣਾ ਦੀ ਦੇ ਦੇ। ਕੁਰਬਾਨੀ ਦੇਣਾ ਚਾਹੁੰਦਾ ਹੈ ਤੇ ਆਪਣੇ ਹੰਕਾਰ ਦੀ ਦੇ ਦੇ ਇਸ ਮਸੀਤ, ਆ ਸਰੀਰ ਰੂਪੀ ਮਸੀਤ ਦੇ ਵਿੱਚ। ਮਿਸਮਲ ਤਾਮਸ, ਮਿਸਮਲ ਦਾ ਅਰਥ ਹੁੰਦਾ ਜੀ ਬਿਸਮਿਲਾ, ਜਿਹਨੂੰ ਕਹਿੰਦੇ ਨੇ ਅੱਲਾ ਦੇ ਨਾਮ ਤੇ ਕੁਰਬਾਨੀ ਦੇਣੀ। ਜਿਵੇਂ ਆਮ ਤੁਸੀਂ ਮੁਸਲਮਾਨ ਨੂੰ ਵੇਖੋ ਉਹ ਬਿਸਮਿਲਾ ਕਰਕੇ ਕੁਝ ਖਾਂਦਾ ਹੈ। ਬਾਬਾ ਜੀ ਨੇ ਆਖਿਆ ਮਿਸਮਲ, ਮਿਸਮਲ ਦਾ ਅਰਥ ਬਿਸਮਿਲਾ, ਅੱਲਾ ਦੇ ਨਾਮ ਉੱਤੇ। ਅੱਲਾ ਦੇ ਨਾਮ ਉੱਤੇ ਜੇ ਕੋਈ ਕੁਰਬਾਨੀ ਦੇਣੀ ਹੈ ਨਾ, ਤੇ ਸਰੀਰ ਦੀ ਮਸੀਤ ਵਿੱਚ ਤੂੰ ਆਪਣੇ ਕ੍ਰੋਧੀ ਸੁਭਾਅ ਦੀ ਕੁਰਬਾਨੀ ਦੇ, ਆਪਣੀ ਭੜਕਣਾ ਦੀ ਕੁਰਬਾਨੀ ਦੇ ਦੇ, ਆਪਣੇ ਅੰਦਰ ਦੇ ਹੰਕਾਰ ਦੀ ਕੁਰਬਾਨੀ ਦੇ ਦੇ, ਆਪਣੇ ਅੰਦਰ ਦੇ ਲੋਭ ਦੀ ਕੁਰਬਾਨੀ ਦੇ ਦੇ, ਤਾਂ ਕਿ ਸਰੀਰ ਦੀ ਮਸੀਤ ਵਿਚਲਾ ਰੱਬ ਤੇਰੇ ਉੱਤੇ ਖੁਸ਼ ਹੋ ਜਾਵੇ। ਮਿਸਮਲ ਤਾਮਸ, ਤਾਮਸ ਦਾ ਅਰਥ ਹੁੰਦਾ ਸਾਧ ਸੰਗਤ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਤਮੋ ਸੁਭਾਅ ਵਾਲਾ, ਕ੍ਰੋਧੀ ਸੁਭਾਅ ਵਾਲਾ। ਭਰਮ, ਭਰਮ ਇਹਦੇ ਅਰਥ ਆਪਸ ਵਿੱਚ ਬੜੇ ਸਪਸ਼ਟ ਨੇ ਵੀ ਭਰਮੀ ਹੋਣਾ,
ਭੜਕਣਾ। ਅਗਲਾ ਸ਼ਬਦ ਹੈ ਜੀ ਕਦੂਰੀ। ਕਦੂਰੀ ਦਾ ਅਰਥ ਹੁੰਦਾ ਹੈ ਮਨ ਦੀ ਮੈਲ, ਮਨ ਦੀ ਮੈਲ ਦੀ ਭੜਕਣਾ ਦੀ ਤੇ ਕ੍ਰੋਧੀ ਸੁਭਾਅ ਦੀ ਕੁਰਬਾਨੀ ਦੇ ਦੇ। ਮਿਸਮਲ ਤਾਮਸ ਭਰਮ ਕਦੂਰੀ, ਭਾਖੀ ਲੈ ਪੰਚੈ ਹੋਏ ਸਬੂਰੀ। ਤੋਂ ਬਾਬਾ ਜੀ ਕਹਿੰਦੇ ਨੇ ਜਿਹੜੇ ਪੰਜ ਨੇ ਨਾ ਇਹਨਾਂ ਨੂੰ ਮੁਕਾ ਦੇ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ, ਤੇਰੇ ਅੰਦਰ ਟਿਕਾਅ ਪੈਦਾ ਹੋਵੇਗਾ। ਆਹ ਤਰੀਕਾ ਹੈ ਜਦੋਂ ਤੂੰ ਪੰਜਾਂ ਨੂੰ ਭਾਖੀ ਲੈ ਪੰਚੈ, ਜਦੋਂ ਤੂੰ ਇਹਨਾਂ ਪੰਜਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਦਿੱਤਾ ਨਾ, ਤੇਰੇ ਅੰਦਰ ਇੱਕ ਟਿਕਾਅ ਪੈਦਾ ਹੋਵੇਗਾ, ਅੰਦਰ ਦੀ ਸ਼ਾਂਤੀ ਇੱਥੋਂ ਮਿਲਣੀ ਹੈ। ਤੋ ਸਤਿਗੁਰ ਨੇ ਅੱਜ ਬਖਸ਼ਿਸ਼ ਕੀਤੀ, ਪਹਿਲਾ ਬਚਨ ਹੈ ਬੰਧ ਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ। ਮਹਾਰਾਜ ਨੇ ਆਖਿਆ ਜਿਹੜੀ ਬੰਧਨ ਪਾਉਣ ਵਾਲੀ ਮਾਇਆ ਹੈ ਨਾ, ਮੇਰੇ ਗੁਰੂ ਨੇ ਉਹਦੀ ਅੱਗ ਨੂੰ ਬੁਝਾ ਦਿੱਤਾ। ਬੰਧ ਚ ਬੰਧਨ ਪਾਇਆ, ਬੰਧ ਚ ਹੁਣ ਇਹਨੂੰ ਸਮਝਿਓ, ਬੰਧ ਚ ਦਾ ਅਰਥ ਹੈ ਬੰਧਨ ਪਾਉਣ ਵਾਲੀ ਮਾਇਆ। ਅਗਲਾ ਸ਼ਬਦ ਹੈ ਜੀ ਬੰਧਨ ਪਾਇਆ, ਜਿਹੜੀ ਬੰਧਨ ਪਾਉਣ ਵਾਲੀ ਮਾਇਆ ਸੀ ਉਹਨੂੰ ਬੰਧਨ ਪਾ ਦਿੱਤਾ। ਬੰਧ ਚ ਬੰਧਨ ਪਾਇਆ, ਮੁਕਤੈ ਗੁਰ, ਗੁਰੂ ਦੇ ਦੁਆਰਾ ਮੈਨੂੰ ਮੁਕਤੀ ਮਿਲ ਗਈ। ਅਨਲ ਬੁਝਾਇਆ, ਅਨਲ ਦਾ ਅਰਥ ਹੁੰਦਾ ਸਾਧ ਸੰਗਤ, ਅੱਗ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਗੁਰੂ ਨੇ ਬੁਝਾ ਦਿੱਤੀ। ਬੰਧ ਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ, ਜਬ ਨੱਖ ਸਿੱਖ ਇਹ ਮਨ ਚੀਨਾ। ਅੱਛਾ, ਬੜੀ ਕਮਾਲ ਦੀ ਗੱਲ ਆਖੀ ਬਾਬਾ ਜੀ ਨੇ। ਆਖਿਆ ਜਦੋਂ ਨੌ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਮੈਂ ਆਪਣੇ ਮਨ ਦੀ ਪਛਾਣ ਕਰਨੀ ਸਿੱਖ ਲਈ। ਜਿਵੇਂ ਨਾ ਕਿਸੇ ਘਰ ਵਿੱਚ ਕੋਈ ਚੀਜ਼ ਗਵਾਚੀ ਹੋਵੇ ਤੇ ਬੰਦਾ ਉਸ ਘਰ ਦੇ ਵਿੱਚ ਲੱਭੇ ਤੇ ਉਹਨੂੰ ਕੋਈ ਪੁੱਛੇ ਲੱਭੀ ਨਹੀਂ, ਬੰਦਾ ਕਹੇ ਮੈਂ ਨਿੱਕੀ ਤੋਂ ਨਿੱਕੀ ਚੀਜ਼ ਤੋਂ ਲੈ ਕੇ ਤੇ ਵੱਡੀ ਤੋਂ ਵੱਡੀ ਅਲਮਾਰੀ ਤੱਕ ਫੋਲ ਮਾਰੀ ਪਰ ਮੈਨੂੰ ਇਹ ਚੀਜ਼ ਲੱਭੀ ਨਹੀਂ। ਇਵੇਂ ਕਹਿ ਲਓ ਵੀ ਨੌ ਤੋਂ ਲੈ ਕੇ, ਪੈਰ ਦੇ ਨੌ ਤੋਂ ਲੈ ਕੇ ਤੇ ਸਿਰ ਦੀ ਚੋਟੀ ਤੱਕ ਮੈਂ ਫੋਲ ਮਾਰਿਆ ਪਰ ਮੈਨੂੰ ਇਹ ਚੀਜ਼ ਲੱਭੀ ਨਹੀਂ। ਤੋ ਸਤਿਗੁਰ ਨੇ ਕੀ ਆਖਿਆ? ਮਹਾਰਾਜ ਕਹਿੰਦੇ ਨੇ ਜਬ ਨੱਖ ਸਿੱਖ ਇਹ ਮਨ ਚੀਨਾ, ਆਪਣਾ ਜਿਹੜਾ ਮਨ ਹੈ ਨਾ ਇਹਦੀ ਪਛਾਣ ਕਰ, ਇਹਨੂੰ ਖੋਜ। ਕਿੱਦਾਂ? ਇੱਕ ਪੈਰ ਦੇ ਨੌ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਪਣੇ ਮਨ ਦੀ ਖੋਜ ਕਰ, ਭਾਵ ਕੋਈ ਕੋਨਾ ਮਨ ਦਾ ਰਵੇ ਨਾ। ਜਬ ਨੱਖ ਸਿੱਖ ਇਹ ਮਨ ਚੀਨਾ, ਤਬ ਅੰਤਰ ਮੱਜਣ ਕੀਨਾ। ਮਹਾਰਾਜ ਨੇ ਆਖਿਆ ਫਿਰ ਮੈਂ ਆਪਣੇ ਅੰਦਰ ਹੀ ਮੱਜਣ ਕਰ ਲਿਆ, ਆਪਣੇ ਅੰਦਰ ਹੀ ਇਸ਼ਨਾਨ ਕਰ ਲਿਆ, ਅੰਤਰਗਤ ਤੀਰਥ ਮਲ ਨਾਉ। ਅਗਲਾ ਬਚਨ ਹੈ ਜੀ, ਬਾਬਾ ਜੀ ਕਹਿਣ ਲੱਗੇ ਉਲਟੀ ਲੈ ਸਖਤ ਸਹਾਰੰਗ। ਜਿਹੜਾ ਮਾਇਆ ਦਾ ਸਹਾਰਾ ਹੈ ਨਾ ਉਹ ਹੁਣ ਉਲਟ ਗਿਆ, ਹੁਣ ਮੈਂ ਮਾਇਆ ਦੇ ਸਹਾਰੇ ਨਹੀਂ ਲੈਂਦਾ, ਹੁਣ ਮੈਨੂੰ ਰੱਬ ਦਾ ਸਹਾਰਾ ਮਿਲ ਗਿਆ, ਹੁਣ ਮੈਂ ਔਗਣਾ ਦਾ ਸਹਾਰਾ ਨਹੀਂ ਲੈਂਦਾ, ਹੁਣ ਜੀਵਨ ਵਿੱਚ ਪਦਾਰਥ ਦੇ ਸਹਾਰੇ ਨੂੰ ਮੁਕਾ ਦਿੱਤਾ। ਉਲਟੀ ਲੈ, ਉਲਟੀ ਲੈ ਮਤਲਬ ਕੀ ਹੁੰਦਾ ਹੈ? ਉਲਟ ਜਾਣਾ। ਜਿਵੇਂ ਤੁਸੀਂ ਬਚਨ ਪੜ੍ਹਦੇ ਹੋ ਹੁਕਮਨਾਮਾ ਸਾਹਿਬ ਵਿੱਚ ਵੀ ਆਉਂਦਾ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਬਾਬਾ ਜੀ ਕਹਿੰਦੇ ਉਲਟਾ ਹੋ ਜਾ, ਪੁੱਠਾ ਹੋ ਜਾ, ਭੈੜੇ ਬੰਦਿਆਂ ਦੀ ਸੰਗਤ ਵੱਲ ਪਿੱਠ ਕਰ ਲਾ ਤੇ ਚੰਗੇ ਬੰਦਿਆਂ ਦੀ ਸੰਗਤ ਵੱਲ ਮੂੰਹ ਕਰ ਲਾ, ਉਲਟਾ ਹੋ ਜਾ। ਤੋ ਬਾਬਾ ਜੀ ਕਹਿੰਦੇ ਨੇ ਉਲਟੀ ਲੈ, ਉਲਟ ਜਾਂਦਾ ਹੈ ਮਨ ਸਖਤ ਸਹਾਰੰਗ। ਮਾਇਆ ਦੇ ਸਹਾਰੇ ਤੋਂ ਜਦੋਂ ਮੇਰਾ ਮਨ ਉਲਟ ਲਿਆ, ਪੈਸੀ ਲੈ ਗਗਨ ਮਝਾਰੰਗ, ਤੇ ਫਿਰ ਮੈਂ ਉੱਚੇ ਆਕਾਸ਼ ਵਿੱਚ ਅਡਾਰੀਆਂ ਮਾਰਦਾ, ਆਜ਼ਾਦ ਹੋ ਜਾਂਦਾ। ਫੋਟੋ ਆਂਡਾ ਭਰਮਕਾ ਮਨੇ ਭਇਆ ਪ੍ਰਗਾਸ਼, ਕਾਟੀ ਬੇਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ। ਸਤਿਗੁਰੂ ਕਹਿੰਦੇ ਨੇ ਉਲਟੀ ਲੈ ਸਖਤ ਸਹਾਰੰਗ, ਪੈਸੀ ਲੈ, ਪੈਸੀ ਲੈ ਮਤਲਬ ਜਿਹਨੂੰ ਆਪਾਂ ਕਹਿੰਦੇ ਪੈ ਜਾਈਦਾ ਹੈ। ਗਗਨ ਮਝਾਰੰਗ, ਗਗਨ ਦਾ ਅਰਥ ਹੈ ਆਕਾਸ਼, ਆਕਾਸ਼ ਦੇ ਵਿੱਚ ਹੁਣ ਉੱਚੀਆਂ ਉਡਾਰੀਆਂ ਮਾਰਨ ਲੱਗ ਪਿਆ ਮੈਂ। ਅੱਗੇ ਗੁਲਾਮ ਸੀ, ਅੱਗੇ ਕੈਦ ਸੀ, ਅੱਗੇ ਬੰਧਨ ਵਿੱਚ ਸੀ, ਹੁਣ ਮੈਂ ਆਜ਼ਾਦ ਹੋ ਗਿਆ। ਪੈਸੀ ਲੈ ਗਗਨ ਮਝਾਰੰਗ, ਆਖਿਆ ਬੇਦੀ ਅਲੇ ਚੱਕਰ ਭਯੰਗਾ। ਇਹ ਚੱਕਰ ਭਯੰਗਾ ਕੀ ਹੈ ਜੀ? ਇਹ ਜਿਹੜੇ ਜੋਗੀਆਂ ਵਾਲੇ ਜਿਹੜੇ ਲੋਕ ਕੰਮ ਕਰਦੇ ਨੇ ਨਾ, ਉਹਨਾਂ ਨੇ ਇੱਦਾਂ ਅੰਦਰ ਮੰਨਿਆ ਹੈ ਵੀ ਬੰਦੇ ਦੇ ਅੰਦਰ ਕੋਈ ਚੱਕਰ ਹੁੰਦੇ ਨੇ, ਨਾੜੀਆਂ ਜਿਵੇਂ ਈੜਾ ਪਿੰਗਲਾ ਦੀਆਂ ਗੱਲਾਂ ਚੱਲਦੀਆਂ ਨੇ। ਬਾਬਾ ਜੀ ਨੇ ਵੇਖੋ ਕਿੱਡਾ ਸਪਸ਼ਟ ਕੀਤਾ ਜੀ, ਉਹਨਾਂ ਆਖਿਆ ਕਿਸੇ ਨਾੜੀ ਨੂੰ ਵੇਧਣ ਦੀ ਲੋੜ ਨਹੀਂ। ਇਹ ਜਿੰਨੇ ਕਰਮ ਨੇ ਨਾ, ਨਿਵਲੀ ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਪੀ ਹੋਮੈ ਮੈਲ ਨਾ ਜਾਵੇ। ਆਖਿਆ ਗੱਲ ਇਹ ਨਹੀਂ ਵੀ ਸਰੀਰ ਦੇ ਅੰਦਰ ਜਿਹੜੀਆਂ ਵਿੰਗੀਆਂ ਟੇਢੀਆਂ ਨਾੜਾਂ ਨੇ

ਅੱਧਾ ਸਿੱਧਾ ਤੁਰਿਆ, ਠੀਕ ਹੈ ਸਰੀਰਕ ਤੌਰ ਤੇ ਕਿਸੇ ਨੂੰ ਮੁਸ਼ਕਲ ਹੋਵੇ ਫਿਜ਼ੀਕਲ ਤੌਰ ਤੇ, ਤੇ ਉਹ ਬੰਦਾ ਟੇਢਾ ਚੱਲੇਗਾ, ਕਿਸੇ ਨੂੰ ਪੈਰ ਨੂੰ ਕੋਈ ਦਿੱਕਤ ਹੈ, ਹੱਥ ਨੂੰ ਕੋਈ ਦਿੱਕਤ ਹੈ, ਲੱਤ ਨੂੰ ਕੋਈ ਦਿੱਕਤ ਹੋ ਜਾਵੇ, ਖੁਦਾ ਨਾ ਖਾਸ ਤਾਂ ਕਿੱਦਾਂ ਦੀ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੋ ਜਾਵੇ ਤੇ ਬੰਦਾ ਟੇਢਾ ਚੱਲਦਾ। ਪਰ ਅਸਲ ਵਿੱਚ ਟੇਢਾ ਬੰਦੇ ਦਾ ਮਨ ਹੁੰਦਾ, ਕੋਈ ਐਸੀ ਨਾੜੀ ਨਹੀਂ। ਤੋ ਮਹਾਰਾਜ ਕਹਿੰਦੇ ਉਹ ਜਿਹੜਾ ਮਨ ਸੀ ਨਾ, ਜਿਹੜਾ ਟੇਢੀਆਂ ਚਾਲਾਂ ਚੱਲਦਾ ਸੀ, ਉਹਨੂੰ ਹੁਣ ਮੈਂ ਵਿੰਨ ਲਿਆ। ਬੇਦੀ ਅਲੇ ਚੱਕਰ ਭੁਆਂਗਾ, ਟੇਢੇ ਚੱਕਰਾਂ ਵਾਲਾ ਮਨ, ਟੇਢੀਆਂ ਚਾਲਾਂ ਚੱਲਣ ਵਾਲਾ ਮਨ, ਇਹਨੂੰ ਹੁਣ ਮੈਂ ਆਪਣੇ ਵੱਸ ਵਿੱਚ ਕਰ ਲਿਆ, ਹੁਣ ਨਹੀਂ ਇਹ ਟੇਢੀ ਚਾਲ ਚੱਲਦਾ। ਬੇਦੀ ਅਲੇ ਚੱਕਰ ਭੁਆਂਗਾ, ਭੇਟੀ ਅਲੇ ਰਾਏ ਨਿਸੰਗਾ, ਤੇ ਹੁਣ ਮੈਂ ਆਪਣੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਰਾਏ ਦਾ ਅਰਥ ਹੈ ਉਹ ਰਾਜਾ, ਅਕਾਲ ਪੁਰਖ ਵਾਹਿਗੁਰੂ, ਬਿਨਾਂ ਕਿਸੇ ਸੰਗ ਤੋਂ, ਬਿਨਾਂ ਕਿਸੇ ਰੁਕਾਵਟ ਤੋਂ ਉਹਦਾ ਮਿਲਾਪ ਕਰ ਲਿਆ। ਜਦੋਂ ਮੈਂ ਮਨ ਟੇਢੀਆਂ ਚਾਲਾਂ ਚੱਲਣ ਵਾਲੇ ਨੂੰ ਵੇਧ ਲਿਆ, ਜਿਵੇਂ ਬਾਬਾ ਜੀ ਕਹਿੰਦੇ ਨੇ ਮਨ ਰਾਮ ਨਾਮਾ ਵੇਧੀ ਅਲੇ, ਮਨ ਨੂੰ ਰੱਬ ਦੇ ਨਾਮ ਵਿੱਚ ਲਾ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਭੇਟੀ ਅਲੇ ਰਾਏ ਨਿਸੰਗਾ। ਅਗਲਾ ਬਚਨ ਹੈ ਜੀ, ਚੂਕੀ ਅਲੇ ਮੋਹ ਮਯਾਸਾ। ਬਾਬਾ ਜੀ ਕਹਿੰਦੇ ਨੇ ਹੁਣ ਜੀਵਨ ਦੇ ਵਿੱਚੋਂ ਮੋਹ ਦੀ ਭਰੀ ਜਿਹੜੀ ਹੈ ਉਹ ਖਤਮ ਹੋ ਗਈ, ਹੁਣ ਜੀਵਨ ਵਿੱਚ ਮੋਹ ਨਹੀਂ ਹੈ, ਅਟੈਚਮੈਂਟ ਨਹੀਂ ਹੈ। ਚੂਕੀ ਅਲੇ ਮੋਹ ਮਯਾਸਾ, ਸੱਸ ਕੀਨੋ ਸੂਰ ਪ੍ਰਗਿਰਾਸਾ। ਮਹਾਰਾਜ ਕਹਿੰਦੇ ਸੱਸ ਦਾ ਅਰਥ ਹੈ ਚੰਦਰਮਾ, ਤੇ ਸੂਰਜ ਜਿਹੜਾ ਹੈ ਉਹ ਤਪਸ਼, ਦੋ ਚੀਜ਼ਾਂ ਦਾ ਪ੍ਰਤੀਕ ਹੈ। ਸੂਰਜ ਜਿਹੜਾ ਹੈ ਉਹ ਤਪਸ਼ ਦਾ ਪ੍ਰਤੀਕ ਹੈ, ਤੇ ਸੱਸ ਸਾਹ ਸੰਗਤ ਜਿਹੜਾ ਚੰਦਰਮਾ ਜਿਹਨੂੰ ਆਪਾਂ ਕਹਿੰਦੇ ਸੀਤਲਤਾ ਦਾ ਪ੍ਰਕਾਸ਼ ਹੈ। ਤੋ ਮਹਾਰਾਜ ਨੇ ਆਖਿਆ ਸੱਸ ਕੀਨੋ ਸੂਰ ਗਿਰਾਸਾ, ਆਖਿਆ ਜਿਹੜਾ ਜਿਹੜੀ ਤਪਸ਼ ਸੀ ਨਾ ਉਹਨੂੰ ਸੂਰ ਨੂੰ, ਸੂਰਜ ਨੂੰ, ਸੂਰਜ ਦੀ ਤਪਸ਼ ਨੂੰ ਜਿਹੜਾ ਮਨ ਹੈ ਉਹ ਸੱਸ ਬਣ ਗਿਆ, ਜਾਣੀ ਚੰਦਰਮਾ ਬਣ ਗਿਆ, ਉਹਨੇ ਗਰਾਸ ਲਿਆ, ਖਾ ਲਿਆ। ਜਿਵੇਂ ਸੀਤਲਤਾ ਜਿਹੜੀ ਹੁੰਦੀ ਹੈ ਉਹ ਅਗਨ ਨੂੰ ਖਾ ਜਾਂਦੀ ਹੈ। ਤੋ ਬਾਬਾ ਜੀ ਕਹਿ, ਗਰਮੀ ਹੋਵੇ, ਬੰਦੇ ਨੇ ਘਰ ਦੇ ਵਿੱਚ ਏਸੀ ਔਨ ਕਰ ਲਿਆ ਤੇ ਕੀ ਹੋਇਆ, ਸਾਰੀ ਗਰਮੀ ਉੱਥੋਂ ਚੁੱਕੀ ਗਈ। ਆਖਿਆ ਜਿਹੜਾ ਅੰਦਰ ਵਿਕਾਰਾਂ ਦੀ ਤਪਸ਼ ਦਾ ਸੂਰਜ ਚੜਿਆ ਹੋਇਆ ਸੀ ਨਾ, ਉਹਨੂੰ ਮੇਰੇ ਅੰਦਰ ਦੀ ਸੀਤਲਤਾ ਰੂਪੀ ਚੰਦਰਮਾ ਨੇ ਖਾ ਲਿਆ, ਖਤਮ ਕਰ ਦਿੱਤਾ। ਭਾਵੇਂ ਉਹ ਬੜਾ ਬਲਵਾਨ ਸੀ, ਭਾਵੇਂ ਬੜਾ ਤਾਕਤਵਰ ਸੀ, ਹਾਲਾਂਕਿ ਬਾਹਰੀ ਤੌਰ ਉੱਤੇ ਇੱਦਾਂ ਹੁੰਦਾ ਹੈ ਵੀ ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਸਾਰੇ ਤਾਰੇ ਛਿਪ ਜਾਂਦੇ ਨੇ, ਸਭ ਕੁਛ ਛਿਪ ਜਾਂਦਾ, ਸੂਰਜ ਦੇ ਪ੍ਰਕਾਸ਼ ਉਹਦੀ ਤਪਸ਼ ਦੇ ਸਾਹਮਣੇ ਕੁਝ ਨਹੀਂ ਠਹਿਰਦਾ। ਪਰ ਆਖਿਆ ਗੁਰੂ ਨੇ ਐਸੀ ਮੱਤ ਦਿੱਤੀ, ਜਿਹੜਾ ਮੇਰਾ ਅੰਦਰ ਦਾ ਚੰਦਰਮਾ ਸੀਤਲਤਾ ਰੂਪੀ ਚੜ੍ਹਿਆ ਉਹਨੇ ਸੂਰਜ ਦੀ ਤਪਸ਼ ਨੂੰ ਖਤਮ ਕਰ ਦਿੱਤਾ, ਖੇਡ ਉਲਟ ਹੋ ਗਈ। ਤੋ ਬੋਲ ਰੱਖਿਆ ਸੱਸ ਕੀਨੋ ਸੂਰ ਗਿਰਾਸਾ, ਜਬ ਕੁੰਭਕ ਭਰਪੁਰ ਲੀਣਾ ਤਾਂ ਬਾਜੇ ਅਨਹਦ ਬੀਣਾ। ਮਹਾਰਾਜ ਨੇ ਆਖਿਆ ਹੁਣ ਜਿਹੜੀਆਂ ਵਾਸ਼ਨਾ ਸੀ ਉਹਨਾਂ ਨੂੰ ਮੈਂ ਰੋਕ ਲਿਆ, ਜਿਹੜਾ ਅੰਦਰ ਦਾ ਕੁੰਭ ਸੀ ਸਰੀਰ ਰੂਪੀ ਕੁੰਭ ਉਹ ਅੰਮ੍ਰਿਤ ਨਾਲ ਭਰ ਗਿਆ, ਤਾਂ ਬਾਜੇ ਅਨਹਦ ਬੀਣਾ, ਹੁਣ ਇੱਕ ਰਸ ਅੰਦਰ ਇੱਕ ਵੀਣਾ ਵੱਜ ਰਹੀ ਹੈ। ਵੀਣਾ ਦਾ ਅਰਥ ਹੈ ਵੀ ਇੱਕ ਰਸ ਮੈਂ ਆਨੰਦ ਚਿੱਤ ਹੋ ਗਿਆ, ਜਿਹਨੂੰ ਆਪਾਂ ਸਦਾ ਆਨੰਦ ਚਿੱਤ ਕਹਿੰਦੇ। ਅਖੀਰਲਾ ਬਚਨ ਹੈ, ਬਾਬਾ ਜੀ ਨੇ ਕਿਹਾ ਬਖਤ ਹੈ ਬਖਤ ਸ਼ਬਦ ਸੁਣਾਇਆ। ਬਖਤੇ ਦਾ ਅਰਥ ਹੁੰਦਾ ਹੈ ਉਪਦੇਸ਼ ਕਰਨ ਵਾਲਾ, ਜਿਵੇਂ ਇੱਕ ਸ਼ਬਦ ਆਪਾਂ ਕਹਿੰਦੇ ਵਕਤਾ, ਜਿਹੜਾ ਬੋਲਣ ਵਾਲਾ। ਬਖਤ ਹੈ ਗੁਰੂ ਬਖਤਾ ਹੈ, ਭਾਵ ਉਪਦੇਸ਼ ਸੁਣਾਉਣ ਵਾਲਾ ਹੈ। ਬਖਤ ਹੈ ਬਕ ਸ਼ਬਦ ਸੁਣਾਇਆ, ਬਕ ਦਾ ਅਰਥ ਹੈ ਕਹਿ ਕੇ ਬੋਲ ਕੇ, ਸ਼ਬਦ ਸੁਣਾਇਆ ਗੁਰੂ ਨੇ ਆਪਣਾ ਸ਼ਬਦ ਸੁਣਾਇਆ। ਸੁਣਤੈ ਸੁਣ, ਮੈਂ ਸੁਣ ਕੇ ਮਨ ਵਸਾਇਆ ਤੇ ਉਹਨੂੰ ਮਨ ਦੇ ਵਿੱਚ ਵਸਾ ਲਿਆ। ਬਖਤੈ ਬਕ ਸ਼ਬਦ ਸੁਣਾਇਆ, ਸੁਣਤੈ ਸੁਣ ਮਨ ਵਸਾਇਆ, ਕਰ ਕਰਤਾ ਉਤਰਸ ਪਾਰੰਗ। ਤੇ ਹੁਣ ਕੀ ਹੋਇਆ, ਮੈਂ ਰੱਬ ਰੱਬ ਕਰਕੇ, ਕਰਤਾ ਕਰਤਾ ਕਰਕੇ, ਕਰ ਕਰਤਾ ਉਤਰਸ ਪਾਰੰਗ, ਮੈਂ ਪਾਰ ਉਤਰ ਗਿਆ ਕਹਿ ਕਬੀਰਾ ਸਾਰੰਗ। ਤੇ ਕਬੀਰ ਸਾਹਿਬ ਨੇ ਇਹ ਸਾਰ, ਇਹ ਸ੍ਰੇਸ਼ਟ ਗੱਲ, ਇਹ ਭੇਦ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ। ਤੋ ਸਮੁੱਚੇ ਸ਼ਬਦ ਵਿੱਚ ਤੁਸੀਂ ਵੇਖੋ ਮਹਾਰਾਜ ਨੇ ਮਨ ਤੋਂ ਗੱਲ ਪ੍ਰਾਰੰਭ ਕੀਤੀ ਹੈ। ਆਖਿਆ ਸਾਰਾ ਕੁਝ ਬੰਦੇ ਦਾ ਮਨ ਹੈ, ਜਿਸ ਮਨ ਵਿੱਚ ਗੁਰੂ ਦੀ ਵਿਚਾਰ ਆਣ ਕੇ ਬਹਿ ਜਾਂਦੀ ਹੈ ਉਹ ਮਨ ਸੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ, ਉਸ ਮਨ ਦੀਆਂ ਵਾਸ਼ਨਾਵਾਂ ਵਿਕਾਰ ਖਤਮ ਹੋ ਜਾਂਦੇ ਨੇ। ਤੋ ਮਨ ਵਰਗਾ, ਜਿਵੇਂ ਆਪਾਂ ਜ਼ਿਕਰ ਕਰ ਚੁੱਕੇ ਵੀ ਮਿੱਤਰ ਵੀ ਬੰਦੇ ਦਾ ਕੋਈ ਨਹੀਂ, ਮਨ ਵਰਗਾ ਦੁਸ਼ਮਣ ਕੋਈ ਨਹੀਂ, ਮਨ ਹੀ ਸਾਡਾ ਉਜਾੜਾ ਕਰਦਾ ਹੈ ਤੇ ਮਨ ਹੀ ਸਾਨੂੰ ਵਸਾਵੇਗਾ। ਤੋ ਮਨ ਚੰਚਲ ਬੱਚੇ ਵਰਗਾ ਹੈ, ਜਿਸ ਮਨ ਨੂੰ ਸਮਝਾਉਣ ਦੀ ਲੋੜ ਹੈ। ਤੇ ਬਾਬਾ ਜੀ ਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਹਰਜਿੰਦਰ ਸਿੰਘ, ਭਾਈ ਸਿਪਾਹੀ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਰ ਕੀਤੇ ਸਰਮ ਕਰਾਏ ਨੇ, ਸਤਿਗੁਰ ਜੱਥੇ ਨੂੰ ਚੜ੍ਹਦੀਆਂ ਕਿਲਾ ਬਖਸ਼ਣ। ਸੋ ਗੁਰਦੁਆਰਾ ਸਾਹਿਬ ਦਾ ਜੋ ਨੀਂਹ ਪੱਥਰ ਹੈ ਨਵੀਂ ਬਿਲਡਿੰਗ ਦਾ 20 ਤਰੀਕ ਦਾ ਐਤਵਾਰ ਨੂੰ, ਔਰ ਅੱਜ ਤੋਂ ਪ੍ਰੋਗਰਾਮ ਜਿਹੜੇ ਨੇ ਉਹ ਆਰੰਭ ਹੋ ਰਹੇ ਨੇ ਸ਼ਾਮਾਂ ਨੂੰ 7:30 ਤੋਂ ਲੈ ਕੇ 8:30 ਤੱਕ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਲੱਗ ਗਈ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਜੋ ਉਹ ਕੀਰਤਨ ਦੀ ਸੇਵਾ ਆਪ ਜੀ ਨਾਲ ਕਰਨਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਕੈਂਸਰ ਦੇ ਵਾਸਤੇ, ਦੰਦਾਂ ਦੀ ਕੈਂਸਰ ਜਿਹੜੀ ਹੈ ਉਹਦੇ ਸਕ੍ਰੀਨਿੰਗ ਵਾਸਤੇ ਜੋ ਹੈ ਇੱਥੇ ਗੁਰਦੁਆਰਾ ਸਾਹਿਬ ਵਿਖੇ

0: ਇਹ ਪੈਸੀਫਿਕ ਓਰਲ ਹੈਲਥ ਸੁਸਾਇਟੀ ਵੱਲੋਂ ਪ੍ਰੋਗਰਾਮ ਜਿਹੜਾ ਫ੍ਰੀ ਦੰਦਾਂ ਦੀ ਕੋਈ ਵੀ ਜਿਸ ਤਰ੍ਹਾਂ ਅੰਦਰ ਕੈਂਸਰ ਜਾਂ ਕੋਈ ਪ੍ਰੋਬਲਮ ਹੈ ਇਹਨਾਂ ਦੀ ਚੈੱਕਅਪ ਵਾਸਤੇ ਜਿਹੜਾ ਇੱਕ ਟਾਈਮ ਜਿਹੜਾ ਉਹਨਾਂ ਦਾ ਹੈਗਾ 27 ਸਤੰਬਰ ਐਤਵਾਰ ਨੂੰ 9 ਤੋਂ ਲੈ ਕੇ 3 ਵਜੇ ਤੱਕ। ਅਤੇ ਐਡਰੈਸ ਹੈਗਾ ਵਾ ਇਹ 15 158 50 24 ਐਵੀਨਿਊ ਸਰੀ ਦੇ ਵਿੱਚ ਪੈਸੀਫਿਕ ਓਰਲ ਹੈਲਥ ਸੈਂਟਰ ਬਿਲਡਿੰਗ ਦੇ ਵਿੱਚ। ਉੱਥੇ ਕੋਈ ਵੀ ਬੰਦਾ ਚਾਹੇ ਉਹਦੇ ਕੋਲ ਪਰਮਿਟ ਹੈ ਜਾਂ ਨਹੀਂ ਹੈ ਜੋ ਵੀ ਜਾ ਸਕਦੇ ਨੇ ਉੱਥੇ ਜ਼ਰੂਰ ਇਸ ਸੇਵਾ ਤੋਂ ਆਪ ਜੀ ਨੇ ਫਾਇਦਾ ਉਠਾਉਣ ਦੀ ਕਿਰਪਾਲਤਾ ਕਰਨੀ ਜੀ ਉਹਨਾਂ ਵੱਲੋਂ ਬੇਨਤੀ ਹੈ। ਸੋ ਨਾਲ ਨਾਲ ਇਹ ਵੀ ਬੇਨਤੀ ਹੈ ਕਿ 20 ਤਰੀਕ ਨੂੰ ਜੋ ਪ੍ਰੋਗਰਾਮ ਗੁਰਦੁਆਰਾ ਸਾਹਿਬ ਅਕੈਡਮੀ ਬਿਲਡਿੰਗ ਦੇ ਨੀਂਹ ਪੱਥਰ ਦਾ ਰੱਖਿਆ ਗਿਆ ਉਹਦੇ ਵਿੱਚ ਆਪ ਸਭ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਨਾਲ ਨਾਲ ਇਹ ਵੀ ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਪਿਆਰ ਨਾਲ ਆਪਣੇ ਦਸਵੰਧ ਕੱਢ ਕੇ ਇਸ ਵਿੱਚ ਸਹਿਯੋਗ ਬਖਸ਼ੋ ਤਾਂ ਕਿ ਇਸ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਬਿਲਡਿੰਗ ਦਾ ਗੁਰਦੁਆਰਾ ਸਾਹਿਬ ਦਾ ਇਮਾਰਤ ਦਾ ਉਸ ਨੂੰ ਆਪਾਂ ਸੰਪੂਰਨ ਕਰ ਸਕੀਏ। ਆਪ ਦੇ ਸਹਿਯੋਗ ਦੀ ਜ਼ਰੂਰਤ ਹੈ, ਆਪ ਜੀ ਨੇ ਜ਼ੋਰ ਸਹਿਯੋਗ ਬਖਸ਼ਿਸ਼ ਕਰਨਾ। ਸੋ ਆਓ ਹੁਣ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਅੱਜ ਅੱਸੂ ਦਾ ਮਹੀਨਾ ਆਰੰਭ ਹੋਇਆ ਉਹਦਾ ਜੋ ਪਾਵਨ ਉਪਦੇਸ਼ ਬਾਣੀ ਦਾ ਹਿੱਸਾ ਉਹਨੇ ਬਖਸ਼ਿਸ਼ ਕੀਤਾ ਉਸ ਦੀ ਕਥਾ ਵਿਚਾਰ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ।

ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋਂ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਸਤਿਗੁਰ ਕੀ ਗੋਦ ਵਿੱਚ ਜੁੜ ਬੈਠ ਕੇ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ ਤੋ ਆਓ ਸਾਧ ਸੰਗਤ ਦੀ ਸਮਾਂ ਹੈ ਗੁਰਬਾਣੀ ਦੀ ਵਿਚਾਰ ਦਾ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅੱਸੂ ਮਹੀਨੇ ਦੀ ਰੰਭਤਾ ਹੋਈ ਹੈ ਵੈਸੇ ਇਸ ਸਮੇਂ ਆਪਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ

ਖਾਨਸਾ ਮਹਾਰਾਜ ਦਾ ਜੋ ਪਾਵਨ ਬਚਨ ਅੱਸੂ ਦੇ ਮਹੀਨੇ ਦੀ ਉਦਾਹਰਨ ਵਰਤ ਕੇ ਜੋ ਮਨੁੱਖਾ ਜੀਵਨ ਦਾ ਰਾਹ ਬਾਬੇ ਨੇ ਦੱਸਿਆ ਹੈ ਉਹਨੂੰ ਆਪਾਂ ਵਿਚਾਰਨਾ ਹੈ। ਤੋ ਜਿਵੇਂ ਆਪਾਂ ਪਹਿਲਾਂ ਸਾਵਣ ਭਾਦੋਂ ਦੀ ਗੱਲ ਕੀਤੀ, ਭਾਦੋਂ ਖਾਸ ਕਰਕੇ ਜਿਹੜਾ ਹੈ ਉਹ ਉਮਸ ਗਰਮੀ ਦਾ ਇੱਕ ਪ੍ਰਕੋਪ ਇਸ ਮਹੀਨੇ ਦੇ ਵਿੱਚ ਹੁੰਦਾ ਹੈ ਤੇ ਮਹਾਰਾਜ ਨੇ ਕਿਹਾ ਸੀ ਭਾਦੋਂ ਦੇ ਵਿੱਚ ਬੰਦਾ ਭਰਮ ਦੇ ਵਿੱਚ ਹੀ ਭੁੱਲਿਆ ਰਹਿੰਦਾ ਹੈ। ਤੋਂ ਇਸੇ ਤਰੀਕੇ ਨਾਲ ਅੱਜ ਅੱਸੂ ਦੀ ਜਦੋਂ ਸਤਿਗੁਰ ਨੇ ਗੱਲ ਕੀਤੀ ਹੈ ਤੇ ਅੱਸੂ ਦੇ ਮਹੀਨੇ ਦੀ ਰੁੱਤ ਬੜੀ ਮਿੱਠੀ ਰੁੱਤ ਹੁੰਦੀ ਹੈ ਕਿਉਂਕਿ ਸਰਦੀ ਦੀ ਆਰੰਭਤਾ ਦਾ ਪ੍ਰਤੀਕ ਵੀ ਹੁੰਦਾ ਹੈ। ਮਹਾਰਾਜ ਇੱਕ ਸਵਾਲ ਦੇ ਰੂਪ ਵਿੱਚ ਗੱਲ ਨੂੰ ਆਰੰਭ ਕਰਦੇ ਨੇ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲ ਗਿਆ ਹਰ ਜਾਏ। ਆਖਿਆ ਅੱਸੂ ਦੀ ਇਸ ਮਿੱਠੀ ਮਿੱਠੀ ਰੁੱਤ ਦੇ ਵਿੱਚ ਮੇਰੇ ਪ੍ਰੇਮ ਦਾ, ਰੱਬ ਦੇ ਪ੍ਰਤੀ ਜਿਹੜਾ ਪ੍ਰੇਮ ਹੈ ਉਹਦਾ ਉਮਾ, ਉਹਦਾ ਚਾਅ ਮੈਨੂੰ ਪੈਦਾ ਹੋਇਆ ਏ। ਤੇ ਸਵਾਲ ਇਹ ਹੈ ਵੀ ਉਸ ਰੱਬ ਨੂੰ ਮਿਲਿਆ ਕਿਵੇਂ ਜਾਵੇ, ਉਹਦੀ ਪ੍ਰਾਪਤੀ ਕਿਵੇਂ ਹੋਵੇ। ਇਹ ਸਵਾਲ ਮਹਾਰਾਜ ਨੇ ਛੱਡਿਆ ਹੈ, ਕਿਉਂ ਮਿਲ ਗਿਆ ਹਰ ਜਾਏ, ਕਿਵੇਂ। ਜਿਵੇਂ ਆਪਾਂ ਬਾਣੀ ਵਿੱਚੋਂ ਹੋਰ ਵੀ ਇੱਦਾਂ ਦੇ ਬਚਨ ਪੜ੍ਹਦੇ ਹਾਂ ਵੀ ਉਮਕਿਓ ਹੀ ਉਹ ਮਿਲਣ ਪ੍ਰਭ ਤਾਂ ਹੀ, ਮੇਰਾ ਜਿਹੜਾ ਹਿਰਦਾ ਹੈ ਉਹਨੇ ਉਛਾਲਾ ਮਾਰਿਆ ਹੈ ਰੱਬੀ ਮਿਲਾਪ ਦੇ ਲਈ। ਇਹ ਵੀ ਆਪਣੇ ਆਪ ਦੇ ਵਿੱਚ

ਜਦੋਂ ਭੁੱਖ ਜਾਗਦੀ ਹੈ ਫਿਰ ਰਿਜ਼ਕ ਦੇ ਪ੍ਰਬੰਧ ਲਈ ਬੰਦਾ ਭੱਜਦਾ ਹੈ, ਹੱਥ ਹਿਲਾਵੇਗਾ, ਕੋਈ ਆਟਾ ਗੁੰਨੇਗਾ, ਕੋਈ ਪ੍ਰਸ਼ਾਦਾ ਪਾਣੀ ਤਿਆਰ ਕਰੇਗਾ ਜੇ ਭੁੱਖ ਅੰਦਰ ਜਾਗੀ। ਤੋ ਜੇ ਭੁੱਖ ਹੀ ਨਾ ਹੋਵੇ ਤੇ ਫਿਰ ਬੰਦਾ ਉਦਮ ਵੀ ਕੋਈ ਨਹੀਂ ਕਰ ਸਕਦਾ। ਤੋ ਰੱਬ ਦੇ ਮਿਲਾਪ ਦੀ ਭੁੱਖ ਪੈਦਾ ਹੋਣੀ ਜਿਹੜੀ ਹੈ ਨਾ, ਇਹ ਵੀ ਇੱਕ ਰੱਬ ਦੀ ਮਿਹਰ ਹੀ ਹੈ, ਰੱਬ ਦੀ ਕਿਰਪਾ ਹੀ ਹੈ। ਨਹੀਂ ਤੇ ਮਹਾਰਾਜ ਕਹਿੰਦੇ ਨੇ ਇੱਥੇ ਦੁਨੀਆਂ ਨੂੰ ਪਦਾਰਥ ਦੀ ਭੁੱਖ ਤੇ ਹੈਗੀ ਹੈ, ਪਰ ਮਨੁੱਖ ਉਹ ਜਿਹੜਾ ਪਦਾਰਥ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਭੁੱਖ ਜੀਵਨ ਵਿੱਚੋਂ ਵਿਸਾਰ ਬੈਠਾ ਹੈ, ਉਹ ਭੁੱਖ ਨਹੀਂ ਹੈਗੀ। ਜਿਵੇਂ ਅਸੀਂ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਬੰਦਾ ਪਦਾਰਥ ਪਿੱਛੇ ਤੇ ਭੱਜਦਾ ਹੀ ਹੈ ਨਾ, ਪਰ ਗੁਰਦੇਵ ਨੇ ਕਿਹਾ ਵੀ ਜਿੰਨੇ ਬੰਦੇ ਨੂੰ ਰਚਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਦਰ ਪਿਆਸ ਨਹੀਂ ਹੈਗੀ। ਬਾਣੀ ਵਿੱਚੋਂ ਆਪਾਂ ਬਚਨ ਪੜ੍ਹਦੇ, ਜਿਨ ਰਚ ਰਚਿਆ ਦਿਸੈ ਨਾ ਜਾਣੈ ਅੰਧਾ, ਅੰਧ ਕਮਾਈ ਹਨੇਰਾ ਢੋ ਰਿਹਾ ਹੈ, ਅੰਨਿਆਂ ਵਾਂਗੂ ਵਿਹਾਰ ਕਰ ਰਿਹਾ ਹੈ। ਜਿਹਨੇ ਰਚਿਆ ਹੈ, ਜਿਹਨੂੰ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਆਪਾਂ ਏਦਾਂ ਪੜ੍ਹਿਆ ਵੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹ। ਸਮੁੱਚੀਆਂ ਪੌੜੀਆਂ ਵਿੱਚ ਵਾਰ ਵਾਰ ਮਹਾਰਾਜ ਨੇ ਉਹਦੀ ਕਿਰਪਾ ਦਾ ਜ਼ਿਕਰ ਕੀਤਾ ਹੈ ਵੀ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ। ਤੋ ਪਾਠ ਪਟੰਬਰ ਨੂੰ ਤੇ ਹੰਡਾ ਰਿਹਾ ਹੈ, ਕੱਪੜਿਆਂ ਨੂੰ ਤੇ ਹੰਡਾ ਰਿਹਾ ਹੈ, ਪਰ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਨੂੰ ਮੁਹੱਬਤ ਹੈ ਪਰ ਦਤਾਰ ਨੂੰ ਵਿਸਾਰਿਆ ਹੋਇਆ ਹੈ। ਤੋ ਜਿਹਦੇ ਅੰਦਰ ਇਹ ਭੁੱਖ ਲੱਗਦੀ ਹੈ ਉਹ ਆਪਣੇ ਆਪ ਦੇ ਵਿੱਚ ਇਹ ਸਮਝੇ ਵੀ ਮੇਰੇ ਉੱਤੇ ਵਾਹਿਗੁਰੂ ਨੇ ਪਹਿਲੀ ਕਿਰਪਾ ਕੀਤੀ ਹੈ ਵੀ ਉਹਦੇ ਮਿਲਾਪ ਦੀ ਅੰਦਰ ਭੁੱਖ ਜਾਗ ਪਈ ਹੈ। ਹੁਣ ਜੇ ਭੁੱਖ ਜਾਗੀ ਹੋਵੇ ਤੇ ਅਗਲਾ ਸਵਾਲ ਇਹ ਹੈ ਵੀ ਫਿਰ ਉਸ ਭੁੱਖ ਦੀ ਪੂਰਤੀ ਕਿਵੇਂ ਹੋਣੀ ਹੈ। ਭੁੱਖ ਜਾਗਦੀ ਹੈ, ਬੰਦਾ ਕੱਚਾ ਭੋਜਨ ਤੇ ਨਹੀਂ ਨਾ ਖਾਂਦਾ, ਪਕਾ ਕੇ ਖਾਂਦਾ ਹੈ। ਭੁੱਖ ਜਾਗਦੀ ਹੈ, ਬੰਦਾ ਅਪੱਖ ਨਹੀਂ ਖਾਂਦਾ,

ਮੈਂ ਉਹਨੂੰ ਖੋਜਣ ਦੇ ਲਈ ਚੜਿਆ ਵੀ ਲੱਭਾਂ ਤੇ ਸਹੀ ਉਹਨੂੰ ਜਾ ਕੇ। ਤੇ ਖੋਜਣ ਦੇ ਲਈ ਹੁਣ ਜੇ ਤੇ ਗੁਰੂ ਸੱਚਾ ਮਿਲ ਜਾਵੇ ਤੇ ਫਿਰ ਤੇ ਉਹਨੇ ਸਾਨੂੰ ਦੱਸ ਦੇਣਾ ਹੈ ਕਿ ਭਾਈ ਭਟਕਣ ਦੀ ਲੋੜ ਨਹੀਂ, ਜਿਹਨੂੰ ਖੋਜਣ ਤੁਰਿਆ ਉਹ ਤੇਰੇ ਅੰਦਰ ਹੀ ਰਹਿੰਦਾ ਹੈ। ਤੇ ਜੇ ਗੁਰੂ ਕੱਚਾ ਮਿਲ ਗਿਆ ਤੇ ਫਿਰ ਉਹ ਸਾਰੀ ਜ਼ਿੰਦਗੀ ਬੰਦੇ ਨੂੰ ਭੜਕਾ ਛੱਡੇਗਾ ਵੀ ਇੱਧਰ ਚਲੇ ਜਾ, ਉੱਧਰ ਚਲੇ ਜਾ, ਉੱਧਰ ਚਲੇ ਜਾ। ਤੋ ਸੱਚੇ ਗੁਰੂ ਨੇ ਇਹ ਕਿਰਪਾ ਕੀਤੀ ਵੀ ਆਖਿਆ ਵੀ ਜਿਹਨੂੰ ਤੂੰ ਖੋਜਣ ਚੱਲਿਆ ਹੈ ਨਾ, ਉਹਨੂੰ ਏਦਾਂ ਨਹੀਂ ਖੋਜਿਆ ਜਾਂਦਾ ਜਿਵੇਂ ਕੋਈ ਬੰਦਾ ਗਵਾਚਾ ਹੋਵੇ ਤੇ ਉਹਨੂੰ ਬੰਦਾ ਲੱਭਣ ਤੁਰਿਆ ਹੋਵੇ। ਵੇਖੋ, ਬੰਦੇ ਨੂੰ ਲੱਭਣਾ ਹੋਵੇ ਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ? ਹੱਥ, ਅੱਖਾਂ, ਪੈਰ। ਤੁਸੀਂ ਪੈਰਾਂ ਦੁਆਰਾ ਚੱਲ ਕੇ ਜਾਓਗੇ, ਹੱਥਾਂ ਦੁਆਰਾ ਉਹਨੂੰ ਪਕੜੋਗੇ ਤੇ ਅੱਖਾਂ ਦੁਆਰਾ ਉਹਨੂੰ ਵੇਖੋਗੇ। ਪਰ ਰੱਬ ਜਿਹੜਾ ਹੈ ਉਹ ਅੱਖਾਂ ਦੀ ਖੇਡ ਤੇ ਹੈ ਹੀ ਕੋਈ ਨਹੀਂ। ਵੇਖੋ, ਜਿੱਥੇ ਅੱਖਾਂ ਦੀ ਗੱਲ ਆਵੇਗੀ, ਬਾਣੀ ਆਖੇਗੀ ਅੱਖੀ ਬਾਜੋਂ ਵੇਖਣਾ, ਤੇ ਦੂਜੇ ਪਾਸੇ ਜਿੱਥੇ ਵੇਖਣ ਦੀ ਗੱਲ ਆਵੇਗੀ ਉੱਥੇ ਆਖੋ, ਉੱਥੇ ਬਾਬੇ ਨੇ ਸ਼ਬਦ ਅੱਖਾਂ ਨਹੀਂ ਵਰਤਿਆ, ਉੱਥੇ

ਹਾਲ ਹੈ, ਅੱਖੀਂ ਬਾਜੋਂ ਵੇਖਣਾ, ਜਿੱਥੇ ਬੰਦਾ ਇਹਨਾਂ ਅੱਖਾਂ ਨੂੰ ਸਮਝਦਾ ਹੈ ਨਾ, ਉੱਥੇ ਬਾਬੇ ਨੇ ਆਖਿਆ ਨਹੀਂ ਅੱਖਾਂ ਤੋਂ ਬਿਨਾਂ ਵੇਖਣਾ, ਪਰ ਦੂਜੇ ਪਾਸੇ ਆਖਿਆ ਨੇਤਰਾਂ ਨਾਲ ਉਹਨੂੰ ਵੇਖਣਾ। ਇਹਦਾ ਮਤਲਬ ਹੈ ਵੀ ਨੇਤਰ ਤੇ ਅੱਖਾਂ ਵਿੱਚ ਕੋਈ ਭੇਦ ਫਰਕ ਹੈ? ਫਿਰ ਤੁਸੀਂ ਹੋਰ ਵੇਖੋ, ਜਦੋਂ ਬਾਬਾ ਜੀ ਨੇ ਆਖਿਆ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਤੇ ਆਖਿਆ ਸ਼ਰਵਣਾ ਨਾਲ ਉਹਨੂੰ ਸੁਣਨਾ ਹੈ, ਇਹ ਸ਼ਰਵਣੋ ਮੇਰੇ ਉਹ ਸੱਚ ਹੈ ਸੁਣਨਾ ਹੈ। ਇਹਦਾ ਮਤਲਬ ਸ਼ਰਵਣ ਹੋਰ ਚੀਜ਼ ਹੈ ਤੇ ਕੰਨ ਹੋਰ ਚੀਜ਼ ਨੇ। ਹੁਣ ਇਹ ਬਾਣੀ ਬਾਣੀ ਵਿੱਚੋਂ ਸਾਨੂੰ ਜਵਾਬ ਦਿੰਦੀ ਹੈ। ਜਿੱਥੇ ਵੀ ਸਰੀਰਕ ਅੰਗਾਂ ਦੀ ਗੱਲ ਹੋਵੇਗੀ ਨਾ, ਉੱਥੇ ਮਹਾਰਾਜ ਨੇ ਇੱਦਾਂ ਹੀ ਕਿਹਾ ਹੈ ਵੀ ਅੱਖਾਂ ਤੋਂ ਬਿਨਾਂ ਉਹਨੂੰ ਵੇਖ ਪਾਈ, ਕੰਨਾਂ ਤੋਂ ਬਿਨਾਂ ਉਹਨੂੰ ਸੁਣ, ਜੀਭੇ ਬਾਜੋਂ ਬੋਲਣਾ। ਜਿੱਥੇ ਮਿਲਾਪ ਦੀ ਗੱਲ ਹੈ ਉੱਥੇ ਆਖਿਆ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਉੱਥੇ ਸ਼ਬਦ ਰਸਨਾ ਵਰਤ ਦਿੱਤਾ। ਤੋ ਉਹ ਅੱਖਾਂ ਕਿਹੜੀਆਂ ਨੇ? ਮਹਾਰਾਜ ਦੀ ਬਾਣੀ ਨੇ ਆਖਿਆ ਵੀ ਲੋਇਣ ਸੁਰਤ ਕਰੇ, ਉਹ ਸੁਰਤ ਦੀਆਂ ਅੱਖਾਂ ਨੇ, ਸਰੀਰ ਦੀਆਂ ਅੱਖਾਂ ਨਹੀਂ ਹੈਗੀਆਂ। ਨਾਨਕ ਕਹਿ ਸਿਆਣੀਏ ਇਮਕੰਤ ਪੈ ਕੇ ਚਰਨ। ਚਰਨ ਕਿਹੜੇ ਨੇ? ਪੈਰ ਨਹੀਂ, ਕਿਉਂਕਿ ਪੈਰਾਂ ਇਹਨਾਂ ਪੈਰਾਂ ਤੋਂ ਪੈਰਾਂ ਦੇ ਨਾਲ ਤੇ ਪਹੁੰਚਿਆ ਨਹੀਂ ਨਾ ਜਾਣਾ, ਪੈਰਾਂ ਬਾਅਦ ਚੱਲਣਾ। ਪਰ ਦੂਜੇ ਪਾਸੇ ਆਖਿਆ ਪੈਰ ਕਿਹੜੇ ਚਾਹੀਦੇ ਨੇ, ਚਰਨ ਕਿਹੜੇ? ਉੱਥੇ ਸ਼ਬਦ ਚਰਨ ਵਰਤਿਆ, ਪੈਰ ਨਹੀਂ ਵਰਤਿਆ, ਆਖਿਆ ਭੈ ਕੇ ਚਰਨ। ਜੇ ਰੱਬੀ ਮਿਲਾਪ ਚਾਹੁਣਾ ਹੈ ਤੇ ਭੈ ਦੇ ਚਰਨ ਚਾਹੀਦੇ ਨੇ, ਭੈ ਦੇ। ਮਹਾਰਾਜ ਹੱਥ ਕਿਹੜੇ ਚਾਹੀਦੇ ਨੇ? ਆਖਿਆ ਕਰ। ਹੁਣ ਇੱਥੇ ਸ਼ਬਦ ਹੱਥ ਨਹੀਂ ਵਰਤਿਆ, ਇੱਥੇ ਆਖਿਆ ਕਰ। ਕਰ ਮਤਲਬ ਵੈਸੇ ਹੱਥਾਂ ਨੂੰ ਵੀ ਕਹਿੰਦੇ ਨੇ। ਭੈ ਕੇ ਚਰਨ ਕਰ ਭਾਵ ਕੇ, ਮਹਾਰਾਜ ਅੱਖਾਂ, ਆਖਿਆ ਲੋਇਣ ਸੁਰਤ ਕਰੇ। ਲੋਇਣ ਅੱਖਾਂ ਨੂੰ ਕਿਹਾ ਗਿਆ, ਪਰ ਉਹ ਲੋਇਣ ਕਿਹੜੇ ਨੇ, ਉਹ ਅੱਖਾਂ ਕਿਹੜੀਆਂ ਨੇ? ਉਹਨੇ ਸੁਰਤ ਦੀਆਂ ਅੱਖਾਂ, ਲੋਇਣ ਸੁਰਤ ਕਰੇ। ਨਾਨਕ ਕਹਿ ਸਿਆਣੀਏ ਇਮਕੰਤ ਮਿਲਾਵਾ ਹੋਏ। ਨਾਨਕ ਕਹਿੰਦਾ ਸਿਆਣੀਏ ਕੰਤ ਨਾਲ, ਰੱਬ ਨਾਲ ਮਿਲਾਪ ਜਿਹੜਾ ਹੈ ਨਾ, ਉਹ ਇਹਨਾਂ ਅੱਖਾਂ ਨਾਲ ਨਹੀਂ ਹੋਣਾ, ਉਹ ਅੱਖਾਂ ਸੁਰਤ ਦੀਆਂ ਨੇ। ਰੱਬ ਨਾਲ ਮਿਲਾਪ ਇਹਨਾਂ ਹੱਥਾਂ ਨਾਲ ਨਹੀਂ ਹੋਣਾ, ਉਹ ਹੱਥ ਭਾਵਨਾ ਦੇ ਨੇ। ਰੱਬ ਨਾਲ ਮਿਲਾਪ ਜਿਹੜਾ ਹੈ ਉਹਦੇ ਲਈ ਜਿਹੜੇ ਚਰਨ ਨੇ ਉਹ ਵੱਖਰੇ ਨੇ। ਆਮ ਤੌਰ ਉੱਤੇ ਜਦੋਂ ਨਾ ਇੱਕ ਸਵਾਲ ਵੀ ਕੀਤਾ ਜਾਂਦਾ ਵੀ ਸਾਨੂੰ, ਅਸੀਂ ਰੱਬ ਦਾ ਮਿਲਾਪ ਕਰਨਾ ਹੈ, ਰੱਬ ਦਾ ਮਿਲਾਪ ਚਾਹੀਦਾ ਹੈ, ਤਾਂ ਤੁਸੀਂ ਜੇ 10 ਬੰਦੇ ਵੀ ਬਿਠਾਓਗੇ ਤੇ ਹਰ ਇੱਕ ਨੂੰ ਪਹਿਲਾਂ ਇਹ ਪੁੱਛੋ ਵੀ ਰੱਬ ਹੈ ਕੀ ਹੈ, ਅਕਾਲ ਪੁਰਖ ਹੈ ਕੀ ਹੈ, ਅਕਾਲ ਪੁਰਖ ਨੂੰ ਤੁਸੀਂ ਸਮਝ ਕੀ ਰਹੇ ਹੋ? ਪਹਿਲਾ ਸਵਾਲ ਤੇ ਹੈ ਨਾ ਵੀ ਰੱਬ ਦਾ ਮਿਲਾਪ ਤੇ ਕਰਨਾ ਹੈ, ਪਰ ਰੱਬ ਬਾਰੇ ਤੁਹਾਨੂੰ ਸਮਝ ਕੀ ਹੈ? ਤੇ ਸਾਰਿਆਂ ਦੇ ਅੰਦਾਜ਼ੇ ਨੇ ਜਾਂ ਸਾਰਿਆਂ ਦੀ ਸੁਰਤ ਉੱਥੇ ਖਲੋਤੀ ਹੈ ਜਿਹੜੀਆਂ ਕਥਾ ਕਹਾਣੀਆਂ ਇਹਨਾਂ ਨੇ ਸੁਣੀਆਂ ਹੋਈਆਂ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਮੇਰੇ ਅੰਦਰ ਪ੍ਰੇਮ ਦਾ ਹੁਲਾਰਾ ਵੱਜਾ।

ਹੁਣ ਮੈਨੂੰ ਅਗਲੀ ਗੱਲ ਇਹ ਆਖੀ ਵੀ ਉਹਨੂੰ ਕਿਵੇਂ ਮਿਲਿਆ ਜਾਵੇ। ਮੇਰੇ ਅੰਦਰ ਭੁੱਖ ਲੱਗੀ, ਮੈਂ ਸੋਚਿਆ ਵੀ ਇਹ ਭੁੱਖ ਮਿਟੇਗੀ ਕਿਵੇਂ, ਕੱਚਾ ਖਾਣ ਨਾਲ ਕਿ ਪੱਕਾ ਖਾਣ ਨਾਲ। ਹੁਣ ਕੱਚਾ ਖਾਣ ਨਾਲ ਢਿੱਡ ਵਿੱਚ ਪੀੜ ਵੀ ਹੋ ਸਕਦੀ ਹੈ, ਪਕਾ ਕੇ ਖਾਣਾ ਪਵੇਗਾ। ਮੇਰੇ ਅੰਦਰ ਪਿਆਸ ਜਾਗੀ ਹੈ, ਪਿਆਸ ਮਿਟੇਗੀ ਕਿਵੇਂ, ਗੰਦਾ ਪਾਣੀ ਪੀਣ ਨਾਲ ਕਿ ਚੰਗਾ ਪਾਣੀ ਪੀਣ ਨਾਲ। ਚੰਗਾ ਪਾਣੀ ਪੀਣ ਨਾਲ ਗੰਦੇ ਨਾਲ ਤੇ ਹੋਰ ਬਿਮਾਰੀਆਂ ਲੱਗ ਜਾਣਗੀਆਂ। ਤੋ ਰੱਬ ਦੇ ਨਾਂ ਦੇ ਉੱਤੇ ਬਹੁਤ ਕੁਝ ਐਸਾ ਵੀ ਹੋ ਰਿਹਾ। ਵੇਖੋ ਸਾਨੂੰ ਬਾਣੀ ਵਿੱਚੋਂ ਜਵਾਬ ਲੱਭਣ ਦੀ ਲੋੜ ਹੈ। ਮੈਂ ਇਹ ਬੇਨਤੀ ਵਾਰ ਵਾਰ ਕਰਦਾ ਹੁੰਦਾ, ਇੱਕ ਬਚਨ ਮਹਾਰਾਜ ਦੀ ਪੌੜੀ ਦਾ ਹੈ, ਆਖਿਆ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਆਈਆ। ਮੇਰਾ ਮਨ ਲੋਚਦਾ ਹੈ ਹਰੀ ਨੂੰ ਮਿਲਣ ਲਈ, ਮੈਂ ਉਹਦੇ ਦਰਸ਼ਨ ਕਿਉਂ ਪਾਵਾਂ, ਕਿਵੇਂ ਪਾਵਾਂ। ਇੱਥੇ ਕਿਉਂ ਦਾ ਅਰਥ ਕਿਵੇਂ ਪਾਵਾਂ। ਦਰਸ਼ਨ ਨਾਮ ਕੋ ਮਨ ਅੱਛਾ, ਉਹਦੇ ਦਰਸ਼ਨਾਂ ਨੂੰ ਉਹਦੇ ਨਾਮ ਨੂੰ ਮਨ ਅੱਛਾ। ਅੱਛਾ ਦਾ ਮਤਲਬ ਹੈ ਇੱਛਾ ਰੱਖਦਾ। ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਮਹਾਰਾਜ ਜੀ ਕਹਿੰਦੇ ਨੇ ਕਿ ਜੇ ਤੂੰ ਮੈਨੂੰ ਬਿੰਦ ਜਿੰਨਾ ਵੀ ਬੁਲਾ ਲਵੇ ਨਾ, ਜਿਵੇਂ ਕਿਸੇ ਬੰਦੇ ਨੂੰ ਮਾੜਾ ਜਿਹਾ ਔਕਾ ਮਾਰੂਏ, ਆਖਿਆ ਜੇ ਇੰਨਾ ਵੀ ਬੁਲਾ ਲਵੇ ਤੇ ਸਮਝ ਲਾ ਮੈਂ ਲੱਖਾਂ ਰੁਪਈਏ ਵੱਟ ਲੈ ਦੇ। ਕਈ ਵਾਰ ਕੀ ਹੁੰਦਾ, ਤੁਹਾਡਾ ਕੋਈ ਆਪਣਾ ਕਰੀਬੀ ਪਿਆਰਾ ਮੁਹੱਬਤ ਵਾਲਾ ਬੰਦਾ ਹੋਵੇ ਨਾ ਜੀ, ਤੇ ਕਿਸੇ ਗੱਲੋਂ ਉਹ ਨਾਰਾਜ਼ ਹੋ ਜਾਵੇ, ਤੇ ਇੱਕ ਪਾਸੇ ਦੁਨੀਆਂ ਦੀ ਦੌਲਤ ਹੋਵੇ ਤੇ ਦੂਜੇ ਪਾਸੇ ਉਹ ਬੰਦੇ ਦਾ ਤੁਹਾਨੂੰ ਬੁਲਾਉਣਾ ਹੋਵੇ, ਤੇ ਬੰਦੇ ਨੂੰ ਏਦਾਂ ਲੱਗਦਾ ਇਹ ਸਾਰੇ ਖਜ਼ਾਨੇ ਪਾ ਲਏ ਯਾਰ, ਅੱਜ ਉਹਨੂੰ ਮਿਲ ਲਿਆ। ਮਹਾਰਾਜ ਨੇ ਆਖਿਆ ਹੇ ਅਕਾਲ ਪੁਰਖ, ਜੇ ਰਥਾ ਜਿੰਨਾ ਤੂੰ ਮੈਨੂੰ ਬੁਲਾ ਲਵੇ ਨਾ। ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ, ਮੈਂ ਚਾਰੇ ਕੁੰਡਾਂ ਚਾਰੇ ਦਿਸ਼ਾਵਾਂ ਵੱਲ ਭੱਜਦਾ ਫਿਰਦਾ ਭਟਕਦਾ ਫਿਰਦਾ, ਤੁਧ ਜੇਵੜ ਨਾ ਸਾਈਆਂ। ਇਹਨੂੰ ਪੜਾਂਗੇ ਸਾਈ, ਸਾਈਆ ਨਹੀਂ, ਤੁਧ ਜੇਵੜ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਆਖਿਆ ਮੈਨੂੰ ਮਾਰਗ ਦੱਸੋ ਹੇ ਸੰਤ ਜਨੋ, ਮੈਂ ਉਸ ਪ੍ਰਭੂ ਨੂੰ ਉਸ ਅਕਾਲ ਪੁਰਖ ਨੂੰ ਕਿਵੇਂ ਪਾਵਾਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਹੁਣ ਜਵਾਬ ਦਿੱਤਾ ਮਨ ਅਰਪਿਓ, ਆ ਹੈ ਤਰੀਕਾ, ਮਨ ਅਰਪਿਓ ਹੋਮੈ ਤਜੋ। ਦੋ ਗੱਲਾਂ ਹੋ ਗਈਆਂ ਉਹਦੇ ਮਿਲਾਪ ਲਈ। ਹੁਣ ਜਿਹੜੇ ਕਹਿੰਦੇ ਸਾਨੂੰ ਰੱਬ ਦਾ ਮਿਲਾਪ ਨਹੀਂ ਹੋ ਰਿਹਾ, ਤੁਸੀਂ ਮਨ ਭੇਟਾ ਦੇ ਕਰੋ, ਅਜੇ ਮਨ ਤੁਹਾਡੇ ਆਪਣੇ ਕੰਟਰੋਲ ਵਿੱਚ ਹੈ, ਅਜੇ ਮਨ ਉੱਤੇ ਤੁਸੀਂ ਆਪਣੀਆਂ ਚਲਾ ਰਹੇ ਹੋ। ਮਨ ਅਰਪਿਓ, ਮਹਾਰਾਜ ਕਹਿੰਦੇ ਨੇ ਹੋਮੈ ਤਜੋ, ਜੀਵਨ ਵਿੱਚੋਂ ਹੋਮੇ ਨੂੰ ਮੈਂ ਮੇਰੀ ਨੂੰ ਛੱਡੋ। ਮਨ ਅਰਪਿਓ ਹੋਮੈ ਤਜੋ ਇਤ ਪੰਥ ਜੁਲਾਈਆ, ਆਖਿਆ ਮੈਂ ਆਪਣਾ ਮਨ ਭੇਟਾ ਕਰਦਿਆਂ ਹੋਮੇ ਨੂੰ ਦੂਰ ਕਰਾਂ, ਫਿਰ ਇਸ ਰਸਤੇ ਵਿੱਚ ਜੇ ਮੈਂ ਜੁਲਾਈਆਂ ਦਾ ਅਰਥ ਤੁਰਾਂ, ਜੇ ਮੈਂ ਇਸ ਰਸਤੇ ਉੱਤੇ ਤੁਰਾਂ, ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆਂ, ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆਂ, ਤੁਧ ਜੇਵੜ ਹੋਰ ਨਾ ਸੁੱਝਈ ਮੇਰੇ ਮਿੱਤਰ ਗੁਸਾਈਆਂ। ਇੱਥੇ ਮਹਾਰਾਜ ਕਹਿੰਦੇ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਕਿਵੇਂ ਮਿਲਾ, ਕਿਵੇਂ ਮਿਲਾਪ ਹੋਵੇ। ਮਨ ਤਨ ਪਿਆਸ ਦਰਸ਼ਨ ਘਣੀ, ਮੇਰੇ ਮਨ ਦੇ ਵਿੱਚ ਬੜੀ ਪਿਆਸ ਹੈ ਉਹਦੇ ਦਰਸ਼ਨਾਂ ਦੀ। ਘਣੀ ਦਾ ਅਰਥ ਹੈ ਬਹੁਤ ਜ਼ਿਆਦਾ। ਮਨ ਲੋਚੈ, ਮੇਰਾ ਮਨ ਇੱਛਾ ਰੱਖਦਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਨ ਨਾ ਆਵੈ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ, ਹੇ ਮੇਰੀ ਮਾਂ ਕੋਈ ਮੈਨੂੰ ਉਸ ਰੱਬ ਦਾ ਰਾਹ ਦੱਸ ਦੇਵੇ, ਉਹਦੇ ਨਾਲ ਮਿਲਾ ਦੇਵੇ। ਅਗਲੇ ਬਚਨ ਵਿੱਚ ਹੁਣ ਬਾਬੇ ਨੇ ਜਵਾਬ ਦੇਣਾ ਸ਼ੁਰੂ ਕੀਤਾ, ਆਖਿਆ ਉਹ ਤੁਹਾਨੂੰ ਮੈਂ ਦੱਸਦਾ ਉਹਦਾ ਮਿਲਾਪ ਹੋਵੇਗਾ ਕਿਵੇਂ। ਸੰਤ ਸਹਾਈ ਪ੍ਰੇਮ ਕੇ, ਜਿਹੜਾ ਰੱਬੀ ਪ੍ਰੇਮ ਤੇਰੇ ਅੰਦਰ ਜਾਗਿਆ ਹੈ ਨਾ ਭੈਣੇ, ਇਹਦੇ ਲਈ ਸਤ ਸੰਗੀ ਜਨ ਤੇਰੇ ਸਹਾਈ ਬਣਨਗੇ। ਸੰਤ ਸਹਾਈ ਪ੍ਰੇਮ ਕੇ, ਹੋ ਤਿੰਨ ਕਹਿ ਲਾਗਾਂ ਪਾਏ, ਮੈਂ ਉਹਨਾਂ ਦੇ ਜਾ ਕੇ ਪੈਰੀ ਲੱਗ ਜਾਵਾਂ। ਇੱਥੇ ਪਾਏ ਨੀ ਪਾਏ, ਪਾਏ ਮਤਲਬ ਪੈਰੀ ਲੱਗ ਜਾਵਾਂ।
संत सहाई प्रेम के हो तिन कै लागा पाए। जवाब दिता कि आप त्याग बिनती करे। हुण सब तो वड्डी गल है अपने आपे नू गवाउणा, अपने अंदर दी हौमे नू मार देना, खत्म कर देना। महाराज का एक बचन हुक्मनामा साहब दे विच आउंदा है, उत्थे गुरदेव जी कहिंदे ने मैं मन वड्डी आस हरे क्यों कर दर्शन पावां। मेरे मन विच एक वड्डी आस है रब्बी मिलाप दी, मैं उहदे दर्शन किवें करां। मैं मन वड्डी आस हरे क्यों कर दर्शन पावां, हो जाए पुछा अपने सतगुरै गुर पुछ मन मुगद समझावां। मैं जाके अपने गुरु नूं पुछा ते पुछ के जिहड़ा मेरा मन मुगद है ना, मुगद दा अर्थ हुंदा जी मूर्ख, मैं अपने मूर्ख मन नूं समझावां। हो जाए पुछा अपने सतगुरै ते पुछ के की करां, गुर पुछ मन मन मुगद समझावां। हुण मन ने समझना किवें है, जवाब दित्ता भूला मन समझै गुर शब्दी। ये जिहड़ा भुलिया होया मन है ना, जिहड़ा पुराए पिया होया मन है, ये गुरु दे शब्द द्वारा समझदा है। भूला मन समझै गुर शब्दी, हर हर सदा त्याए नानक जिस नदर करे मेरा प्यारा, सो हर चरणी चित लाए। आख्या विण प्रभ क्यों सुख पाई है दूजी ना ही जाए। पहला बचन जिहड़ा आपां पढ़ रहे हैं, संत सहाई प्रेम के हो तिन कै लागा पाए। महाराज ने कहा हो सब वेस करी पिर कारण, मैं अपने प्रभु प्रति दे पति दे मिलाप दे लई कई तरह दे वेस धारण करदी हां। हो सब वेस करी पिर कारण, अच्छा बाहरी तौर उत्ते रब्बी मिलाप लई कोई वेस दुनिया विच नहीं बणिया, चेता रखो। कोई ऐसा खास वेस भेख कुछ नहीं है, क्योंकि रब दा अपना कोई भेख नहीं। इस करके रब नूं वी कोई बाहरी तौर उत्ते वेस भूसा भेख द्वारा प्राप्त नहीं किया जा सकता। तो महाराज ने कहा हो सब वेस करी पिर कारण, जे हर प्रभ साचे भावां, जे किधरे मैं अपने सच्चे वाहिगुरु नूं भा जावां, मैं वन सवन्ने उहदे अगे वेस करदी फिरदी, वन सवन्ने कपड़े पा पा के अपने रब नूं खुश करना चाहुंदी हां। तो महाराज कहिंदे सो पिर प्यारा मैं नजर ना देखा, वो फिर भी मेरे नूं अपनी बख्शिश द्वारा वेख नहीं रहा, मैं बारी वेस ते करी जा रही हूं। हुण बंदा भी किन्ने वेस आ संगत बार करदा, किन्ने वेस धार्मिक स्थानां ते लोक की करदे ने, वेस ही ते कर रहे ने रंग बिरंगे। तो सतगुरु महाराज ने आख्या सो पिर प्यारा मैं नजर ना देखे, हो क्यों कर धीरज पावां। अच्छा कमाल है, मैं इन्ने वेस धारण कर ले पर वो फिर भी मेरे वल निगाह नहीं कर रहा। जिवें ना कोई बंदा वार वार सूट बदल के किसी विआह दे विच जावे पर गल फिर भी ना बने ते उहनूं नोट कोई भी ना करे, बंदा आखे इन्ने सूट बदल ले, इन्ने कपड़े बदल ले पर कोई नोट ही नहीं कर रहा। मैं किसी नूं दसां भी मैं तां उत्ते किहड़ा ब्रांड पाया है, किन्ने दा मेरा ये कुर्ता पजामा है, किन्ने दा मेरा पेंट कोट है, किन्ने दा मेरा सलवार कमीज है, किन्ने दा मेरा ये सूट आया, पर कोई गौर ही नहीं कर रहा। बड़ी वड्डी गल हुंदी है ना, जिवें बंदे ने गुट उत्ते बड़ी कीमती घड़ी बद्धी होवे, जिवें बंदे ने गल विच बहुत कीमती हार पाया होवे, ते मन उहदी जेब विच बड़ा सुंदर फोन भी होवे ते कोई नोट ही ना करे, ते बंदा आखेगा कमाल है, मैं ते ध्यान विच लिआउंदा सी, किसी ने किसी तरह का शिंगार किया, मैं ध्यान में लिया भी ध्यान दे के मैं कहो कि भाई साहब जी आ कितों लिया, किन्ने का लिया, किदा है, वधिया है। मतलब ये बंदे की एक मतलब जिन्हों आप कहने भी मनोदशा होंगी कि उन्होंने कोई नोट करे। तो बहुत ही बार बंदा सजदा सवरदा भी इसे करके है, मैं खिमा चाहना हाँ सजो सवरो अपने लिए, लोगों नहीं, संसार लिए नहीं, दुनिया लिए नहीं, कि दुनिया की कहेगी, दुनिया चंगा भी कहेगी, दुनिया माड़ा भी कहेगी। तो बाबा जी ने इत्थे आख्या मैं कई तरह के वेस धारण किए, तो बाणी ने तो कहा छोडो वेस भेख चतुराई दुबदा ये फल ना ही जियो। आखिर रब किसी खास वेस उत्ते लुभाएमान नहीं होंगे, रब नूं नहीं तुसीं कह सकते भी आ वेस रब जी मैं तेरे लिए पा लिया तो तू खुश हो, आख्या नहीं। महाराज ने बड़ी प्यारी गल आखी, आख्या मैं रब का मिलाप चाहना,
ਤੇ ਉਹਦੇ ਮਿਲਾਪ ਦੇ ਲਈ ਮੈਂ ਕਈ ਤਰ੍ਹਾਂ ਦੇ ਵੇਸ ਧਾਰਨ ਕੀਤੇ। ਹਉ ਸਭ ਵੇਸ ਕਰੀ ਪਿਰ ਕਾਰਨ, ਪਿਰ ਦਾ ਕਾਰਨ ਰੱਬ ਦਾ ਕਰਕੇ ਸਾਰੇ ਵੇਸ ਪਾਏ। ਹਉ ਸਭ ਵੇਸ ਕਰੀ ਪਿਰ ਕਾਰਨ, ਜੇ ਹਰ ਪ੍ਰਭ ਸਾਚੇ ਭਾਵਾਂ, ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਹਾਂ ਕਿਉਂ ਕਰ ਧੀਰਜ ਪਾਵਾਂ। ਵੀ ਉਹ ਤੇ ਮੇਰੇ ਉੱਤੇ ਕੋਈ ਆਪਣੀ ਨਿਗਾਹ ਵੀ ਨਹੀਂ ਧਰ ਰਿਹਾ, ਮੈਨੂੰ ਧੀਰਜ ਨਹੀਂ ਆ ਰਿਹਾ। ਹੁਣ ਮਹਾਰਾਜ ਨੇ ਅੱਗੇ ਆਖਿਆ, ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ, ਜਿਹਦੇ ਕਾਰਨ ਮੈਂ ਸ਼ਿੰਗਾਰ ਪਾਈ ਫਿਰਦੀ ਹਾਂ, ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ, ਸੋ ਪਿਰ ਰਾਤਾ ਮੇਰਾ ਅਵਰਾ। ਆਖਿਆ ਉਹ ਤੇ ਹੋਰਾਂ ਵਿੱਚ ਰੱਤਿਆ ਪਿਆ। ਨਾਨਕ ਧਨ ਧਨ ਧਨ ਸੁਹਾਗਣ, ਜਿਨ ਪਿਰ ਰਾਵੇੜਾ ਸੱਚ ਸਵਰਾ, ਹੋ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਕਿਰ ਕਿਉਂ ਕਰ ਪਿਰ ਪਾਏੜਾ। ਆਖਿਆ ਤੁਸੀਂ ਕਿਵੇਂ ਇਸ ਪ੍ਰਭੂ ਪਰਮਾਤਮਾ ਨੂੰ ਪਾਇਆ, ਹੋ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਏੜਾ ਪ੍ਰਭ ਮੇਰਾ। ਮੈਂ ਉੱਪਰ ਨਦਰ ਕਰੀ ਪਿਰ ਸਾਚੇ, ਮੈਂ ਛੋਡੇੜਾ ਮੇਰਾ ਤੇਰਾ। ਆਖਿਆ ਆਹ ਹੈ ਖੇਡ। ਸੁਹਾਗਣ ਨੇ ਕਿਹਾ, ਭੈਣੇ ਮੈਂ ਪਤਾ ਕਿਵੇਂ ਪਾਇਆ, ਮੈਂ ਮੇਰ ਤੇ ਤੇਰ ਜੀਵਨ ਵਿੱਚੋਂ ਕੱਢ ਦਿੱਤੀ, ਮੇਰਾ ਤੇਰਾ ਛੱਡ ਦਿੱਤਾ। ਆਹ ਹੈ ਉਹਨੂੰ ਪਾਉਣ ਦਾ ਤਰੀਕਾ। ਬਾਬੇ ਨੇ ਆਖਿਆ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਤੱਕ ਮੇਰੀ ਮੇਰੀ ਹੈ ਜੀਵਨ ਵਿੱਚ, ਇੱਕ ਵੀ ਕਾਜ ਸਵਰੇਗਾ ਨਹੀਂ। ਤੋ ਜਵਾਬ ਕੀ ਦਿੱਤਾ ਸੁਹਾਗਣ ਨੇ, ਉਹਨੇ ਆਖਿਆ, ਮੈਂ ਉੱਪਰ ਨਦਰ ਕਰੀ ਪਿਰ ਸਾਚੈ, ਮੈਂ ਛੋਡੇੜਾ ਮੇਰਾ ਤੇਰਾ। ਮੈਂ ਮੇਰਾ ਤੇ ਤੇਰੇ ਦੀ ਭਾਵਨਾ ਨੂੰ ਛੱਡ ਦਿੱਤਾ। ਸਭ ਤਨ ਮਨ ਜੀਉ ਕਰੋ ਹਰ ਪ੍ਰਭ ਕਾ, ਇਹ ਤਾਂ ਮਾਰਗ ਭੈਣੇ ਮਿਲੀਏ। ਆਖਿਆ ਸਾਰਾ ਕੁਝ ਉਹਨੂੰ ਭੇਟ ਕਰ ਦੇ, ਹੇ ਮੇਰੀਏ ਭੈਣੇ, ਇਹੋ ਹੀ ਮਾਰਗ ਹੈ ਉਹਦੇ ਮਿਲਾਪ ਦਾ। ਤੋ ਮਹਾਰਾਜ ਬਾਣੀ ਵਿੱਚ ਬਹੁਤ ਸਾਰੇ ਐਸੇ ਵਾਕ ਰੱਖਦੇ ਨੇ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਉ। ਆਖਿਆ ਮਨ ਦੀ ਮਤ ਨੂੰ ਤਿਆਗ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ ਹੈ ਤੇ ਔਖੀ ਖੇਡ ਹੈ। ਆਪਣੇ ਮਨ ਦੀ ਮਤ ਨੂੰ ਤਿਆਗਣਾ ਕੋਈ ਸੌਖੀ ਗੱਲ ਥੋੜਾ ਹੁੰਦੀ, ਇਹ ਵੀ ਤੇ ਉਹ ਖਜ਼ਾਨਾ ਹੈ ਜਿਹੜਾ ਬੰਦਾ ਦਾਦਿਆਂ ਪੜਦਾਦਿਆਂ ਤੋਂ ਚੁੱਕੀ ਫਿਰਦਾ ਹੈ, ਪੁਸ਼ਤਾਂ ਤੋਂ ਚੁੱਕੀ ਫਿਰਦਾ ਹੈ, ਪੁਸ਼ਤੈਨੀ ਹੈ ਨਾ। ਤੋ ਇਸ ਮਤ ਨੂੰ ਛੱਡਣਾ ਕੋਈ ਸੌਖਾ ਥੋੜਾ ਹੁੰਦਾ। ਮਤ ਜਿਹੜੀ ਹੈ ਨਾ, ਉਹ ਦਾਦਿਆਂ ਪੜਦਾਦਿਆਂ ਦੀ ਧਾਰਨ ਕਰਨ ਦੀ ਲੋੜ ਨਹੀਂ ਹੈ, ਮਤ ਗੁਰੂ ਵਾਲੀ ਲੈਣ ਦੀ ਲੋੜ ਹੈ। ਗੁਰ ਕੀ ਮਤ ਤੂੰ ਲੈ ਆਣੇ, ਦਾਦੇ ਦੀ ਮਤ ਤੇ ਗਲਤ ਵੀ ਹੋ ਸਕਦੀ ਆ, ਪਿਓ ਦੀ ਮਤ ਵੀ ਗਲਤ ਹੋ ਸਕਦੀ, ਗੁਰੂ ਦੀ ਥੋੜਾ ਗਲਤ ਹੈ, ਫਿਰ ਸਮਝੋ ਬੇਨਤੀ ਨੂੰ। ਹਾਂ, ਚੰਗੀ ਗੱਲ ਅਸੀਂ ਕਿਸੇ ਤੋਂ ਵੀ ਸਿੱਖ ਸਕਦੇ ਹਾਂ, ਗੁਣਾਂ ਦੀ ਸਾਂਝ ਸਾਡੀ ਕਿਸੇ ਨਾਲ ਵੀ ਹੋ ਸਕਦੀ ਹੈ, ਪਰ ਮਤ ਆਪਾਂ ਕਿਹਦੀ ਲੈਣੀ ਹੈ? ਆਪਣੇ ਗੁਰੂ ਦੀ। ਹੁਣ ਦਾਦੇ ਦੀ ਮਤ ਵਿੱਚ ਈਰਖਾ ਵੈਰ ਵਿਰੋਧ ਹੋ ਸਕਦਾ, ਪਿਓ ਦੀ ਮਤ ਵਿੱਚ ਈਰਖਾ ਵੈਰ ਵਿਰੋਧ ਹੋ ਸਕਦਾ, ਗੁਰੂ ਦੀ ਮਤ ਵਿੱਚ ਤੇ ਆਈ ਕੁਝ ਨਹੀਂ, ਇੱਥੇ ਤੇ ਗੁਣ ਹੀ ਗੁਣ ਨੇ, ਇੱਥੇ ਕੋਈ ਔਗਣ ਨਹੀਂ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਅੱਜ ਕਹਿੰਦੇ ਨੇ, ਆਖਿਆ ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾ ਹੀ ਜਾਏ, ਜਿੰਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਦੇ ਰਸ ਨੂੰ ਚੱਖ ਲਿਆ, ਸੇ ਤ੍ਰਿਪਤ ਰਹੇ ਅਗਾਏ। ਅਗਾਏ ਦਾ ਅਰਥ ਹੈ ਉਹ ਰੱਜ ਜਾਂਦੇ ਨੇ। ਹੁਣ ਅਗਲਾ ਬਚਨ ਹੈ ਰੱਬੀ ਮਿਲਾਪ ਦਾ, ਆਖਿਆ ਆਪ ਤਿਆਗ ਬੇਨਤੀ ਕਰੇ। ਸਭ ਤੋਂ ਪਹਿਲੀ ਗੱਲ ਹੈ, ਰੱਬ ਹੀ ਰਾਹ ਉੱਤੇ ਚੱਲਣ ਵਾਲੇ ਆਪਣੇ ਆਪੇ ਨੂੰ ਤਿਆਗ ਦਿੰਦੇ ਨੇ, ਉਹਨਾਂ ਦਾ ਆਪਣਾ ਹੁੰਦਾ ਹੀ ਕੋਈ ਨਹੀਂ। ਵੇਖੋ, ਇੱਕ ਸਰੀਰ ਹੈ ਸਾਡਾ, ਇੱਕ ਉਹ ਹੈ ਜੋ ਮੇਰੇ ਅੰਦਰ ਬੋਲ ਰਿਹਾ, ਜਿਹੜਾ ਮੈਂ ਕਰ ਰਿਹਾ, ਬਸ ਉਸੇ ਚੀਜ਼ ਨੂੰ ਤਿਆਗ ਦੀ ਲੋੜ ਹੈ। ਜਦੋਂ ਅਸੀਂ ਆਪਣੇ ਆਪੇ ਨੂੰ ਤਿਆਗ ਦਿੱਤਾ, ਬਾਬਾ ਜੀ ਕਹਿੰਦੇ ਨੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਹਸਤੀ ਸਿਰ ਜਿਉਂ ਅੰਕਸ਼ ਹੈ ਐਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ। ਸਤਿਗੁਰੂ ਕਹਿੰਦੇ ਨੇ ਆਪਣੇ ਆਪੇ ਨੂੰ ਤਿਆਗ, ਆਪ ਗਵਾਈ ਹੈ ਤਾਂ ਸ਼ੈ ਪਾਈ ਹੈ। ਜਦੋਂ ਤੂੰ ਆਪਣੇ ਆਪੇ ਨੂੰ ਗਵਾਏਗਾ, ਤੇਰ ਮੇਰ ਦੀ ਭਾਵਨਾ ਨੂੰ ਕੱਢ ਦੇਵੇਂਗਾ, ਉਦੋਂ ਤੈਨੂੰ ਰੱਬ ਦੇ ਦਰਸ਼ਨ ਹੋਣਗੇ, ਰੱਬੀ ਮਿਲਾਪ ਹੋ ਜਾਵੇਗਾ। ਤੋ ਮਹਾਰਾਜ ਨੇ ਆਖਿਆ, ਆਪ ਤਿਆਗ ਬੇਨਤੀ ਕਰੇ, ਲਿਓ ਪੜੋ ਪ੍ਰਭੂ ਲੜ ਲਾਏ। ਸਤਿਗੁਰੂ ਨੇ ਕਿਹਾ, ਜੋ ਹਰ ਕੰਤ ਮਿਲਾਈਆਂ, ਸੇ ਵਿਛੜ ਕਤੈ ਨਾ ਜਾਏ। ਜਿਹੜੀਆਂ ਕੰਤ ਨੇ ਆਪਣੇ ਨਾਲ ਮਿਲਾ ਲਈਆਂ, ਉਹ ਕਦੀ ਉਹਦੇ ਤੋਂ ਵਿਛੜਦੀਆਂ ਨਹੀਂ, ਉਹਦੇ ਨਾਲ ਹੀ ਲੱਗੀਆਂ ਰਹਿੰਦੀਆਂ। ਪ੍ਰਭ ਵਿਣ ਦੂਜਾ ਕੋ ਨਹੀਂ, ਪ੍ਰਭੂ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ।
ਤੇ ਮਹਾਰਾਜ ਅੱਸੂ ਦੇ ਮਹੀਨੇ ਦਾ ਉਪਦੇਸ਼ ਦਿੰਦਿਆਂ ਕਹਿੰਦੇ ਨੇ ਨਾਨਕ ਹਰ ਸ਼ਰਨਾਏ। ਹੇ ਨਾਨਕ, ਉਸ ਹਰੀ ਦੀ ਸ਼ਰਨ ਦੇ ਵਿੱਚ ਬੰਦੇ ਨੂੰ ਪੈਣਾ ਚਾਹੀਦਾ ਹੈ ਜਿਹਦੇ ਤੁਲ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈਗਾ, ਉਹ ਅਕਾਲ ਪੁਰਖ। ਤੋਂ ਬਾਬਾ ਜੀ ਨੇ ਸ਼ੁਰੂ ਵਿੱਚ ਗੱਲ ਜਿਹੜੀ ਆਰੰਭ ਕੀਤੀ ਸੀ ਉਹ ਕੀਤੀ ਸੀ ਵੀ ਮੇਰਾ ਪ੍ਰੇਮ ਨੇ ਮੇਰੇ ਅੰਦਰ ਉਛਾਲਾ ਮਾਰਿਆ ਤੇਰੇ ਮਿਲਾਪ ਦਾ। ਤੇ ਫਿਰ ਬਾਬਾ ਜੀ ਨੇ ਜਵਾਬ ਦਿੱਤਾ ਵੀ ਉਹਦਾ ਮਿਲਾਪ ਹੁੰਦਾ ਕਿਵੇਂ ਹੈ, ਉਹਦਾ ਮਿਲਾਪ ਬਾਹਰੀ ਤੌਰ ਤੇ ਕਦੀ ਨਹੀਂ ਹੋ ਸਕਦਾ। ਅੱਜ ਜਿਵੇਂ ਨਾ ਕਈ ਵਾਰ ਅਸੀਂ ਆਲੇ ਦੁਆਲੇ ਦੇ ਵਿੱਚੋਂ ਇਹ ਗੱਲਾਂ ਸੁਣੀਆਂ ਨੇ, ਕੁਝ ਲੋਕ ਕਹਿੰਦੇ ਨੇ ਫਲਾਨੇ ਮਹਾਂਪੁਰਸ਼ਾਂ ਨੂੰ ਰੱਬ ਨੇ ਦਰਸ਼ਨ ਦਿੱਤੇ, ਤੇ ਉੱਥੇ ਇੱਕੋ ਹੀ ਸਵਾਲ ਕਰਿਆ ਕਰੋ ਵੀ ਕਿਹੜੇ ਰੱਬ ਨੇ, ਇੱਕੋ ਸਵਾਲ ਹੈ ਵੀ ਕਿਹੜੇ ਰੱਬ ਨੇ ਦਰਸ਼ਨ ਦਿੱਤੇ। ਤੋ ਰੱਬ ਜਿਹੜਾ ਹੈ ਉਹ ਫਿਜ਼ੀਕਲ ਰੂਪ ਦੇ ਵਿੱਚ ਉਹਦੀ ਕੋਈ ਇੱਦਾਂ ਦੀ ਫੋਰਮ ਹੈ ਹੀ ਨਹੀਂ, ਤੇ ਦਰਸ਼ਨ ਕਿੰਨੇ ਦੇਣੇ ਨੇ। ਰੱਬ ਦੇ ਦਰਸ਼ਨ ਜਿਹੜੇ ਨੇ ਉਹ ਆਪਣੇ ਅੰਦਰੋਂ ਹੁੰਦੇ ਨੇ, ਰੱਬ ਜਿਹੜਾ ਹੈ ਉਹ ਸਰੀਰਕ ਰੂਪ ਵਿੱਚ ਬਾਹਰ ਪ੍ਰਗਟ ਨਹੀਂ ਹੁੰਦਾ। ਜਿੰਨੀ ਦੁਨੀਆ ਇਸ ਭਾਲ ਦੇ ਵਿੱਚ ਹੈ ਨਾ ਸਤਸੰਗ, ਉਹਨਾਂ ਦੀ ਭਾਲ ਗਲਤ ਹੈ, ਇੱਦਾਂ ਕਦੀ ਨਹੀਂ ਹੋਣਾ। ਤੇ ਜਿਨ੍ਹਾਂ ਨੇ ਵੀ ਅੱਜ ਤਾਈਂ ਇਹ ਗੱਲ ਆਖੀ ਵੀ ਸਾਨੂੰ ਬਾਹਰ ਇੱਦਾਂ ਖਲੋ ਕੇ ਰੱਬ ਨੇ ਦਰਸ਼ਨ ਦੇ ਦਿੱਤੇ, ਉਹਨਾਂ ਨੇ ਸਵਾਏ ਝੂਠ ਦੇ ਕੁਝ ਨਹੀਂ ਬੋਲਿਆ। ਇਹ ਝੂਠ ਹੈ, ਇਹ ਆਪਣੇ ਆਪ ਵਿੱਚ ਵੱਡਾ ਝੂਠ, ਕਿਉਂਕਿ ਬਾਣੀ ਨੇ ਤੇ ਸਾਨੂੰ ਬੜਾ ਸਪਸ਼ਟ ਕਿਹਾ ਵੀ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੇ ਗੁਣ ਤੇ ਪ੍ਰਭ ਭਿੰਨ। ਬਾਣੀ ਵਿੱਚੋਂ ਤੇ ਆਪਾਂ ਬੜਾ ਸਪਸ਼ਟ ਪੜ੍ਹਿਆ, ਜਿਵੇਂ ਆਪਾਂ ਕੱਲ ਵੀ ਜਿਹੜਾ ਲੜੀਵਾਰ ਸ਼ਬਦ ਵਿਚਾਰ ਰਹੇ ਸੀ ਉਹਦੇ ਵਿੱਚ ਆਖਿਆ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮ ਅਪਾਰਾ, ਵੀ ਉਹ ਜਿਹੜਾ ਪੁਰਖ ਹੈ ਉਹ ਨਿਰਅੰਜਣ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਤੇ ਜਿਹੜਾ ਜੰਮ ਪੈਂਦਾ ਉਹ ਮਾਇਆ ਦੀ ਕਾਲਖ ਦੇ ਵਿੱਚ ਆ ਜਾਂਦਾ। ਜਿਹੜਾ ਜੰਮ ਪਿਆ ਨਾ ਉਹ ਕਾਲਖ ਦੇ ਵਿੱਚ ਆ ਗਿਆ, ਤੇ ਰੱਬ ਜਿਹੜਾ ਹੈ ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ। ਸਰੀਰ ਜੰਮਿਆ ਹਉਮੈ ਨਾਲ ਜੰਮ ਪੈਂਦੀ ਹੈ, ਇਸ ਕਰਕੇ ਬੰਦਾ ਰੱਬ ਨਹੀਂ ਹੁੰਦਾ, ਬੰਦਾ ਰੱਬ ਨਹੀਂ ਹੁੰਦਾ। ਤੋ ਨਾ ਰੱਬ ਦੇ ਦਿਦਾਰ ਇਸ ਤਰੀਕੇ ਨਾਲ ਹੁੰਦੇ ਨੇ। ਤੋ ਬਾਬਾ ਜੀ ਕਹਿੰਦੇ ਨੇ ਜਿੰਨੀ ਚਾਖਿਆ ਪ੍ਰੇਮ ਰਸ, ਪ੍ਰੇਮ ਦਾ ਰਸ ਜਿਨ੍ਹਾਂ ਨੇ ਚੱਖ ਲਿਆ ਅੰਦਰੋਂ, ਸੇ ਤ੍ਰਿਪਤ ਰਹੇ ਅਗਾਏ, ਉਹਨਾਂ ਦੇ ਜੀਵਨ ਦੇ ਵਿੱਚ ਤ੍ਰਿਪਤੀ ਆ ਗਈ, ਉਹ ਰੱਜੇ ਪੁੱਜੇ ਲੋਕ ਹੋ ਗਏ। ਆਪ ਤਿਆਗ ਬਿਨਤੀ ਕਰੇ ਲੇਹ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆਂ, ਜਿਹੜੀਆਂ ਕੰਤ ਦੇ ਨਾਲ ਮਿਲ ਗਈਆਂ, ਸੇ ਵਿਛੜ ਕਤੈ ਨਾ ਜਾਏ, ਉਹ ਫਿਰ ਵਿਛੜਦੀਆਂ ਨਹੀਂ। ਕਈ ਵਾਰ ਆਪਾਂ ਕਹਿੰਦੇ ਹਾਂ ਵੀ ਫਲਾਨਾ ਬੰਦਾ ਵੈਸੇ ਤੇ ਬੜਾ ਮਿਲਿਆ ਹੋਇਆ ਪਰ ਆਹ ਹਰਕਤ ਪਤਾ ਨਹੀਂ ਕਿਉਂ ਕਰ ਗਿਆ। ਚੇਤਾ ਰੱਖੋ ਜਿਹੜਾ ਮਿਲਿਆ ਹੁੰਦਾ ਉਹ ਕਦੀ ਨਹੀਂ ਵਿਛੜਦਾ। ਨਾਨਕ ਲੀਨ ਭਇਓ ਗੋਬਿੰਦ ਸਿੰਘ, ਜੋ ਪਾਣੀ ਸੰਗ ਪਾਣੀ, ਤੁਸੀਂ ਇੱਕ ਜੱਗ ਪਾਣੀ ਦਾ ਦੂਜੇ ਵੱਡੇ ਸਮੁੰਦਰ ਵਿੱਚ ਸੁੱਟ ਦਿਓ, ਦਰਿਆ ਵਿੱਚ ਸੁੱਟ ਦਿਓ, ਤੇ ਤੁਸੀਂ ਉਸ ਜੱਗ ਨੂੰ ਬਾਹਰ ਨਹੀਂ ਕੱਢ ਸਕਦੇ। ਜਿਹੜਾ ਮਿਲਿਆ ਹੁੰਦਾ ਨਾ ਉਹ ਕਦੀ ਨਹੀਂ ਵਿਛੜਦਾ। ਬਾਬਾ ਜੀ ਨੇ ਕਿਹਾ ਹਾਂ ਸ਼ਰਤ ਇਹ ਹੈ ਵੀ ਮਿਲਿਆ ਹੋਵੇ ਸਹੀ, ਤੇ ਜੇ ਤੁਸੀਂ ਕਹਿੰਦੇ ਹੋ ਵਿਛੜ ਗਿਆ ਇਹਦਾ ਮਤਲਬ ਹੈ ਉਹ ਕਦੀ ਮਿਲਿਆ ਹੀ ਨਹੀਂ ਸੀ, ਸਮਝੇ ਬੇਨਤੀ। ਜੇ ਤੁਸੀਂ ਕਹਿੰਦੇ ਨਾ ਪਾਣੀ ਦਾ ਜੱਗ ਅੱਡ ਹੋ ਗਿਆ ਉਹ ਕਦੀ ਮਿਲਿਆ ਹੀ ਨਹੀਂ ਸੀ, ਜਿਹੜਾ ਜੱਗ ਪਾਣੀ ਦਾ ਸਮੁੰਦਰ ਵਿੱਚ ਜਾ ਕੇ ਮਿਲ ਗਿਆ, ਜਿਹੜੀ ਬੂੰਦ ਦਰਿਆ ਦੇ ਵਿੱਚ ਡਿੱਗ ਪਈ, ਦੁਨੀਆਂ ਦੀ ਕੋਈ ਤਾਕਤ ਉਹਨੂੰ ਵਿਛੋੜ ਨਹੀਂ ਸਕਦੀ। ਮਹਾਰਾਜ ਨੇ ਬਾਣੀ 'ਚ ਕਿਹਾ ਆਖਿਆ ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ ਮਿਲਿਆ ਹੋਵੇ ਸਹੀ ਵਿਛੜ ਕਿਵੇਂ ਜਾਵੇਗਾ, ਉਹ ਨਹੀਂ ਵਿਛੜ ਸਕਦਾ। ਤੇ ਜਿਹੜੇ ਸਾਨੂੰ ਕਦੀ ਤੇ ਮਿਲੇ ਲੱਗਦੇ ਨੇ ਤੇ ਕਦੀ ਵਿਛੜੇ ਲੱਗਦੇ ਨੇ, ਦਰ ਅਸਲ ਵਿੱਚ ਸਾਧ ਸੰਗਤ ਤੋਂ ਕਦੀ ਮਿਲੇ ਹੀ ਨਹੀਂ ਹੁੰਦੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨਾਏ। ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਅੱਸੂ ਦੇ ਮਹੀਨੇ ਵਿੱਚ ਸੁਖੀ ਉਹ ਵਸਦੀਆਂ ਨੇ ਜਿਨ੍ਹਾਂ ਉੱਤੇ ਮਾਇਆ, ਮਾਇਆ ਦਾ ਅਰਥ ਹੁੰਦਾ ਕਿਰਪਾ, ਜਿਨ੍ਹਾਂ ਉੱਤੇ ਉਸ ਵਾਹਿਗੁਰੂ ਦੇ ਮਿਲਾਪ ਵਾਲੀ ਕਿਰਪਾ ਹੋ ਗਈ। ਤੋ ਗੁਰੂ ਕਿਰਪਾ ਕਰੇ ਅਸੀਂ ਵੀ ਇਸ ਰਾਹ ਉੱਤੇ ਚੱਲ ਸਕੀਏ, ਸਾਡੇ ਅੰਦਰ ਵੀ ਉਹਦੇ ਮਿਲਾਪ ਦੀ ਭੁੱਖ ਪੈਦਾ ਹੋਵੇ, ਤੇ ਉਹ ਭੁੱਖ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਤੇ ਜੀਵਨ ਵਿੱਚ ਕਮਾ ਕੇ ਜਿਹੜੀ ਹੈ ਉਹ ਪੂਰੀ ਹੋ ਸਕਦੀ ਹੈ। ਤੋ ਸਾਧ ਸੰਗਤ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਤੋ ਇੱਕ ਦੋ ਜਿਹੜੀਆਂ ਬੇਨਤੀਆਂ ਅਨਾਊਂਸਮੈਂਟਾਂ ਨੇ ਉਹ ਨਿਰੰਤਰ ਸਟੇਜ ਤੋਂ ਹੋ ਰਹੀਆਂ ਨੇ ਕਿ ਅੱਜ ਸ਼ਾਮ ਤੋਂ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਬੜੀ ਸਤਿਗੁਰਾਂ ਦੀ ਕਿਰਪਾ ਹੈ, ਉਹ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਨੇ।
तकरीबन 15 तरीक तो लैके 23 तरीक तक भाई साहब जिहड़े ने उह 7-8 दिन जिहड़े ने उह रब्बी बाणी दे कीर्तन आप संगत दे नाल सांझे करनगे। तो शामा दा उहनां दा प्रोग्राम बिल्कुल फिक्स है 7:30 to 8:30 तक हर रोज़। तो एतवार दा जिहड़ा प्रोग्राम है वह 11 बजे तो लैके 11:45 तक है। तो 20 सितंबर नूं 12 बजे के करीब गुरद्वारा साहब की नवी इमारत जिहदा 3D तुसीं स्क्रीन पर भी वेख सकते हो उहदा पिछे पंजां प्यारियां की अगवाई के जिहड़ा टक लगेगा अरदास बेनती होवेगी। अरदास बेनती लई श्री दरबार साहब तो अरदासी सिंह जिहड़े ने उह पहुंचे हुए सी कनेडा विच उन्होंने इत्थे आउणा है। तो आप संगत नूं बेनती आप जी ने सारे समागमां विच वध तों वध तन मन धन करके सेवा करके लाहे प्राप्त करने जी। तो सिंघ सभा वह अदारा है जिहड़ा श्री अकाल तख्त साहब की सिख रहित मर्यादा संपूर्ण तौर उत्ते समर्पित है। तो इत्थे जिहड़े भी कार्ज हुंदे ने वो सिख रहित मर्यादा के अकॉर्डिंग हुंदे ने। तो साडा भी फर्ज बनता है चाहे तुसीं मीडिया राही घरां विच बैठे सुन रहे हो कि इहो जे अदारे जिहड़े ने इन्हां नूं आपां अपनी फाइनैंशियल हर तरह की जिहड़ी सपोर्ट है वो दे सकीए, क्योंकि आले दुआले आपां वेखदे हां भी कर्मकांड पखंड का बहुत ज़्यादा बोलबाला है। तो गुरु घर ही ऐसे ने, संस्थावां ही साडियां ने जिन्हां ने सानू उस जाल विच्चों कढ के एक गुरु दे लड़ लाउणा है। तो साध संगत जी बेनती है आप जी 15 तरीक तो लैके 23 तरीक तक रोज़ शामां नूं 7:30 तो 8:30 तक जिहड़ा है वह भाई लखविंदर सिंह जी कीर्तन करनगे। उहदे नाल ही भाई हरजिंदर सिंह जी बीड बाबा बुढ़ा साहब वाले जिन्हां ने हुण भी आप जी दे दर्शन करने ने, तो यह नाल भाई परमिंदर सिंह जी वह भी आप जी नूं रब्बी बाणी दे कीर्तन सरवण कराउणगे। तो एक बेनती होर है जी, दंदां दी जिहड़ी स्क्रीनिंग है भावें कोई वर्क परमिट पर है भावें कोई विजिटर वीजे पर है भावें कोई PR है, वह जी फ्री स्क्रीनिंग है वह 27 तरीक न होनी है। तो वह जोड़ा एड्रैस है वह पिछे यानी जी पेपर हाँ जी ये होनी है जी, ये रोटरी क्लब जोड़ा सरी न्यूटन का इन्होंने वालों करवाई जा रही है। तो जिमें आपू कई बार की होंगे भी दंदा दिया बीमारियां होंदिया ने अपना पता नहीं होंगे, तो कई बार कैंसर वर्गियां खतरनाक बीमारियां भी जिहड़ियां ने क्योंकि मूँह की बीमारी बुझी नहीं जाती क्लीयर। तो वह जिहड़ा है फ्री ओरल कैंसर स्क्रीनिंग जिहड़ी आ वो एतवार को 27 सितंबर को 9 बजे तो लैके 3 बजे तक 15-850 24 Avenue सरी के जिहड़ी है पैसिफिक ओरल हैल्थ सेंटर है। तो तुसीं इहदे लई रजिस्ट्रेशन जिहड़ी है वह पहला करवा लिओ क्योंकि फिर उत्थे लोग काफ़ी हो जाते हैं। तो नंबर उन्हां दा हैगा जी 604-536-2700। तो इदा ही जिहड़ा रोटरी क्लब वालियां दे वीरां दा नंबर है वह है 778-883-1582। तो जिन्हां ने भी रजिस्ट्रेशन करवानी होवे वह 604-536-2700 दे उत्ते फोन करके अपनी रजिस्ट्रेशन करा सकदा। तो आओ अगले समय लई भाई हरजिंदर सिंह होणा दे जत्थे नूं सरवण करो जी। वाहिगुरू जी का खालसा।

0: ਹੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਜੋ ਬਖਸ਼ਣ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਪਾਸੋਂ ਅਗਲਾ ਪ੍ਰੋਗਰਾਮ ਸ਼ਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਰਾਹੀ ਬਾਣੀ ਦੇ ਮਰੋਲ ਕੀਰਤਨ ਸਰਵਗ੍ਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਣ। ਅੱਜ ਅੱਸੂ ਦਾ ਮਹੀਨਾ ਮੂਲ ਨਾਨਕ ਸ਼ਾਹੀ ਗੰਡਰ ਦੇ ਬਰਾਬਰ ਆਰੰਭ ਹੋਇਆ। ਸੋ ਗੁਰੂ ਕਿਰਪਾ ਕਰੇ ਸਭ ਦਾ ਸੁੱਖ ਆਨੰਦ ਦਾ ਬਤੀਤ ਹੋਵੇ। ਔਰ ਨਾਲ ਨਾਲ ਅਰਦਾਸ ਕਰੀਏ ਸਿੱਖ ਜਗਤ ਕਿ ਸਾਡੇ ਇਹ ਜਿਹੜੇ ਦਿਹਾੜੇ ਨੇ, ਅਸੀਂ ਇੱਕ ਦਿਨ ਮਨਾ ਸਕੀਏ, ਕਿਉਂਕਿ ਉਹਨਾਂ ਦੀ ਚਾਲ ਜਿਹੜੀ ਆ ਉਹ ਕਾਮਯਾਬ ਹੈ। ਸਾਡੀ ਬੇਇਤਫਾਕੀ ਅਤੇ ਸਾਡਾ ਜਿਹੜਾ ਆਪਸ ਵਿੱਚ ਵੰਡ ਵਾ ਨਾ ਸਿੱਖਾਂ ਦੀ, ਇਹਨੇ ਸਾਡੇ ਕੈਲੰਡਰ ਵੀ ਬੰਦ ਕੀਤੇ ਜਿਹਨੇ ਗੁਰਮੁਖ ਪੈਰੋ ਸੰਗਰਾਮ ਦਾ ਦੋ, ਪੂਰਨਵਾਸੀਆਂ ਦੋ, ਹਰ ਇੱਕ ਜੀ ਦੋ ਕਰਕੇ ਰੱਖ ਦਿੱਤੀ। ਬਾਬੇ ਨੇ 245 ਸਾਲ ਦਾ ਸਮਾਂ ਲਾ ਕੇ ਸਾਨੂੰ ਇੱਕ ਕੀਤਾ ਸੀ, ਇੱਕ ਨਾਲ ਜੋੜਿਆ ਸੀ। ਪਰ ਕਿਵਾਂ ਕਰਨਾ, ਉਹਦੇ ਪੋਤਿਆਂ ਨੇ ਛੱਡਿਆ ਕੁਛ ਨਹੀਂ, ਹਰ ਇੱਕ ਚੀਜ਼ 'ਚ ਵੰਡ ਪਾ ਦਿੱਤੀ ਹੈ। ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ। ਔਰ ਸੰਗਤਾਂ ਨੂੰ ਵੰਡ ਕੇ ਰੱਖ ਦਿੱਤਾ, ਔਰ ਕੈਲੰਡਰ ਜਿਹੜਾ ਅਸੀਂ ਬਣਿਆ ਉਹ ਵੀ 10 ਸਾਲ ਚਲਾ ਕੇ ਉਸ ਤੋਂ ਬਾਅਦ ਉਹ ਵੀ ਡੱਬੇ ਵਿੱਚ ਪੈ ਗਿਆ। ਅੱਜ ਨਵੇਂ ਕੈਲੰਡਰ ਦੇ ਮੁਤਾਬਕ ਕੋਈ ਆਉਂਦਾ

ਦਿਨ ਦਿਹਾੜੇ ਜਿਹੜੇ ਨੇ ਉਹ ਵੀ ਵੰਡੇ ਗਏ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰੀਏ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੇਰੇ ਦਾ ਧੰਨਵਾਦ। ਔਰ ਆਪ ਜੀ ਨੂੰ ਜਿਵੇਂ ਬੇਨਤੀ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਜਿਹੜੀ ਹੈ 20 ਤਰੀਕ ਨੂੰ ਆਰੰਭ ਹੋਣੀ ਹੈ, ਨੀਂਹ ਪੱਥਰ ਰੱਖਿਆ ਜਾਣਾ। ਪ੍ਰੋਗਰਾਮ ਅੱਜ ਤੋਂ ਸ਼ੁਰੂ ਨੇ, ਅੱਜ ਸ਼ਾਮ ਨੂੰ 7:30 ਤੋਂ ਲੈ ਕੇ 8:30 ਵਜੇ ਤੱਕ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਲੱਗ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਆਪ ਨੂੰ ਕੀਰਤਨ ਸਰਵਣ ਦੇਣਗੇ। 23 ਤਰੀਕ ਤੱਕ ਉਹਨਾਂ ਦਾ ਪ੍ਰੋਗਰਾਮ ਹੈ। ਔਰ ਆਪ ਜੀ ਨੂੰ ਬੇਨਤੀ ਜ਼ਰੂਰ ਸਾਹਸੀਆਂ ਭਰਨੀਆਂ, ਨਾਲ ਨਾਲ ਇਹ ਵੀ ਬੇਨਤੀ ਹੈ ਕਿ ਆਪਾਂ ਇਹਦੇ ਵਿੱਚ ਜੋ ਵੀ ਤੁਸੀਂ ਤਿਲ ਫੁੱਲ ਭੇਟਾ ਦਸਵੰਧ ਕੱਢ ਸਕਦੇ ਜੀ ਜ਼ਰੂਰ ਕੱਢਿਓ। ਅਤੇ ਜਿਹੜੀ ਬੇਨਤੀ ਅਸੀਂ ਕਰ ਰਹੇ, ਸ਼ਾਇਦ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਚੰਗੀ ਲੱਗੇ, ਪਰ ਮੈਂ ਕਹਿੰਦਾ ਜਿਹੜੀਆਂ ਚੀਜ਼ਾਂ ਗੁਰਦੁਆਰਾ ਸਾਹਿਬ ਕਿਸੇ ਕੰਮ ਨਹੀਂ ਆਉਂਦੀਆਂ ਉਹਨਾਂ ਦੀ ਬਜਾਏ ਅਸੀਂ ਉਹ ਵੀ ਮਾਇਆ ਬਿਲਡਿੰਗ ਫੰਡ 'ਚ ਪਾਈਏ। ਉਹ ਖਾਸ ਤੌਰ 'ਤੇ ਰੁਮਾਲਿਆਂ ਵੱਲੋਂ ਸੰਕੋਚ ਕਰਨ ਦਾ ਯਤਨ ਕਰੋ। ਔਰ ਰੁਮਾਲੇ ਜਿਹੜੇ ਨੇ ਉਹ ਕਿਸੇ ਵੀ ਗੁਰਦਸਥਾਨ ਦੇ ਉੱਤੇ ਰੁਮਾਲਿਆਂ ਦੀ ਜ਼ਰੂਰਤ ਨਹੀਂ। ਇੱਥੋਂ ਤੱਕ ਕਿ ਜਿੱਥੋਂ ਇਹ ਗੱਲ ਸ਼ੁਰੂ ਹੋਣੀ ਆ ਉੱਥੇ ਵੀ ਤੁਹਾਡੇ ਸਾਹਮਣੇ ਤੁਸੀਂ ਰੋਜ਼ ਵੇਖਦੇ ਜੇ TV ਦੇ ਉੱਤੇ ਰੁਮਾਲਾ ਆਉਂਦਾ, ਗੁਰੂ ਮਹਾਰਾਜ ਨੂੰ ਸ਼ੌਂਕ ਕਰ ਰੱਖਦੇ ਨੇ ਅਤੇ ਬੰਦ ਕਰਕੇ ਰੱਖ ਦਿੰਦੇ ਆ, ਫਿਰ ਉਹ ਰੁਮਾਲਾ ਫਿਰ ਪਿੱਛੇ ਨੂੰ ਚਲੇ ਜਾਂਦਾ। ਆਪਾਂ ਗੁਰਮੁਖ ਪਿਆਰਿਓ 5-5, 7-7, 10-10 ਲੱਖ ਦਾ ਰੋਜ਼ ਰੁਮਾਲਾ ਚੜ੍ਹ ਰਿਹਾ ਜਿਹੜਾ ਕਿ ਇੱਕ ਕਿਸੇ ਕੰਮ ਆ ਸਕਦਾ। ਇੱਥੇ ਵੀ ਆਪ ਜੀ ਨੂੰ ਬੇਨਤੀ ਹੈ, ਰੁਮਾਲਿਆਂ ਦੀ ਬਜਾਏ ਜਿਹੜਾ 100-150 ਦਾ ਰੁਮਾਲਾ ਲੈਣਾ ਉਹਦੇ ਨੂੰ ਬੇਤੇ ਹਰ ਪ੍ਰੋਗਰਾਮ ਵਿੱਚੋਂ ਮਾਇਆ ਬਿਲਡਿੰਗ ਦੇ ਫੰਡ ਵਿੱਚ ਪਾਓ ਤਾਂ ਕਿ ਆਉਣ ਵਾਲੀ ਜਨਰੇਸ਼ਨ ਵਾਸਤੇ ਸਾਡੇ ਲਈ ਇਹ ਚੀਜ਼ ਬਣ ਸਕੇ। ਇਹ ਤੁਹਾਡਾ ਹੀ ਕੰਮ ਹੈ ਸਾਰਿਆਂ ਦਾ, ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਬਣਨਾ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ। ਆਓ ਸਰਵਣ ਕਰੀਏ ਕੀਰਤਨ ਭਾਈ ਸਾਹਿਬ ਢਾਡੀ ਵਾਲਾ, ਭਾਈ ਸਾਹਿਬ ਰਾਮ ਸਿੰਘ ਰਫਤਾਰ ਦੇ ਤਾੜੀ ਦੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਾਣੀ ਭਾਗਾਂ ਵਾਲੇ ਉੱਪਰ ਰਾਣੀ ਨੇ ਸੰਗਤਾਂ ਚੜਾ ਪਵਸੇ ਕਿਹਾ ਗੁਰਬਾਣੀ ਨੇ ਕਿਹਾ ਗੁਰਬਾਣੀ ਨੇ ਕਰਦੇ ਸੰਗਤ ਭਾਗਾਂ ਵਾਲੇ ਉਹ ਪਰਾਣੀ।

panas.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸੁਹਾਈ ਪਾਇਆ। ਜੇ ਜਾਈਏ ਤਾਂ ਸਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਓ, ਨਾਰਾਇਣ ਪ੍ਰਾਣੀ ਅਧਾਰਾ। ਹਮ ਸੰਤ ਜਨਾਰੇ ਨਾਰਾ, ਪਤਿਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਹਰ ਦਿਨ ਰੈਣ ਕੀਰਤਨ ਗਾਈਐ, ਮੇਰੇ ਦਾਤਾ ਜੀ ਕਹਿੰਦੇ ਨੇ ਦਿਨ ਰਹਿਣ ਰਾਤ ਤੇ ਦਿਨ, ਹਰ ਦਿਨ ਰਹਿਣ ਕੀਰਤਨ ਗਾਈਐ। ਬਹੁ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਵਧਾਤਾ। ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨੇ ਆਇਆ। ਸੁਖ ਨਾਨਕ ਸਰਨੀ ਪਾਇਆ, ਗੁਰੂ ਕੇ ਪਿਆਰੇ ਆਓ ਦਾਤਾ ਦੀ ਕਿਰਪਾ ਹੋਈ ਏ। ਸੰਗਰਾਂਦ ਦਾ ਦਿਨ ਏ, ਕਿਉਂਕਿ ਅੱਜ ਅੱਸੂ ਮਹੀਨੇ ਦੀ ਰਮਤਾ ਹੋਈ ਏ। ਤੇ ਮੇਰੇ ਦਾਤਾ ਜੀ ਕਹਿੰਦੇ ਨੇ ਇੱਕ ਅੱਸੂ ਸੁਖੀ ਵਸੰਦੀਆਂ, ਜਿਨ੍ਹਾਂ ਮਿਆ ਹਰ ਰਾਏ। ਹੁਣ ਅੱਸੂ ਦਾ ਮਹੀਨਾ ਉਹਨੇ ਵਾਸਤੇ ਸੋਹਣਾ ਹੁੰਦਾ ਕਿ ਜਿਹੜੇ ਪਰਮਾਤਮਾ ਨੂੰ ਯਾਦ ਕਰਦੇ ਨੇ, ਉਠਾਉਂਦੇ ਆ ਬਹਾਂਦੇ ਆ ਸੁਬੰਧੀਆਂ ਹਰ ਸੋਏ। ਕਿਉਂਕਿ ਗੁਰੂ ਕਹਿ ਪਿਆਰੋ ਇੰਨਾ ਸੌਖਾ ਸਾਡਾ ਧਰਮ ਏ। ਮੇਰੇ ਦਾਤਾ ਜੀ ਕਹਿੰਦੇ ਉੱਠਦੇ ਆ ਰੱਬ ਦਾ ਨਾਂ ਲੈ ਕੇ ਕੰਮ ਕਰਿਆ ਕਰ ਆਪਣੇ, ਔਰ ਸਾਰਾ ਦਿਨ ਭਾਵੇਂ ਕਰ ਕੰਮ ਕਰਦਾ ਰਹਿ, ਪਰ ਇੱਕ ਗੱਲ ਯਾਦ ਰੱਖੀ, ਤੇਰਾ ਹੱਥ ਹੋਵੇ ਕਾਰ ਵੱਲ, ਪਰ ਤੇਰਾ ਮਨ ਹੋਵੇ ਪਰਮਾਤਮਾ ਦੇ ਉਪਕਾਰ ਵੱਲ। ਕਿਉਂਕਿ ਤੇਰੀ ਜਿਹੜੀ ਸੁਰਤੀ ਹੋਵੇ ਨਾ, ਉਹ ਕੰਮ ਵੱਲ ਵੀ ਹੋਣੀ ਚਾਹੀਦੀ, ਪਰ ਯਾਦ ਪਰਮਾਤਮਾ ਵੀ ਚਾਹੀਦਾ। ਇਹ ਨਾ ਵੀ ਉਹਨੂੰ ਰੱਬ ਨੂੰ ਭੁੱਲ ਜਾਵੇ। ਸ਼ਾਮ ਨੂੰ ਸੋਧਰ ਰਾਜ ਸਾਹਿਬ ਜੀ ਦਾ ਪਾਠ ਕਰ, ਤੇ ਸ਼ਾਮ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਆਰਾਮ ਕਰ। ਕਿਉਂਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਹ ਤਿੰਨ ਸਾਡੇ ਜ਼ਿੰਦਗੀ ਦੇ ਸਿਧਾਂਤ ਨੇ। ਇਹ ਜਿਹੜੇ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਗੁਰਬਾਣੀ ਅੰਦਰ ਜ਼ਿਕਰ ਹੈ, ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਗੁਰਬਾਣੀ ਅੰਦਰ ਕਈ ਸ਼ਹਿਰਾਂ ਦਾ ਜ਼ਿਕਰ ਹੈ, ਲਾਹੌਰ ਦਾ ਜ਼ਿਕਰ ਹੈ, ਅੰਮ੍ਰਿਤਸਰ ਦੀ ਧਰਤੀ ਦਾ ਜ਼ਿਕਰ ਹੈ, ਖਡੂਰ ਸਾਹਿਬ ਦਾ ਜ਼ਿਕਰ ਹੈ, ਫਿਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ ਆ। ਇੱਥੇ ਗੋਇੰਦਵਾਲ ਸਾਹਿਬ ਦਾ ਜ਼ਿਕਰ ਹੈ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤਾ ਕਊਆ ਹੰਸ ਹੋ ਹੈ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਵਤੀ ਦਾ ਘਰ, ਪਰ ਮੇਰੇ ਦਾਤਾ ਜੀ ਨੇ ਇੱਥੇ ਫਿਰ ਜ਼ਿਕਰ ਕੀਤਾ ਸੀ ਕਰਤਾਰਪੁਰ ਦਾ। ਕਹ ਕਰਤਾਰਪੁਰ ਦੀ ਧਰਤੀ ਦੇ ਦਾਤਾ ਨੇ ਕੀਤਾ ਕੀ ਹੈ? ਖੇਤੀਬਾੜੀ। ਵੇਖੋ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਵੀ ਕੀਤੀ। ਅੱਜ ਗੁਰੂ ਕੇ ਪਿਆਰੇ ਫੋਟੋ ਕਿਤੇ ਦਿਸਦੀ ਕਿਸੇ ਗੁਰਦੁਆਰੇ 'ਚ? ਕਿਤੇ ਨਹੀਂ ਦਿਸਦੀ, ਕਿਉਂਕਿ ਜਿਹੜੇ ਵਿਹਲੜ ਸਾਧ ਨੇ ਸਾਡੇ ਵਰਗੇ, ਮਾਫ ਕਰਨਾ, ਪਰ ਉਹਨੇ ਕਿਰਤ ਨਹੀਂ ਕਰਦੇ। ਕਿਰਤ ਕਰਨੀ ਬਹੁਤ ਜ਼ਰੂਰੀ ਆ। ਮੇਰੇ ਦਾਤਾ ਜੀ ਨੇ ਆਖਿਆ ਸੀ ਨਾ ਕਿ ਹਾਣ ਹੱਟ ਕਰ ਯਾਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਦੁਕਾਨਦਾਰੀ ਕਿਵੇਂ ਕਰਨੀ ਉਹ ਵੀ ਦਾਤਾ ਜੀ ਨੇ ਦੱਸੀ ਆ, ਤੇ ਜੇਕਰ ਤੂੰ ਕਿਰਸਾਣੀ ਕਰਨੀ ਹੈ ਉਹ ਕਿਵੇਂ ਕਰਨੀ ਆ? ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਵੇਖੋ ਕਿਵੇਂ ਖੇਤੀਬਾੜੀ ਕਰਨੀ, ਦਾਤਾ ਜੀ ਨੇ ਉਹ ਵੀ ਸਮਝਾ ਦਿੱਤੀ ਆ। ਮੱਝਾਂ ਦਾ ਪਾਲੀ ਵੀ ਬਣੇ ਨੀ, ਦੁਕਾਨਦਾਰੀ ਵੀ ਕੀਤੀ ਆ। ਕਿਉਂਕਿ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਉੱਤੇ ਗੁਰਦੁਆਰਾ ਹੱਟ ਸਾਹਿਬ ਸਾਨੂੰ ਦੱਸਦਾ ਕਿ ਗੁਰੂ ਨਾਨਕ ਦੇਵ ਜੀ ਕਿਵੇਂ ਦੁਕਾਨ ਤੇ ਵੇਖ ਕੇ ਤੇਰਾ ਤੇਰਾ ਕਹਿ ਕੇ ਤੋਲੀ ਜਾਂਦੇ ਨੇ। ਤੇ ਗੁਰੂ ਕੇ ਪਿਆਰੋ ਕਿਤੇ ਸੱਚਾ ਸੌਦਾ ਵੀ ਕੀਤਾ। ਇੱਥੇ ਮੇਰੇ ਦਾਤਾ ਜੀ ਲਿਖਦੇ ਨੇ ਨਾ, ਅੱਜ 20 ਰੁਪਈਆਂ ਦਾ ਜਿਹੜਾ ਸੌਦਾ ਹੈ, ਅੱਜ 20 ਰੁਪਈਆਂ ਦਾ ਵਿਆਜ ਮੁੱਕਦਾ ਥੋੜੋ ਏ। ਲੰਗਰਾਂ ਦੀ ਘਾਟ ਕਦੇ ਗੁਰੂ ਘਰੇ ਨਹੀਂ ਆਈ। ਤੇ ਜਦੋਂ ਮਹਿਤਾ ਕਾਲੂ ਜੀ ਪੁੱਛਦੇ ਨੇ ਕਿ ਨਾਨਕਾ ਮੇਰਾ 20 ਰੁਪਈਆ ਕਿੱਥੇ ਨੇ, ਉਦੋਂ ਜਿਹੜੀ ਕਰੰਸੀ ਹੁੰਦੀ ਸੀ ਉਹਦਾ ਨਾਂ ਸੀ ਰਾਜਤਪਨ। ਰਾਜਤਪਨ ਕਹਿੰਦੇ ਸੀ, ਰੁਪਈਏ ਨਹੀਂ ਕਹਿੰਦੇ ਸੀ। ਪਰ ਸਾਨੂੰ ਸਮਝਾਉਣ ਵਾਸਤੇ ਰੁਪਈਏ ਕਹਿਣਾ ਪੈਂਦਾ ਨਾ, ਜਿਵੇਂ ਇੱਥੇ ਡਾਲਰ ਨੇ। ਹੁਣ ਪੰਜਾਬ ਦੀ ਧਰਤੀ ਦੇ ਅਸੀਂ ਰੁਪਈਆਂ ਦੀ ਗੱਲ ਕਰਾਂਗੇ ਤੇ ਡਾਲਰਾਂ ਦੀ ਗੱਲ ਕਰਾਂਗੇ ਨਾ, ਪਰ ਜਿਹੜੀ ਉਸ ਸਮੇਂ ਜਿਹੜੀ ਕਰੰਸੀ ਸੀ ਉਹਦਾ ਨਾਂ ਸੀ ਰਾਜਤਪਨ। ਔਰ 20 ਰਾਜਤਪਨ ਦਾ ਲੰਗਰ ਅਜੇ ਵਿਆਹ 'ਚ ਘਾਟਾ ਥੋੜੋ ਆਇਆ। ਮਹਿਤਾ ਕਾਲੂ ਪੁੱਛਦਾ ਸੀ ਕਿ ਪੁੱਤ ਮੈਨੂੰ ਦੱਸ, ਮੇਰੇ 20 ਰੁਪਈਏ 20 ਰਾਜਤਪਨ ਕਿੱਥੇ ਗਵਾ ਕੇ ਆ ਗਏ ਆ?
ਤੇ ਗੁਰਦੇਵ ਹੱਸ ਕੇ ਕਹਿੰਦੇ ਬਾਪੂ ਜਿਹੜੀ ਕਮਾਈ ਮੈਂ ਕਰਕੇ ਆਇਆ ਨਾ ਇਹਦਾ ਵਿਆਜ ਵੀ ਖਾਈ ਜਾਣ 20 ਕੁੱਲਾ ਕਦੇ ਮੁੱਕੇਗਾ ਨਹੀਂ ਕਦੇ ਘਾਟਾ ਨਹੀਂ ਆਵੇਗਾ ਖਾਵੇ ਖਰਚ ਰਲਮਣ ਭਾਈ ਤੂੰ ਨਹੀਂ ਆਵੇ ਵੱਧ ਹੋ ਜਾਈ ਇਹ ਵਾਧੇ ਹੋਵੇਗਾ ਬਹੁਤਾ ਕਹੀਏ ਬਹੁਤਾ ਹੋਏ ਆਓ ਗੁਰੂ ਕੇ ਪਿਆਰੇ ਸਮਾਧੀਆਂ ਲਾ ਕੇ ਬੈਠੇ ਹੋ ਇੱਕ ਵਾਰੀ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਰਲਮਣ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਕੀਰਤਨ ਦੀ ਔਰ ਆਪ ਜੀ ਨੇ ਸਰਵਣ ਕੀਤਾ ਕੀਰਤਨ ਗੁਰੂ ਕੇ ਔਰ ਕੀਰਤਨੀਆਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਅੱਜ ਅੱਸੂ ਦਾ ਮਹੀਨਾ ਚੜਿਆ ਮੇਰਾ ਦਾਤਾ ਕਿਰਪਾ ਕਰੇ ਸੰਗਤਾਂ ਦਾ ਇਹ ਮਹੀਨਾ ਸੁੱਖਾਂ ਦਾ ਤੇ ਤਰੱਕੀ ਦਾ ਹਰ ਪਰਿਵਾਰ ਵਿੱਚ ਲੈ ਕੇ ਆਵੇ ਕਿਉਂਕਿ ਗੁਰੂ ਕੇ ਪਿਆਰੋ ਜਿਹੜਾ 12 ਮਹਾਨ ਆ 133 ਅੰਗੀ ਉੱਤੇ ਮੇਰੇ ਦਾਤਾ ਜੀ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ ਪਰ ਜਿਹੜੇ 12 ਮਹੀਨੇ ਨੇ ਮੈਨੂੰ ਮੇਰੇ ਦਾਤਾ ਜੀ ਨੂੰ ਪਤਾ ਸੀ ਕਿ ਹਰ ਸਿੱਖ ਦੇ ਮਨ ਵਿੱਚ ਚਾਹਨਾ ਹੁੰਦੀ ਮੈਂ ਸੰਗਰਾਂਦ 'ਤੇ ਆਵਾਂ ਭਾਵੇਂ ਦਿਨਾਂ ਦੀ ਸਿੱਖ ਵਿਚਾਰ ਨਹੀਂ ਜੇ ਕਰਦਾ ਸਿੱਖ ਦੇ ਦਿਨ ਸਾਰੇ ਬਰਾਬਰ ਨੇ 15 ਥਿੱਤੀ ਸੇਵਾ ਮੁਕਤ ਗਵਾਰ ਮੇਰੇ ਦਾਤਾ ਜੀ ਕਹਿੰਦੇ ਕੋਈ ਦਿਨਾਂ ਦੀ ਵਿਚਾਰ ਕਰਦਾ ਮੂਰਖੇ ਪਰ ਮੇਰੇ ਦਾਤਾ ਜੀ ਨੇ ਇਹਨਾਂ ਦਾ ਜ਼ਿਕਰ ਤਾਂ ਕੀਤਾ ਸੀ ਬਹਿ ਕੇ ਸਤ ਸੰਗਤ ਕਰੋ ਅਰਦਾਸ ਕਰੋ ਪਰਮਾਤਮਾ ਦੇ ਚਰਨਾਂ 'ਚ ਕਿ ਦਾਤਾ ਜਿਹੜਾ ਪਿਛਲਾ ਮਹੀਨਾ ਸੀ ਨਾ ਉਹਦੇ 'ਚ ਕੋਈ ਊਣਤਾਈ ਰਹਿ ਗਈ ਉਹ ਅਗਲੇ ਮਹੀਨੇ 'ਚ ਪੂਰੀ ਹੋ ਜਾਵੇ ਅਸੀਂ ਬਾਣੀ ਨਾਲ ਜੁੜ ਜਾਈਏ ਬੱਚਿਆਂ ਨੂੰ ਬਾਣੀ ਪੜ੍ਹਾ ਲਈਏ ਸਾਡੇ ਜੀਵਨ ਦੇ ਅੰਦਰ ਕੋਈ ਚੇਂਜ ਆ ਜਾਵੇ ਪਰ ਗੁਰੂ ਕੇ ਪਿਆਰੇ ਜਿਹੜਾ ਮਨ ਹੀ ਨਾ ਉਹ ਚੇਂਜ ਆਉਣ ਥੋੜ੍ਹਾ ਦਿੰਦਾ ਸਾਡੇ ਵਰਗੇ ਦੀ ਆਦਤਾਂ ਥੋੜ੍ਹਾ ਜਾਂਦੀਆਂ ਵਾਰ ਸਾਰ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਕਿਉਂਕਿ ਮਨੁੱਖ ਆਦਤਾਂ ਨਾਲ ਲੈ ਕੇ ਤੁਰਦਾ ਆਓ ਗੁਰੂ ਕੇ ਪਿਆਰੋ ਜਿਹੜਾ ਇਤਿਹਾਸ ਆਪਾਂ ਕੀਤਾ ਨੂੰ ਅੱਗੇ ਤੋਰਾਂਗੇ ਇਤਿਹਾਸ ਲੰਬੇ ਨੇ ਦੋ ਦੋ ਕਿਤਾਬਾਂ ਕਹਿ ਹੁੰਦੀਆਂ ਨੇ ਹੁਣ ਆਪਾਂ ਗੱਲ ਕਰਦੇ ਸਰ ਛੇਵੇਂ ਪਾਤਸ਼ਾਹ ਦਾ ਭੇਜਿਆ ਹੋਇਆ ਅੱਜ ਬਾਬਾ ਬਿਧੀ ਚੰਦ ਭਾਈ ਰੂਪੇ ਤੋਂ ਤੁਰਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿਹੜੇ ਪੰਜ ਪੀਰ ਨੇ ਪਰ ਸਾਡੇ ਪੰਜਾਬ ਦੇ ਲੋਕਾਂ ਨੇ ਤਾਂ ਪੰਜਾਂ ਪੀਰਾਂ ਦੀ ਜਗ੍ਹਾ ਬਣਾ ਦਿੱਤੀਆਂ ਮੁਸਲਮਾਨਾਂ ਨੂੰ ਪੀਰ ਮੰਨ ਲਏ ਆ ਮੈਂ ਕਿਸੇ ਨੇ ਗੱਲ ਕਰਦਾ ਸੀ ਮੈਂ ਕਿਹਾ ਕਿ ਪੰਜ ਪੀਰ ਤੈਨੂੰ ਪਤਾ ਕਿਹੜਾ ਨੇ ਕਹਿੰਦਾ ਉਹ ਜਿਹੜੇ ਮੁਸਲਮਾਨਾਂ ਦੀ ਜਗ੍ਹਾ ਜਿੱਥੇ ਹਰਾ ਝੰਡਾ ਝੁਲਦਾ ਭਾਈ ਗੁਰਦਾਸ ਜੀ ਨੇ ਥੋੜ੍ਹਾ ਲਿਖਿਆ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਦਾ ਜ਼ਿਕਰ ਕੀਤਾ ਸੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਛੇਵਾਂ ਗੁਰੂ ਬੈਠਾ ਗੁਰ ਭਾਰੀ ਕਹਿਣ ਲੱਗੇ ਦਾਰੀ ਅਸਲ ਇਹ ਜਿਹੜਾ ਛੇਵਾਂ ਪਾਤਸ਼ਾਹ ਹੈ ਨਾ ਇਹ ਵੀ ਬਹੁਤ ਵੱਡਾ ਪੀਰ ਹੈ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਅਰਜਨ ਦੇਵ ਜੀ ਨੇ ਕਾਇਆ ਪਲਟ ਕੇ ਆਪਣੀ ਜੋਤ ਦਿੱਤੀ ਸੀ ਆਪਣੇ ਵਰਖੁਰਦਾਰ ਨੂੰ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਵੋ ਪਰਉਪਕਾਰੀ ਇੱਥੇ ਗੁਰੂ ਕੇ ਪਿਆਰੇ ਜਿਹੜੇ ਯੋਧੇ ਹੁੰਦੇ ਨੇ ਨਾ ਕਦੇ ਪਰਉਪਕਾਰੀ ਨਹੀਂ ਹੁੰਦੇ ਯੋਧੇ ਜ਼ੁਲਮ ਵੀ ਕਰ ਜਾਂਦੇ ਨੇ ਪਰ ਮੇਰਾ ਦਾਤਾ ਤੇ ਯੋਧਾ ਵੀ ਇਹ ਪਰਉਪਕਾਰੀ ਵੀ ਬੜਾ ਹੈ ਇੱਥੇ ਕੋਈ ਦਾਤ ਮੰਗਣੇ ਆਉਂਦਾ ਹੈ ਕੋਈ ਅਰਦਾਸ ਆ ਕੇ ਕਰਦਾ ਹੈ ਦਾਤੇ ਦਾਤ ਰੱਖੀ ਅਤੇ ਆਪਣੇ ਜਿਸ ਭਾਵੇ ਤਿਸ ਦੇਈ ਇਹ ਜਿਹੜੀਆਂ ਦਾਤਾਂ ਨੇ ਨਾ ਕਿਉਂਕਿ ਪਰਮਾਤਮਾ ਦੇ ਕੋਲ ਨੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਊਹਾ ਸੱਚ ਹੋਵੇ ਸਾਨੂੰ ਦਿੰਦਾ ਕੌਣ ਹੀ ਕਿਉਂਕਿ ਗੁਰੂ ਕੇ ਪਿਆਰੇ ਪਦ ਸੰਬੰਧ ਕੱਢਿਆ ਕਰੀਏ ਐਤਵਾਰ ਨੂੰ ਗੁਰੂ ਕੀ ਇਮਾਰਤਾਂ ਦੀ ਆਰੰਭਤਾ ਹੋ ਜਾਣੀ ਆ ਕੋਸ਼ਿਸ਼ ਕਰੋ ਕਿ ਜਿਹਨਾਂ ਨੂੰ ਪੈਨਸ਼ਨ ਆਉਂਦੀ ਉਹ ਵੀ ਦਸਵੰਧ ਕੱਢੋ ਜਿਹੜੇ ਕੰਮ ਕਰਦੇ ਨੇ ਤਨਖਾਹਾਂ 'ਚੋਂ ਦਸਵੰਧ ਕੱਢੋ ਇਹ ਜਿਹੜੇ ਗੁਰੂ ਦੀਆਂ ਇਮਾਰਤਾਂ ਜੇ ਆਪਾਂ ਦਸਵੰਧ ਪਾ ਸਕੀਏ ਕਿਉਂਕਿ ਜਿਹੜੇ ਗੁਰੂ ਘਰ ਦੀਆਂ ਇਮਾਰਤਾਂ ਨੇ ਨਾ ਉਹਨਾਂ ਵਿੱਚ ਆਪਾਂ ਹੀ ਆਉਣਾ ਆਪਾਂ ਹੀ ਕਿਉਂਕਿ ਸਮੇਂ ਸਮੇਂ 'ਤੇ ਕਥਾ ਵਿਗਿਆਨ ਅਸੀਂ ਵੀ ਕਰਾਂਗੇ ਸਾਡੇ ਵੀਰ ਬੜਾ ਸਾਥ ਦਿੰਦੇ ਨੇ ਪਰ ਗੁਰੂ ਦੀਆਂ ਇਮਾਰਤਾਂ ਆਪਾਂ ਘਰ ਸੋਹਣੇ ਬਣਾ ਲਿਆ 30-30 ਸਾਲ ਕਿਸ਼ਤਾਂ ਤਾਰੀ ਜਾਂਦੇ ਹਾਂ ਜਦੋਂ ਪਰਿਵਾਰ ਦਾ ਇੱਕ ਮੈਂਬਰ ਹੁੰਦਾ ਕਹਿੰਦਾ ਬੇਸਮੈਂਟ ਲੈ ਲਓ ਜਦੋਂ ਦੋ ਹੁੰਦੇ ਇਕੱਠੇ ਨਾ ਕਹਿੰਦੇ ਹੁਣ ਇੱਦਾਂ ਕਰੀਏ ਘਰ ਹੀ ਲੈ ਲਈਏ ਕਿਸ਼ਤਾਂ ਤਾਰ ਲਾਂਗੇ ਹੁਣ ਜਦੋਂ ਕਿਸ਼ਤਾਂ ਤਰਦੀਆਂ ਲਾਗੇ ਦੇ ਹੋ ਜਾਂਦੀਆਂ ਨਾ ਫਿਰ ਕਹਿੰਦਾ ਘਰ ਵੱਡਾ ਲੈ ਲਈਏ ਫਿਰ ਘਰ ਵੱਡਾ ਲੈਣ ਲੱਗ ਪੈਂਦੇ ਨੇ ਪਰ ਗੁਰੂ ਦਾਤੇ ਦੀ ਜਿਹੜੀ ਘਰ ਹੈ ਨਾ ਆਪਾਂ ਨੂੰ ਗੁਰੂ ਨੇ ਦਿੱਤਾ ਹੈ ਆਪਾਂ ਨੂੰ ਗੁਰੂ ਦਾਤੇ ਨੇ ਮਾਇਆ ਦਿੱਤੀ ਹੋਈ ਨਾ ਆਪਾਂ ਉਹਨੇ ਦੀ ਦਿੱਤੀ ਹੋਈ ਮਾਇਆ 'ਚੋਂ ਦੇਣੀ ਆ ਬਾਪੂ ਇਹੋ ਜਿਹਾ ਲੱਭਣਾ ਨਹੀਂ
ਜਿਹੜਾ 100 ਦੇ ਕੇ 10 ਮੰਗਦਾ ਉਹ ਕਹਿੰਦਾ ਸਿੱਖਾਂ ਤੇ ਸੰਬੰਧ ਕੱਢ ਲਿਆ ਕਰ, 90 ਆਪਣੇ ਘਰੇ ਖਰਚ ਲਾ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਹੀਂ ਆਵਈ। ਆ ਗਲਤ ਭਰੇ ਭੰਡਾਰ, ਉਹਦੇ ਭੰਡਾਰ ਭਰੇ ਨੇ ਤੇ ਸਾਡੇ ਘਾਟਾ ਨਹੀਂ ਆਵੇਗਾ, ਕਿਉਂਕਿ ਚਿੜੀ ਚੂੰਚ ਕਰ ਲੈ ਗਈ, ਨਦੀ ਨਾ ਘਟਿਓ ਨੀਰ, ਦਾਨ ਦੀਏ ਧਨ ਨਾ ਘਟੇ ਕਹਿ ਕੇ ਭਗਤ ਕਬੀਰ। ਆ ਕਦੇ ਦਾਨ ਦਿੱਤਿਆ ਧਨ ਘਟਦਾ ਹੀ ਨਹੀਂ, ਸਮੁੰਦਰ ਹੀ ਨਾ, ਹੁਣ ਪਾਣੀ ਪੀ ਲਿਆ ਚਿੜੀ ਨੇ ਤੇ ਗੁਰੂ ਕੇ ਪਿਆਰੇ ਕਦੇ ਪਾਣੀ ਘਟਦਾ? ਕਦੇ ਨੀ ਘਟੇਗਾ। ਜਿਹੜੀ ਮਾਇਆ ਦਾਨ ਕੀਤੀ ਜਾਵੇ ਨਾ ਉਹਦੇ ਨਾਲ ਵਾਧਾ ਹੀ ਹੁੰਦਾ, ਕਿਉਂਕਿ ਜਦੋਂ ਮਹਾਂਪੁਰਸ਼ ਅਰਦਾਸ ਕਰਦੇ ਨੇ ਕੀ ਕਹਿੰਦੇ ਨੇ ਕਿ ਬਹੁਤਾ ਕਹੀਏ ਬਹੁਤਾ ਹੋਏ, ਦਾਤੂ ਦਾਤੇ ਦੀ ਬਾਣੀ ਦਾ ਜ਼ਿਕਰ ਹੈ ਨਾ, ਅਗਰ ਬਹੁਤਾ ਕਮੋਗੇ ਤੇ ਬਹੁਤਾ ਹੀ ਹੋਵੇਗਾ। ਕਿਉਂਕਿ ਪੁਰਾਣੇ ਆਪਾਂ ਪੰਜਾਬ ਦੀ ਧਰਤੀ ਤੇ ਵੇਖਦੇ ਹੁੰਦੇ ਸੀ, ਆਪਾਂ ਸਾਰੇ ਪੰਜਾਬ ਚੋਂ ਆਏ ਹਾਂ, ਔਰ ਜਦੋਂ ਭਾਵੇਂ ਘਰੇ ਗਰੀਬੀ ਹੁੰਦੀ ਸੀ, ਕੱਚੇ ਘਰ ਸਨ, ਤੇ ਕਿਸੇ ਨੇ ਪੁੱਛਣਾ ਕਹਿਣਾ ਤੇਰਾ ਹਾਲ ਚਾਲ ਕੀ ਹੈ ਸਰਦਾਰਾ, ਕਹਿਣਾ ਚੜ੍ਹਦੀ ਕਲਾ, ਔਰ ਚਾਰ ਨਾਲ ਰੋਟੀ ਖਾ ਕੇ ਵੀ ਚੜ੍ਹਦੀ ਕਲਾ 'ਚ ਰਹਿੰਦੇ ਸਾਂ। ਅੱਜ ਥੱਲੇ ਕਰੋੜਾਂ ਦੀਆਂ ਗੱਡੀਆਂ, ਕਰੋੜਾਂ ਦੇ ਘਰ, ਕਰੋੜਾਂ ਦੀਆਂ ਕੋਠੀਆਂ, ਫਰਿੱਜਾਂ ਖਾਣੇ ਨਾਲ ਭਰੀਆਂ ਹੋਈਆਂ, ਤੇ ਚਿਹਰੇ ਫਿਰ ਵੀ ਉਤਰੇ ਹੋਏ ਨੇ, ਚਿਹਰੇ ਫਿਰ ਵੀ ਸਾਡੇ ਦਾਸ ਨੇ। ਚੜ੍ਹਦੀ ਕਲਾ 'ਚ ਰਹਿਣਾ, ਅਰਦਾਸ ਕਰਕੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭੱਲਾ। ਆਪਾਂ ਸਰਬੱਤ ਦਾ ਭੱਲਾ ਵੀ ਮੰਗਦੇ ਹਾਂ, ਤੇ ਮੇਰੇ ਦਾਤਾ ਜੀ ਕਹਿੰਦੇ ਜੇ ਚੜ੍ਹਦੀ ਕਲਾ 'ਚ ਆਉਣਾ ਨਾਮ ਜਪ ਲਿਆ ਕਰ, ਜਿਹਦੇ ਪੱਲੇ ਨਾਮ ਹੈ ਉਹਦੀ ਚੜ੍ਹਦੀ ਕਲਾ ਹੈ। ਪਰ ਜੇ ਤੋ ਨਾਮ ਵਿਸਰ ਗਿਆ ਨਾ, ਉਹ ਰੋਗਾਂ ਨਾਲ ਭਰਿਆ ਹੁੰਦਾ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਆਓ ਗੁਰੂ ਕੇ ਪਿਆਰਿਓ ਚੱਲੀਏ ਹੁਣ ਲਾਹੌਰ ਦੀ ਧਰਤੀ ਤੇ। ਛੇਵੇਂ ਪਾਤਸ਼ਾਹ ਨੇ ਆਖਿਆ ਸੀ ਬਾਬਾ ਬਿਧੀ ਚੰਦਾ ਜਾ ਕੇ ਬਾਬੇ ਜੀਵਨ ਨੂੰ ਮਿਲੀ, ਬਾਬਾ ਜੀਵਨ ਨੂੰ ਮਿਲ ਜਾ ਕੇ ਮਿਲੇ ਨੇ। ਤੇ ਬਾਬਾ ਜੀਵਨ ਜੀ ਨੂੰ ਕਹਿੰਦੇ ਨੇ, ਕਹਿੰਦੇ ਬਾਬਾ ਜੀ ਇੱਦਾਂ ਕਰੋ, ਇੱਕ ਦੇ ਦਿਓ ਖੁਰਪਾ, ਇੱਕ ਦੇ ਦਿਓ ਦਾਤੀ, ਇੱਕ ਦੇ ਦਿਓ ਪੱਲੀ। ਬਾਬਾ ਜੀਵਨ ਕਹਿੰਦਾ ਕੰਨਾ ਕੀ ਏ? ਕਹਿੰਦਾ ਮੈਂ ਘੋੜਿਆਂ ਵਾਸਤੇ ਘਾਹ ਲੈ ਕੇ ਜਾਣਾ, ਤੇ ਨਾਲੇ ਤੂੰ ਆਪ ਹੀ ਤੇ ਕਹਿੰਦਾ ਕਿ ਰੋਜ਼ ਸੌਂਦੇ ਖਾਂ ਆਉਂਦਾ, ਉਹ ਆ ਕੇ ਘਾਹ ਅੰਦਰ ਲੈ ਕੇ ਜਾਂਦਾ। ਤੇ ਕਹਿਣ ਲੱਗਾ ਬਾਬਾ ਵੇਖ ਲਾ, ਸ਼ੇਰ ਦੇ ਘੁਰਨੇ 'ਚ ਹੱਥ ਪਾਉਣ ਲੱਗਾ, ਸ਼ੇਰ ਦੇ ਘੁਰਨੇ 'ਚ ਹੱਥ ਪਾਇਆ ਸ਼ੇਰ ਝਪਟ ਮਾਰ ਸਕਦਾ। ਤੇ ਕਹਿਣ ਬਾਬਾ ਬਿਧੀ ਚੰਦ ਕਹਿੰਦਾ ਗੁਰੂ ਤੇ ਭਰੋਸਾ ਹੋਵੇ ਨਾ, ਤੇਰੇ ਭਰੋਸੇ ਪਿਆਰੇ ਮੈਂ ਲੜ ਲੜਾਇਆ। ਜੇ ਗੁਰੂ ਤੇ ਸਿੱਖਾ ਭਰੋਸਾ ਹੈ ਨਾ, ਪਰਵਾਹ ਨਾ ਹੀ ਕਿਸੇ ਕੇਰੀ, ਵਾਹ ਸੱਚੇ ਨਾ ਹੈ, ਜਿਹੜਾ ਗੁਰੂ ਤੋਂ ਡਰਦਾ ਉਹ ਕਿਸੇ ਤੋਂ ਨਹੀਂ ਡਰਦਾ। ਬਾਬਾ ਬਿਧੀ ਚੰਦ ਕਹਿਣ ਲੱਗਾ, ਕਹਿੰਦਾ ਬਾਬਾ ਜੀਵਨ ਜਿਹੜਾ ਗੁਰੂ ਤੋਂ ਡਰਦਾ ਉਹ ਨਹੀਂ ਕਿਸੇ ਤੋਂ ਡਰਦਾ, ਤੇ ਜਿਹੜਾ ਗੁਰੂ ਤੋਂ ਨਹੀਂ ਡਰਦਾ ਉਹ ਥਾਂ ਥਾਂ ਚਾਪਲੂਸੀ ਕਰੀ ਜਾਂਦਾ। ਮੈਂ ਗੁਰੂ ਤੋਂ ਡਰਦਾ ਪਰ ਮੈਂ ਰਾਜੇ ਤੋਂ ਥੋੜ੍ਹਾ ਡਰਦਾ, ਵੇਖੀ ਮੈਂ ਘੋੜੇ ਕਿਵੇਂ ਲੈ ਕੇ ਜਾਂਦਾ। ਤੇ ਗੁਰੂ ਕੇ ਪਿਆਰੇ ਉਹ ਪੱਲੀ ਲੈ ਲਈ, ਦਾਤੀ ਲੈ ਲਈ, ਰੰਬਾ ਲੈ ਲਿਆ, ਇਹਨੂੰ ਖੁਰਪਾ ਵੀ ਕਹਿੰਦੇ ਨੇ। ਕਹਿੰਦੇ ਨੇ ਜਦੋਂ ਸ਼ਾਮ ਨੂੰ ਤੁਰ ਲੱਗਾ ਨਾ, ਤੇ ਬਾਬਾ ਜੀਵਨ ਕਹਿਣ ਲੱਗਾ ਸ਼ਾਮ ਨੂੰ ਕਿਉਂ ਚੱਲਿਆ? ਕਹਿਣ ਲੱਗਾ ਸ਼ਾਮ ਨੂੰ ਤਾਂ ਚੱਲਿਆ ਵੇਖ ਕੇ ਆਵਾਂ ਘਾਹ ਕਿੱਥੇ ਖਾਰਾ ਆਈ ਹੈ। ਕਹਿਣ ਲੱਗੇ ਇੱਦਾਂ ਕਰੀ ਮੈਂ ਪੰਡ ਬੰਨ ਲਿਆ, ਸਾਰੇ ਕਾਹੀ ਰਾਤ ਨੂੰ ਲਿਆਉਂਦੇ ਨੇ। ਕਹਿੰਦਾ ਨਹੀਂ ਮੈਂ ਸਵੇਰ ਨੂੰ ਪੰਡ ਬੰਨ ਕੇ ਲਿਆਵਾਂਗਾ, ਉਹਨਾਂ ਦੇ ਜਿਹੜੇ ਘਾਹ ਰਾਤ ਨੂੰ ਖਰਾਬ ਹੋ ਜਾਂਦੇ ਨੇ ਨਾ, ਜਦੋਂ ਸਵੇਰੇ ਸਵੇਰੇ ਮੈਂ ਘਾਹ ਲੈ ਕੇ ਆਵਾਂਗਾ ਉਹ ਹਰਾ ਹੋਵੇਗਾ। ਤੇ ਗੁਰੂ ਕੇ ਪਿਆਰੇ ਹੁਣ ਖੋਤਿਆ ਘਾਹ, ਵੇਖੋ ਗੁਰੂ ਦੇ ਸਿੱਖਾਂ ਨੇ ਔਰ ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਕਿਹੋ ਜਿਹੇ ਕਾਰਨਾਮੇ ਕੀਤੇ ਨੇ, ਕਿਉਂਕਿ ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਬਾਬਾ ਲੱਖੀ ਸ਼ਾਹ ਬਣਜਾਰਾ ਘਰ ਨੂੰ ਵੀ ਅੱਗ ਲਾ ਦਿੰਦਾ। ਯਾਦ ਰੱਖਿਓ, ਬਾਬਾ ਲੱਖੀ ਸ਼ਾਹ ਬਣਜਾਰਾ ਗੁਰੂ ਤੇਗ ਬਹਾਦਰ ਜੀ ਦੇ ਧਰ ਦਾ ਸੰਸਕਾਰ ਵੀ ਕਰਦਾ ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ। ਤੇ ਗੁਰੂ ਕੇ ਪਿਆਰੋ ਭਾਈ ਮੋਤੀ ਰਾਮ ਮੇਰਾ ਦੁੱਧ ਛਕਾਉਂਦਾ ਰਾਤ ਨੂੰ ਮਾਤਾ ਗੁਜਰੀ ਤੇ ਸਿਵ ਯਾਦਿਆਂ ਨੂੰ, ਪਰ ਪਰਿਵਾਰ ਨੂੰ ਕੋਹਲੂ 'ਚ ਪੀੜਿਆ ਜਾਂਦਾ। ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਭਾਈ ਮਨੀ ਸਿੰਘ ਬੰਦ ਬੰਦ ਵੀ ਕਟਵਾ ਰਹੇ ਹੈ। ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਦਾ ਦਿਲ ਵੀ ਮੂੰਹ 'ਚ ਪਵਾ ਰਹੇ ਹੈ ਤੇ ਸਰੀਰ ਦਾ ਟੋਟਾ ਟੋਟਾ ਕੀਤਾ ਜਾ ਰਹੀ ਹੈ। ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਭਾਈ ਤਾਰੂ ਸਿੰਘ ਆਪਣੇ ਸਿਰ ਦਾ ਖੋਪੜ ਵੀ ਲਹਾ ਰਹੇ ਹੈ। ਇਹਨੇ ਪ੍ਰਾਚੀਨ ਸਿੱਖਾਂ ਦਾ ਇਤਿਹਾਸ, ਇਹ ਸਾਡਾ ਵਿਰਸਾ ਹੈ, ਕਿਉਂਕਿ ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਮਾਮਾ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ 'ਚ ਪਵਾ ਲੈ ਤੇ ਆਖਿਆ ਸੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜੋ ਸਾਨੂੰ ਵੱਢੇਗਾ ਅਸੀਂ ਦੂਣ ਸਵਾਏ ਹੋਏ। ਟੋਟੇ ਜਿਗਰ ਦੇ ਸਾਹਮਣੇ ਕੰਨ ਟੋਟੇ, ਮਾਮਾ ਟੱਕਰੇ ਝੋਲੀ ਪਵਾਉਂਦੀਆਂ ਸੀ, ਉੱਚਾ ਸੁੱਟ ਕੇ ਪੁੱਛਦੇ ਨਿੱਜੀਆਂ ਤੇ ਮਾਮਾ ਰੱਤਾ ਵੀ ਨਹੀਂ, ਘਬਰਾਉਂਦੀਆਂ ਸੀ।
ਇਹ ਗੁਰੂ ਦੀਆਂ ਖੁਸ਼ੀਆਂ ਨੇ ਨਾ। ਬਾਬਾ ਵਧੀਕ ਚੰਦ ਜਾ ਕੇ ਘਾਹ ਖੁੱਤਦਾ ਸਵੇਰ ਨੂੰ ਤੇ ਗੁਰੂ ਕੇ ਪਿਆਰੇ ਪੰਡ ਬੰਨ ਕੇ ਲੈ ਆਂਦੀ ਘਾਹ ਮੰਡੀ ਚ। ਹੁਣ ਲਾਹੌਰ ਦਾ ਜਿਹੜਾ ਕਿਲਾ ਏ ਉਹਦੇ ਸਾਹਮਣੇ ਘਾਹ ਮੰਡੀ ਲੱਗਦੀ ਸੀ। ਹੁਣ ਘੋੜੇ ਬਾਦਸ਼ਾਹ ਕੋ ਥੋੜੇ ਥੋੜੋ ਨੀ, ਬਾਦਸ਼ਾਹ ਵੀ ਸਵਾਰੀ ਕਰਦਾ ਤੇ ਸਿਪਾਹੀ ਵੀ ਸਵਾਰੀਆਂ ਘੋੜੇ ਦੀਆਂ ਕਰਦੇ ਨੇ। ਹੁਣ ਘੋੜੇ ਬਹੁਤੇ ਨੇ, ਘਾਹ ਹੀ ਆਉਂਦੇ ਨੇ, ਉਹ ਘਾਹ ਵੇਚਦੇ ਨੇ ਤੇ ਕਹਿੰਦੇ ਨੇ ਸੌਂਦੇ ਖਾਈ ਅੰਦਰੋਂ ਨਿਕਲਿਆ ਸਿਪਾਹੀਆਂ ਸਮੇਤ। ਹੁਣ ਲੋਕੀ ਪੁੱਛਦੇ ਨੇ ਉਹ ਕਹਿੰਦੇ ਘਾਈਆ ਕੀ ਲੈਣਾ ਇਸ ਪੰਡ ਦਾ, ਕਿਉਂਕਿ ਹਰਾ ਹਰਾ ਘਾਹ ਤਾਜ਼ਾ ਤਾਜ਼ਾ ਲੈ ਕੇ ਆਇਆ, ਹਰ ਕੋਈ ਖਿੱਚੀ ਆਉਂਦਾ। ਕਹਿੰਦਾ ਇੱਕ ਰੁਪਈਆ ਲਵਾਂਗਾ। ਹੁਣ ਇੱਕ ਰੁਪਈਆ ਉਹ ਸਮੇਂ ਜਦੋਂ ਲੋਕੀ ਕਹਿੰਦੇ ਸੀ ਨਾ ਇੱਕ ਰੁਪਈਆ ਜਦੀ ਜੇਬੀ 'ਚ ਹੋਵੇ ਉਹ ਪੰਡਾਂ ਵਰਗੇ ਸੌਦਿਆਂ ਦੀਆਂ ਲੈ ਆਉਂਦਾ, ਉਦੋਂ 12.5 ਰੁਪਈਏ ਤੇ ਗੁਰੂ ਕੇ ਪਿਆਰੇ ਸੋਨੇ ਦਾ ਇੱਕ ਤੋਲਾ ਹੁੰਦਾ ਸੀ। ਇੱਕ ਰੁਪਈਏ ਦੀ ਕਿੰਨੀ ਕੀਮਤ ਆ, ਕਿਉਂਕਿ ਆਪਾਂ ਨੂੰ ਪਤਾ ਆਪਾਂ ਉਹ ਚਵਾਨੀਆਂ ਵੀ ਵੇਖੀਆਂ ਨੇ, ਦਸੀਆਂ ਵੀ ਵੇਖੀਆਂ ਨੇ, ਅਠਾਨੇ ਵੀ ਵੇਖੇ ਨੇ, ਆਪਾਂ ਉਹ ਕੌਡੀਆਂ ਵੀ ਵੇਖੀਆਂ, ਟਕੇ ਵੀ ਵੇਖੇ ਨੇ, ਪਰ ਕਹਿੰਦੇ ਇੱਕ ਰੁਪਈਆ। ਸਾਰੇ ਹੱਸ ਕੇ ਤੁਰੇ ਜਾਂਦੇ, ਕਹਿੰਦੇ ਘਾਹ ਵੇਚਣਾ ਥੋੜਾ ਆ। ਹੁਣ ਬਾਬਾ ਵਿਧੀ ਚੰਦ ਤੇ ਇੰਤਜ਼ਾਰ ਕਰਦਾ ਉਸ ਬੰਦੇ ਦਾ ਕਿ ਜਿਹਨੇ ਘਾਹ ਅੰਦਰ ਲੈ ਕੇ ਜਾਣਾ। ਸੁੰਦ ਖਾਈ ਆ ਗਿਆ, ਉਹ ਵੀ ਖਿੱਚੀ ਆ ਗਿਆ, ਕਹਿੰਦਾ ਘਾਹ ਉਹ ਤਾਜ਼ਾ ਲੱਗਦਾ। ਕਹਿਣ ਲੱਗਾ ਉਹ ਘਾਈਆ ਘਾਹ ਵੇਚਣਾ, ਕਹਿੰਦਾ ਜੀ ਵੇਚਣ ਵਾਸਤੇ ਰੱਖੇ ਆ। ਕਹਿੰਦਾ ਪਰ ਕੀ ਲੈਣਾ ਇਹਦਾ, ਕਹਿੰਦਾ ਜੀ ਘਾਹ ਕਿੱਥੇ ਲੈ ਜਾਣਾ, ਕਹਿੰਦਾ ਬਾਦਸ਼ਾਹ ਦੇ ਘੋੜਿਆਂ ਵਾਸਤੇ। ਬਾਬਾ ਵਿਧੀ ਚੰਦ ਕਹਿੰਦਾ ਸੱਚੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਘਾਹ ਜਾਣਾ, ਮੈਂ ਕੋਈ ਮੁੱਲ ਨਹੀਂ ਕਰਾਂਗਾ। ਕਹਿਣ ਲੱਗਾ ਸੱਚਾ ਪਾਤਸ਼ਾਹ, ਕਹਿਣ ਲੱਗਾ ਹਾਂ ਉਹ ਸੱਚਾ ਪਾਤਸ਼ਾਹ ਤਾਹ ਨੂੰ ਕਰ ਲੈ ਜਿਹੜਾ ਦੁਨੀਆਂ ਨੂੰ ਦਿੰਦਾ। ਕਹਿਣ ਲੱਗਾ ਕਸੇਰਿਆ ਇੱਕ ਤਿੰਨ ਵਾਅਦਾ ਕਰਦੇ ਰਹੋ ਦੇਵਾਂਗੇ ਰੁਪਈਆ ਹੀ, ਪਰ ਜੇਕਰ ਘੋੜਿਆਂ ਨੇ ਘਾਹ ਨਾ ਖਾਧਾ ਤਾਂ ਰੁਪਈਆ ਨਹੀਂ ਦੇਣਾ। ਕਹਿੰਦਾ ਚਲੋ ਠੀਕ ਆ। ਤੇ ਨਾਲ ਦੇ ਨੌਕਰਾਂ ਨੂੰ ਕਹਿਣ ਲੱਗੇ ਪੰਡ ਚੁੱਕੋ। ਕਹਿੰਦਾ ਬਾਬਾ ਵਿਧੀ ਚੰਦ ਕਹਿੰਦਾ ਬਿਲਕੁਲ ਨਹੀਂ, ਇਹ ਪੰਡ ਮੈਂ ਲੈ ਕੇ ਜਾਵਾਂਗਾ। ਸੁਣਦੇ ਖਾ ਕਹਿੰਦਾ ਕਿਉਂ, ਕਹਿੰਦੇ ਡਾਰੀ ਅਸਲ ਅਗਰ ਤੁਸੀਂ ਲੈ ਗਏ ਘਾਹ ਤੇ ਘੋੜਿਆਂ ਨੇ ਖਾ ਲਿਆ ਮੇਰਾ ਰੁਪਈਆ ਗਿਆ ਤੇ ਤੁਸੀਂ ਕਹਿ ਦੇਣਾ ਘੋੜੇ ਨੇ ਘਾਹ ਹੀ ਨਹੀਂ ਖਾਧਾ। ਅਗਰ ਘੋੜਿਆਂ ਨੇ ਘਾਹ ਖਾ ਲਿਆ ਤੇ ਰੁਪਈਆ ਲਵਾਂਗਾ ਤੇ ਨਹੀਂ ਤਾਂ ਮੈਂ ਕੁਝ ਨਹੀਂ ਲਵਾਂਗਾ। ਸੌਂਦੇ ਖਾ ਕਹਿੰਦਾ ਘੋੜਾ ਇਹ ਘਾਹ ਨਹੀਂ ਖਾ ਰਿਹਾ, ਨਵੇਂ ਨਵੇਂ ਤਾਜ਼ੇ ਤਾਜ਼ੇ ਆਏ ਨੇ, ਕਿਉਂਕਿ ਦਿਲ ਵਾਗ ਤੇ ਗੁਲ ਵਾਗ ਸੀ ਨਾ, ਇਹ ਅਰਦਾਸ ਬੜੇ ਸੀ, ਕਿਉਂਕਿ ਗੁਰੂ ਨਾਲ ਵਿਛੋੜਾ ਪੈ ਗਿਆ, ਗੁਰੂ ਦੇ ਕੋਲ ਚੱਲੇ ਸੀ। ਇਹ ਵਿਛੋੜਾ ਸਿਹਾ ਨਾ ਜਾਈ, ਇਹ ਵਿਛੋੜਾ ਹੁੰਦਾ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ ਆ। ਕਹਿੰਦੇ ਨੇ ਦਾਰੀ ਅਸਲ ਬਾਬਾ ਵਿਧੀ ਚੰਦ ਪੰਡ ਚੌਕੇ ਜਦੋਂ ਗੁਰੂ ਕੇ ਪਿਆਰੇ ਘੋੜਿਆਂ ਦੇ ਕੋਲ ਗਿਆ ਨਾ, ਵਾਹ ਦਾਤਾ ਘੋੜਿਆਂ ਦੀ ਸਵਾਰੀ ਤੂੰ ਕਰਨੀ ਸੀ ਨਾ। ਕਹਿੰਦੇ ਨੇ ਦੋਨੇ ਹੱਥ ਜੋੜ ਕੇ ਆ ਤੱਕੋ ਘੋੜਿਆਂ ਦੇ ਮੋਰੇ ਪੁੰਡ ਛੱਡ ਕੇ ਕਿਵੇਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ, ਕਿਵੇਂ ਸੇਵਾ ਕਰਦਾ, ਉਹ ਸਮੇਂ ਦਾ ਸੀਨ ਬੇਨਤੀ ਇਉਂ ਕੀਤੀ ਜਾ ਰਹੀ ਹੈ।

ਸੇਵਾ ਸੇਵਾ ਵਿੱਚ ਬੜਾ ਹੀ ਫਰਕ ਹੁੰਦਾ। ਸੇਵਾ ਹੁੰਦੀ ਜੋ ਕਈ ਪ੍ਰਕਾਰ ਦੀ ਏ, ਇੱਕ ਸੇਵਾ ਹੁੰਦੀ ਮਾਪਿਆਂ ਦੀ, ਇੱਕ ਸੇਵਾ ਜੋ ਪਤੀ ਲਈ ਨਾਰ ਦੀ ਏ, ਇੱਕ ਸੇਵਾ ਜੋ ਕੌਮ ਦਾ ਭਲਾ ਕਰਦੀ, ਇੱਕ ਸੇਵਾ ਜੋ ਦੇਸ਼ ਪਿਆਰ ਦੀ ਏ। ਪਰ ਸਾਰੀਆਂ ਸੇਵਾ ਤੋਂ ਉੱਤਮ ਸੇਵਾ ਜਿਹੜੀ ਹੁੰਦੀ ਗੁਰੂ ਦਰਬਾਰ ਦੀ ਏ, ਕਿਉਂਕਿ ਗੁਰੂ ਦੱਸਿਆ ਕਿ ਗੁਰੂ ਦਰਬਾਰ ਦੀ ਸੇਵਾ ਕਰਕੇ ਮਨ ਨੂੰ ਤਸੱਲੀ ਮਿਲਦੀ, ਮਨ ਖੁਸ਼ ਹੁੰਦਾ। ਤੇ ਮੇਰੇ ਦਾਤਾ ਜੀ ਕਹਿਣ ਲੱਗੇ ਦਾਰੀ ਅਸਲ ਕਬੀਰ ਸੇਵਾ ਕੋ ਦੋਵੇਂ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜ ਪਾਵੇ ਨਾਮ। ਹੁਣ ਗੁਰੂ ਕੇ ਪਿਆਰੋ ਜਿਹੜਾ ਸੰਤ ਲੱਭਜੇ ਨਾ, ਇੱਥੇ ਕਿਤੇ ਕਿਤੇ ਗੁਰੂ ਦਾਤਾ ਦੇ ਵਾਸਤੇ ਵਰਤਿਆ ਗਿਆ, ਕਿਤੇ ਗੁਰਸਿੱਖਾਂ ਦੇ ਵਾਸਤੇ ਵਰਤਿਆ ਗਿਆ। ਤੇ ਇਸ ਸੰਤ ਲਫਜ ਨੂੰ ਕਈ ਪਖੰਡੀ ਸਾਧਾਂ ਨੇ ਅੱਜ ਯੂਜ ਵੀ ਬੜਾ ਕੀਤਾ, ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ ਸੰਤਾਂ ਕੇ ਕਾਰਜ ਆਪ ਖਲੋਇਆ। ਇੱਥੇ ਗੁਰਸਿੱਖਾਂ ਦਾ ਜ਼ਿਕਰ ਹੀ ਕਿ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ, ਪਰਮਾਤਮਾ ਨੂੰ ਯਾਦ ਕਰਦਾ, ਆਪਣੇ ਗੁਰੂ ਦੇ ਹੁਕਮ ਦੇ ਅੰਦਰ ਰਹਿੰਦਾ, ਉਹ ਸੰਤ ਹੀ। ਕਿਉਂਕਿ ਗੁਰੂ ਕੇ ਪਿਆਰੇ ਬਾਣਾ ਪਾ ਲੈਣਾ, ਸਿਰ ਤੇ ਗੋਲਦ ਮਾਲਾ ਬੰਨ ਲੈਣਾ, ਜਟਾਵਾਂ ਵਧਾ ਲੈਣੀਆਂ, ਸਰੀਰ ਤੇ ਵਿਭੂਤੀ ਮੜ ਲੈਣੀ, ਮਨ ਨੂੰ ਸਾਧਨਾ ਨੇ, ਉਹ ਸੰਤ ਨਹੀਂ ਜੀ। ਕਿਉਂਕਿ ਭਗਤ ਕਬੀਰ ਜੀ ਆਖਦੇ ਨੇ ਨਾ ਕਿ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਵਗ, ਕੋਈ ਹਰ ਕੇ ਸੰਤ ਨੇ ਆਖੀਐ ਬਨਾਰਸ ਕੇ ਠੱਗ। ਉਹ ਹੱਥ ਵੀ ਲੋਟਾ ਫੜ ਕੇ ਤੁਰੇ ਫਿਰਦੇ ਨੇ, ਬਨਾਰਸ ਦੇ ਠੱਗ ਨੇ। ਹੁਣ ਜਦੋਂ ਬਨਾਰਸ ਦਾ ਜ਼ਿਕਰ ਆਵੇਗਾ ਨਾ, ਤੇ ਬਨਾਰਸ ਦੀ ਧਰਤੀ ਤੇ ਉਦੋਂ ਠੱਗ ਬੜੇ ਵਸਦੇ ਸਨ, ਭਗਤ ਕਬੀਰ ਜੀ ਦੇ ਨਾਲ ਆਡਾ ਲੈਂਦੇ ਸਨ। ਤੇ ਭਗਤ ਕਬੀਰ ਜੀ ਨੇ ਪੁੱਛਿਆ ਸੰਤ ਕਿਹੜਾ, ਪਰ ਤੁਸੀਂ ਜੇ ਕਹਿੰਦੇ ਹੋ ਇਹ ਲੋਟੇ ਫੜ ਕੇ ਤੁਰੇ ਫਿਰਦੇ ਨੀ, ਇਹਦੇ ਚ ਗਲੇ ਚ ਮਾਲਾ ਪਾਈਆਂ ਨੇ, ਇਹ ਠੱਗ ਨੇ, ਪਰ ਬਾਬਾ ਜੀ ਸਾਨੂੰ ਦੱਸ ਦਿਓ ਸੰਤ ਕਿਹੜਾ। ਤੇ ਬਾਬਾ ਜੀ ਪਤਾ ਕੀ ਕਹਿੰਦੇ ਨੇ, ਕਹਿਣ ਕਿ ਜਿਹਨਾਂ ਸਾਸ ਗਰਾਸ ਨਾ ਵਿਸਰੈ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸਈ ਨਾਨਕਾ ਪੂਰਨ ਸੋਈ ਸੰਤਾ। ਕਿ ਜਿਹੜੇ ਸਾਸ ਗਰਾਸ ਰੱਬ ਨੂੰ ਯਾਦ ਕਰਦੇ ਨੇ, ਜਿਹੜੇ ਉੱਠਦੀਆਂ ਬਹਿੰਦੀਆਂ ਸੰਬੰਧੀਆਂ ਹਰ ਟਾਈਮ ਰੱਬ ਨੂੰ ਹੀ ਰਜਾ ਵਿੱਚ ਰਹਿੰਦਾ ਨੇ, ਤੇ ਗੁਰੂ ਕੇ ਪਿਆਰ ਮੇਰੇ ਦਾਤਾ ਜੀ ਕਹਿੰਦੇ ਉਹ ਇਹ ਸੰਤ ਆ। ਤੇ ਅੱਜ ਕੱਲ੍ਹ ਬਾਬੇ ਦੇ ਥੱਲੇ 5 ਕਰੋੜ ਦੀ ਗੱਡੀ ਹੁੰਦੀ ਆ, ਲੋਕਾਂ ਨੂੰ ਭਰਮਾਈ ਜਾਂਦਾ ਮੈਂ ਸੰਤ ਹਾਂ। ਮੇਰੇ ਦਾਤਾ ਜੀ ਕਹਿੰਦੇ ਨਹੀਂ, ਐਸੇ ਸੰਤ ਨਾ ਮੋਕੋ ਭਾਵ ਹੈ, ਮੈਨੂੰ ਇਹੋ ਜਿਹੇ ਸੰਤਾਂ ਦੀ ਲੋੜ ਕੋਈ ਨਹੀਂ। ਕਿਉਂਕਿ ਗੁਰੂ ਕੇ ਪਿਆਰਿਓ, ਹੁਣ ਮੇਰੇ ਦਾਤਾ ਜੀ ਨੇ ਆਖਿਆ ਜਿਹੜਾ ਨਾਮ ਜਪਦਾ ਸਿੱਖ ਉਹ ਸੰਤ ਏ। ਤੁਸੀਂ ਵੀ ਸੰਤ ਹੋ, ਕੋਈ ਦੁਕਾਨਦਾਰੀ ਕਰਦਾ ਉਹ ਸੱਚੀ ਕਿਰਤ ਕਰਦਾ ਉਹ ਵੀ ਸੰਤ ਏ, ਕੋਈ ਕਿਸਾਨ ਖੇਤਾਂ 'ਚ ਹਲ ਵਾਹੁੰਦਾ ਤੇ ਪਰਮਾਤਮਾ ਨੂੰ ਯਾਦ ਕਰਦਾ ਉਹ ਵੀ ਸੰਤ ਏ। ਤੇ ਮੇਰੇ ਦਾਤਾ ਜੀ ਨੇ ਤਾਂ ਹੀ ਲਿਖਿਆ ਸੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇੱਕ ਜਗ੍ਹਾ ਦਾਤਾ ਜੀ ਨੇ ਲਿਖਿਆ ਕਿ ਆਪ ਜਪੈ ਅਵਰੇ ਨਾਮ ਜਪਾਵੈ, ਸੋਈ ਸੰਤ ਪਰਮ ਗਤ ਪਾਵੈ। ਪਰ ਜਿਹੜੇ ਆਪ ਵੀ ਜਪਦਾ ਤੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਦਾ, ਤੇ ਜਿਹੜਾ ਆਖਿਆ ਤੂੰ ਮੇਰੇ ਗੋਡੀ ਲੱਗ ਜਾ, ਮੇਰੇ ਹੀ ਪੈਰੀ ਪੈ ਜਾ, ਜਿਹੜੀ ਕਮਾਈ ਕਰਕੇ ਲੈ ਉਹਨਾਂ ਗੁਰੂ ਨਾਨਕ ਦੇ ਮੈਨੂੰ ਭੇਟਾ ਕਰਦੇ। ਤੇ ਮੇਰੇ ਦਾਤਾ ਜੀ ਨੇ ਆਖਿਆ ਸੰਤ ਏ। ਹੁਣ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਔਰ ਡੇਰਾਦੂਨ ਦੀ ਧਰਤੀ ਤੇ ਗਏ ਨੇ ਮਾਤਾ ਪੰਜਾਬ ਕੌਰ, ਜਿਹੜੀ ਮਾਤਾ ਪੰਜਾਬ ਕੌਰ ਇੱਕ ਆਪਣਾ ਸ਼ਹਿਰ ਪੈਂਦਾ ਗੁਰੂ ਕੇ ਪਿਆਰੇ ਦੁਆਬੇ ਦਾ ਸ਼ਾਹਕੋਟ ਆ, ਸ਼ਾਹਕੋਟ ਦੇ ਲਾਗੇ ਇੱਕ ਨਗਰ ਪੈਂਦਾ ਨੰਗਲ ਅੰਬੀਆਂ। ਹੁਣ ਜਦੋਂ ਸ਼ਾਹਕੋਟ ਤੋਂ 3 ਕਿਲੋਮੀਟਰ ਦੀ ਵਿਥੇ ਪੈਂਦਾ, ਇੱਥੇ ਬਾਬਾ ਰਾਮ ਰਾਏ ਜੀ ਵਿਆਹੇ ਹੋਏ ਨੇ। ਹੁਣ ਬਾਬਾ ਰਾਮ ਰਾਏ ਗੁਰੂ ਹਰਰਾਏ ਜੀ ਦੇ ਵੱਡੇ ਪੁੱਤਰ ਨੇ। ਕਹਿੰਦੇ ਨੇ ਬਾਬਾ ਰਾਮ ਰਾਏ ਇੱਕ ਟਾਈਮ ਬੇਮੁੱਖ ਵੀ ਹੋ ਗਏ, ਜਦੋਂ ਕਹਿ ਦਿੱਤਾ ਮਿੱਟੀ ਮੁਸਲਮਾਨ ਕੀ ਨਹੀਂ ਉੱਥੇ ਬੇਈਮਾਨ ਦੀ ਲਿਖਿਆ, ਤੇ ਸੱਤਵੇਂ ਪਾਤਸ਼ਾਹ ਆਖਿਆ ਸੀ ਪੁੱਤ ਤੂੰ ਬਾਣੀ ਬਦਲੀਏ ਨਾ, ਗੁਰੂ ਨਾਨਕ ਦੇਵ ਜੀ ਦਾ ਲੱਗ ਕਹਿੰਦੇ ਆਪਾਂ ਬਦਲ ਨਹੀਂ ਸਕਦੇ, ਹੁਣ ਏਦਾਂ ਕਰ ਕਿ ਤੂੰ ਆਖਿਆ ਕਿ ਲਖਾਰੀ ਨੂੰ ਭੁਲੇਖਾ ਪੈ ਗਿਆ। ਤੇ ਲਖਾਰੀ ਭਾਈ ਗੁਰਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਕਿ ਤੁਸੀਂ ਉਹਨਾਂ ਨੂੰ ਭੁਲੇਖਾ ਪਾ ਰਹੇ ਹੋ, ਉਹ ਤਾਂ ਅਸੀਂ ਇੰਨਾ ਸਤਿਕਾਰ ਕਰਦੇ ਹਾਂ ਉਹਨਾਂ ਜੋਤਾਂ ਦਾ, ਤੇ ਤੁਸੀਂ ਕਹਿ ਦਿੱਤਾ ਉਹਨਾਂ ਨੂੰ ਭੁਲੇਖਾ ਪੈ ਗਿਆ, ਏਦਾਂ ਕਰ ਪੁੱਤ ਕਿ ਜਿੱਧਰ ਮੂੰਹ ਉੱਧਰ ਚਲਾ ਜਾ। ਔਰੰਗਜ਼ੇਬ ਬਾਦਸ਼ਾਹ ਨੇ ਡੇਰਾ ਤੋਂ ਜ਼ਮੀਨ ਦੇ ਦਿੱਤੀ, ਇਹਨੇ ਡੇਰਾ ਖੋਲ੍ਹ ਲਿਆ। ਇੱਦਾਂ ਹੀ ਹੁੰਦਾ ਨਾ
ਕੋਈ ਰੋਸਈਆਵੇ ਗੁਰਦੁਆਰੇ ਗ੍ਰੰਥੀ ਉਹ ਵੀ ਡੇਰਾ ਖੋਲ ਲੈਂਦਾ। ਰਾਜ ਸਵਾਮੀਆਂ ਦਾ ਡੇਰਾ ਏਦਾਂ ਖੁੱਲਾ ਸੀ, ਗੁਰੂ ਕੇ ਪਿਆਰੀ ਇਤਿਹਾਸ ਪੜ੍ਹ ਕੇ ਵੇਖਿਓ, ਗ੍ਰੰਥੀ ਸੀ। ਉਹਨੂੰ ਪਿੰਡ 'ਚ ਲੜਾਈ ਹੋਈ, ਉਹਨਾਂ ਨੇ ਥਾਂ ਦੇ ਦਿੱਤਾ, ਉਹਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ। ਹੌਲੀ ਹੌਲੀ ਸਹਿਜੇ ਸਹਿਜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਚੱਕ ਕੇ ਆਪਣਾ ਡੇਰਾ ਖੋਲ ਲਿਆ। ਕਹਿੰਦੇ ਨੇ ਬਾਬਾ ਰਾਮ ਰਾਏ ਹੁਣ ਪੂਜਾ ਕਰਾ ਰਿਹਾ ਮਸੰਤ ਵੜੇ ਨੇ। ਦੇਖੋ ਇੱਕ ਟਾਈਮ ਹੀ ਆਇਆ, ਮਨ ਵੀ ਸੋਚਦਾ ਮੰਨਾ ਮੈਂ ਗੁਰੂ ਨੂੰ ਵਿਛੜ ਗਿਆ, ਮੈਂ ਤੇ ਗੁਰੂ ਘਰ ਦਾ ਪੁੱਤ ਸੀ। ਔਰ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਆ ਕੇ ਪੰਨਾ ਪੌਂਟਾ ਸੇ ਮਿਲਦਾ, ਯਮੁਨਾ ਦੇ ਵਿੱਚ ਵਿਚਾਰ ਹੁੰਦੇ ਨੇ। ਮੇਰੇ ਦਾਤਾ ਜੀ ਕਹਿਣ ਲੱਗੇ, ਰਾਮ ਰਾਏ ਜਿਹੜੇ ਤੇਰੇ ਚੇਲੇ ਨੇ ਪਛਾੜੀ ਕਰਕੇ ਬੈਠੇ ਨੇ ਮੇਰੇ ਵੱਲ, ਕਹਿਣ ਲੱਗੇ ਦਾਤਾ ਇਹ ਸੋਚਦੇ ਨੇ ਅਸੀਂ ਕਿ ਸਾਡਾ ਗੁਰੂ ਰਾਮ ਰਾਏ ਆ। ਗੁਰਦੇਵ ਕਹਿੰਦੇ ਹੁਣ ਠੀਕ ਹੈ, ਤੂੰ ਤੇ ਗੁਰੂ ਨਾਨਕ ਦੇਵ ਦੇ ਘਰੇ ਆ ਗਿਆ, ਰਾਮ ਰਾਏ ਗੁਰੂ ਕਾ ਤੇਰੀ ਸੰਗਤ ਭੂਤਣੀ, ਇੱਥੇ ਭੂਤ ਹੀ ਆਇਆ ਕਰਨਗੇ ਦੇਹਰਾਦੂਨ। ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਰਾਮ ਰਾਏ ਗੁਰੂ ਕਾ ਤੇਰੀ ਸੰਗਤ ਭੂਤਣੀ। ਹੁਣ ਜਿਹਨਾਂ ਨੂੰ ਭੂਤ ਵਿੱਚ ਵੜੇ ਹੁੰਦੇ ਦੇਹਰਾਦੂਨ ਜਾ ਕੇ ਕਢਾਉਣ ਚਲੇ ਜਾਂਦੇ ਨੇ ਧੌਲੀ ਧਾਰ ਚੋ। ਤੇ ਜਦੋਂ ਮਸੰਦਾ ਨੂੰ ਪਤਾ ਲੱਗਾ ਸਮਾਧੀ ਲੱਗੀ ਸੀ, ਬਾਬਾ ਰਾਮ ਨੇ ਸਮਾਧੀ ਬੜੀ ਲਾ ਲੈਂਦੇ ਸਨ, ਮਸੰਦਾ ਨੇ ਰੌਲਾ ਪਾ ਦਿੱਤਾ, ਕਹਿੰਦੇ ਮਰ ਗਿਆ ਮਸੰਦ, ਇਹ ਤੇ ਸੱਚਖੰਡ ਚਲਾ ਗਿਆ। ਕਹਿੰਦੇ ਨੇ ਅਗਨ ਭੇਟਾ ਕਰ ਦਿੱਤਾ। ਤੇ ਮਾਤਾ ਪੰਜਾਬ ਕੌਰ ਨੇ ਖਤ ਲਿਖਿਆ ਕਲਗੀ ਵਾਲੇ ਪਾਤਸ਼ਾਹ ਨੂੰ, ਆਖਿਆ ਸੀ ਕਲਗੀ ਵਾਲਿਆ ਦਾਤਾ ਮੈਂ ਗੁਰੂ ਘਰ ਦੀ ਨੂੰ ਹਾਂ, ਅੱਜ ਮੇਰੇ ਪਤੀ ਨੂੰ ਮਸੰਦਾ ਨੇ ਜੂਦਾ ਨੂੰ ਲੂਹ ਦਿੱਤਾ। ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਗਏ ਤੇ ਭਾਈ ਉਹਨਾਂ ਨੂੰ ਉਹ ਹੀ ਸਜ਼ਾ ਦਿੱਤੀ ਸੀ ਕਿ ਜਿਹੜੀ ਬਾਬਾ ਰਾਮ ਰਾਏ ਨੂੰ ਅਗਨ ਭੇਟਾ ਕੀਤਾ ਸੀ ਨਾ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਕਿਉਂਕਿ ਗੁਰੂ ਕੇ ਪਿਆਰੇ ਉਤਾਰੇ ਅਸਲ ਇਹ ਜ਼ਿੰਦਗੀ ਦਾ ਦਸਤੂਰ ਹੈ ਕਿ ਜੀਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ ਆ। ਹੁਣ ਬਾਬਾ ਵਿਧੀ ਚੰਦਾ ਘੋੜਿਆਂ ਨੂੰ ਮੱਥਾ ਟੇਕਦਾ, ਗੁਰੂ ਨੂੰ ਦੇਖਦਾ, ਇਹ ਗੁਰੂ ਦਾਤੇ ਦੇ ਘੋੜੇ ਨੇ, ਖੁਰਖਰਾ ਕਰਦਾ, ਨਿਹਾਰੀ ਪਾਉਂਦਾ, ਕਦੇ ਗੋਹਾ ਚੱਕਦਾ, ਸੌਂਦੇ ਖਾਂ ਕਹਿੰਦਾ ਇੰਨੀ ਸੇਵਾ ਕਰਦਾ ਨੌਕਰ ਲੱਗਣਾ, ਕਹਿੰਦਾ ਜੀ ਜੇ ਆਖੋ ਲੱਗ ਜਾਂਦੇ ਹਾਂ, ਕਿੰਨੇ ਪੈਸੇ ਲਵੇਗਾ, ਕਹਿਣ ਲੱਗਾ ਜੀ ਇੱਕ ਰੁਪਈਆ ਰੋਜ਼ ਦਾ, 30 ਰੁਪਈਏ ਮਹੀਨੇ ਦੇ। ਕਹਿਣ ਲੱਗਾ ਦਾਰੀ ਅਸਲ ਰੋਜ਼ ਘਾਹ ਪਾਉਣਾ ਪਊ ਸਾਰੇ ਘੋੜਿਆਂ ਨੂੰ, ਕਹਿੰਦਾ ਜੀ ਪਾ ਦਿਆ ਕਰਾਂਗਾ। ਕਹਿੰਦੇ ਨੇ ਖਾਲਸਾ ਜੀ ਕਹਿਣ ਲੱਗਾ ਇੱਕ ਗੱਲ ਮੇਰੀ ਵੀ ਮੰਨੋ, ਅਗਰ ਮੈਂ ਅੰਦਰ ਹੋਵਾਂ ਰਾਤ ਨੂੰ ਮੈਂ ਬਾਹਰ ਨਹੀਂ ਜਾਵਾਂਗਾ, ਅਗਰ ਬਾਹਰ ਹੋਵਾਂ ਅੰਦਰ ਨਹੀਂ ਆਵਾਂਗਾ। ਸੌਂਦੇ ਖਾਂ ਕਹਿੰਦਾ ਠੀਕ ਆ। ਹੁਣ ਬਾਬਾ ਵਿਧੀ ਚੰਦ ਨੂੰ ਚਾਹ ਚੜ ਗਿਆ, ਦਾਤਾ ਤੂੰ ਬਹੁਤ ਬਣਾਉਂਦੀ ਬਣਾ ਦਿੱਤੀ। ਕਹਿੰਦੇ ਨੇ ਦਾਰੀ ਅਸਲ ਰੋਜ਼ ਆਉਂਦਾ, ਇੱਕ ਪੱਥਰ ਵੀ ਬਣ ਕੇ ਲਿਆਉਂਦਾ, ਰਾਤ ਨੂੰ ਪੱਥਰ ਰਾਵੀ ਵਿੱਚ ਸੁੱਟਦਾ, ਖੜਾਕ ਹੁੰਦਾ। ਤੇ ਗੁਰੂ ਕੇ ਪਿਆਰਿਓ ਖੜਾਕ ਹੁੰਦਾ, ਲੋਕੀ ਉੱਠ ਕੇ ਖਲੋ ਜਾਂਦੇ ਨੇ, ਕਹਿੰਦੇ ਕੀ ਹੋਇਆ, ਇਹ ਲਗਾਤਾਰ ਚੱਲਦਾ ਰਿਹਾ। ਅੱਜ ਤੱਕ ਇੱਕ ਛੋਟੀ ਜਿਹੀ ਕਵਿਤਾ ਦੁੱਖ ਮਿੰਟ ਦੀ, ਕਿ ਮਿੱਠੀ ਬੋਲੀ ਦੇ ਨਾਲ ਇਹਨੇ ਸੌਂਦੇ ਖਾਤਰ ਸਿਪਾਹੀਆਂ ਨੂੰ ਕਿਵੇਂ ਮੋਹ ਲਿਆ, ਕਹਿੰਦੇ ਲੈਣਾ।

0: ਭਗਤ ਸੂਰਮਾ ਤੇ ਦਾਨ ਕਰਨ ਵਾਲਾ ਪੈਦਾ ਲਾਲ ਵਿਰਲੀ ਮਾਤਾ ਕਰੇ ਕੋਈ ਕੋਈ ਉਹ ਮਾਂ ਧੰਤਾ ਤੇ ਜੋਗ ਜਿਹੜੀ ਆਪਣੇ ਪੁੱਤ ਨੂੰ ਬਾਣੀ ਨਾਲ ਜੋੜਦੀ ਆ ਉਹ ਮਾਂ ਧੰਤਾ ਤੇ ਜੋਗ ਜਿਹੜੀ ਦੇਸ ਕੌਮ ਬਦਲੇ ਆਪਣੇ ਪੁੱਤ ਨੂੰ ਸੂਰਮਾ ਤੇ ਬਹਾਦਰ ਬਣਾਉਂਦੀ ਆ। ਤੁਲਸੀਦਾਸ ਨੇ ਲਿਖਿਆ ਕਹਿੰਦੇ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਾਹੇ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਮਾਂ ਤਿੰਨ ਗੁਣ ਪੈਦਾ ਕਰਦੀ ਆਪਣੇ ਪੁੱਤ ਦੇ ਵਿੱਚ, ਉਹਨੂੰ ਪਰਮਾਤਮਾ ਨਾਲ ਜੋੜਦੇ ਔਰ ਜਾਂ ਦਾਨੀ ਬਣਾ ਦੇ ਉਹ ਕੌਮ ਦੀ ਸੇਵਾ ਕਰੇ ਜਾਂ ਸੂਰਮਾ ਬਣਾ ਦੇ ਉਹ ਆਪਣੀ ਕੌਮ ਤੇ ਪੰਥ ਦੇ ਕੰਮ ਆਵੇ। ਅਗਰ ਮਾਂ ਤਿੰਨ ਗੁਣ ਪੈਦਾ ਨਹੀਂ ਕੀਤੇ ਨਾ ਇਦੋਂ ਚੰਗਾ ਕਿ ਪੁੱਤਰ ਨੂੰ ਜਨਮ ਨਾ ਦੇ। ਜਿਨ ਹਰ ਨਾਮ ਜਿਹਦੇ ਨਾਮ ਨਹੀਂ ਹਿਰਦੇ ਚ ਵੱਸਦਾ ਨਾ ਮੇਰੇ ਦਾਤਾ ਜੀ ਕਹਿੰਦੇ ਤੈਨੂੰ ਮਾਤ ਕੀਜੀ ਹਰ ਬਾਂਝਾ। ਸੋ ਗੁਰੂ ਦਾਤਾ ਕਿਰਪਾ ਕਰੇ ਮਿੱਠਾ ਬੋਲਿਆ ਦੁਨੀਆ ਖੁਸ਼ ਹੁੰਦੀ, ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ, ਕਿਉਂਕਿ ਮਿੱਠਾ ਬੋਲਣ ਨਾਲ ਦੁਨੀਆ ਨੂੰ ਮੋਹਿਆ ਜਾਂਦਾ ਪਰ ਕੌੜਾ ਬੋਲ ਕੇ ਤੇ ਕੋਈ ਬਰਦਾਸ਼ਤ ਨਹੀਂ ਜੇ ਕਰਦਾ। ਸੋ ਕੱਲ ਨੂੰ ਅਸੀਂ ਤੁਹਾਡਾ ਅਗਲਾ ਪੰਨਾ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਅਸੂ ਦਾ ਮਹੀਨਾ ਚੜ੍ਹਿਆ, ਹਰ ਪਰਿਵਾਰ 'ਚ ਖੁਸ਼ੀਆਂ ਖੇੜੇ ਲੈ ਕੇ ਆਵੇ। ਗੁਰੂ ਦਾਤਾ ਕਿਰਪਾ ਕਰੇ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ। ਇੰਨੀ ਕੁ ਸੇਵਾ ਕਰੋ ਪ੍ਰਵਾਨ, ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਸਨਮਾਨਯੋਗ, ਕਿਉਂਕਿ ਬਾਬਾ ਜੀ ਆਪਣੇ ਪੁੱਤਰਾਂ ਵਾਂਗ ਪਿਆਰ ਦਿੰਦੇ ਨੇ, ਆਪ ਜੀ ਦੇ ਸਨਮੁਖ ਦੱਸਣਗੇ। ਇੰਨੀ ਬੇਨਤੀ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਭਾਈ ਸਿਪਾਹੀ ਰਾਮ ਸਿੰਘ ਜੀ ਰਫਤਾਰ ਤੇ ਉਹਨਾਂ ਦੇ ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਨਾਲ ਇਤਿਹਾਸ ਰਾਹੀਂ ਤੇ ਉਸ ਤੋਂ ਬਸ ਕੁਛ ਕੀਮਤੀ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਨੇ। ਔਰ ਕੋਸ਼ਿਸ਼ ਕਰੀਏ ਕਿ ਇਹਨਾਂ ਬਚਨ ਨੂੰ ਆਪਣੇ ਜੀਵਨ ਦਾ ਅਸੀਂ ਆਧਾਰ ਬਣਾਈਏ, ਕਿਉਂਕਿ ਸਮਾਂ ਸਾਡੇ ਕੋਲੋਂ ਕੁਛ ਮੰਗ ਕਰਦਾ। ਮਾਤਾਵਾਂ ਬੀਬੀਆਂ ਭੈਣਾਂ ਦੇ ਜੀਵਨ ਵੱਲ ਵੇਖੀਏ ਤੇ ਇਹਨਾਂ ਨੇ ਸਭ ਤੋਂ ਵੱਧ ਸੇਵਾ ਜਿਹੜੀ ਉਹ ਪੰਥ ਲਈ ਕੀਤੀ ਆ, ਔਰ ਪੰਥ ਜਿਹੜਾ ਵਾ ਉਹ ਹਮੇਸ਼ਾ ਹੀ ਇਹਨਾਂ ਦਾ ਰਿਣੀ ਆ। ਹਰ ਥਾਂ 'ਤੇ ਕੁਰਬਾਨੀਆਂ ਦਿੱਤੀਆਂ, ਹਰ ਥਾਂ ਨਾਲ ਜਿਹੜੇ ਉਹ ਵੀ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਧਾਵਾ ਦੇ ਕੇ ਸਿੰਘ ਆਉਂਦੇ ਨੇ ਅਤੇ ਆਉਂਦਿਆਂ ਨੂੰ ਬੀਬੀਆਂ ਨੇ ਪੁੱਛਿਆ ਵੀ ਕੀ ਹਾਲ ਗੁਰੂ ਜੀ ਦਾ, ਅਤੇ ਜਦੋਂ ਸਿੰਘਾਂ ਨੇ ਇਹ ਗੱਲ ਕਹਿਤੀ ਅਸੀਂ ਤਾਂ ਵਧਾਵਾ ਦੇ ਕੇ ਆਏ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਔਰ ਕਿਵਾਂ ਕਰਨਾ। ਉਸ ਵਕਤ ਬੀਬੀਆਂ ਨੇ ਇੰਨੀ ਹਿੰਮਤ ਕੀਤੀ, ਘਰਾਂ ਦੇ ਵਿੱਚੋਂ ਸੂਟ ਲਿਆਉਂਦੇ, ਚੂੜੀਆਂ ਪਰਾਂਦੀਆਂ ਗੁੱਤਾਂ ਲਿਆ ਕੇ ਅਤੇ ਕਹਿਣ ਲੱਗੇ ਵੀ ਆਹ ਲਓ ਤੁਸੀਂ ਪਹਿਨੋ ਅਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਾਜ ਨਾਲ ਜੰਗ ਲੜਦੇ ਹਾਂ। ਗੁਰੂਆਂ ਪਿਆਰਿਓ, ਐਸੀਆਂ ਮਾਤਾਵਾਂ ਉਹ ਮਾਤਾਵਾਂ ਜਿਨ੍ਹਾਂ ਨੇ ਆਪਣੇ ਗਲਾਂ 'ਚ ਹਾਰ ਪਵਾਏ ਨੇ ਅਤੇ ਚੱਕੀਆਂ ਪੀਸੀਆਂ। ਅਸੀਂ ਉਹ ਲਾਹੌਰ ਉਸ ਗੁਰਦੁਆਰੇ ਦੇ ਦਰਸ਼ਨ ਵੀ ਕੀਤੇ ਨੇ ਜਿੱਥੇ ਮਾਤਾਵਾਂ ਚੱਕੀਆਂ ਪੀਸਦੀਆਂ ਸੀ ਅਤੇ ਰਾਤ ਨੂੰ ਅਰਦਾਸ ਕੀ ਕਰਦੀਆਂ ਸੀ, ਇੱਕ ਬੁਰਕੀ ਰੋਟੀ ਦੀ ਮਿਲਦੀ ਸੀ ਗੁਰਮੁਖ ਪਿਆਰਿਓ ਖੰਨੀ ਰੋਟੀ ਦੀ, ਔਰ ਰਾਤ ਨੂੰ ਅਰਦਾਸ ਸੱਚੇ ਪਾਤਸ਼ਾਹ ਤੇਰੇ ਭਾਣੇ ਵਿੱਚ ਦਿਨ ਸੁੱਖ ਦਾ ਬਤੀਤ ਹੋਇਆ ਸੀ ਅਤੇ ਰਾਤ ਆਪਣੇ ਭਾਣੇ ਵਿੱਚ ਸੁੱਖ ਦੀ ਬਤੀਤ ਕਰੀ। ਅੱਜ ਇੰਨੇ ਸੁੱਖ ਨੇ ਅਤੇ ਕਿਵਾਂ ਕਰਨਾ, ਸਾਡੇ ਕੋਲ ਇਹ ਅਰਦਾਸ ਕਦੇ ਵੀ ਨਹੀਂ ਲੱਗਦੀ ਕਿ ਸੱਚੇ ਪਾਤਸ਼ਾਹ ਮੇਰਾ ਮੁਜਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ, ਕੁਛ ਨਹੀਂ ਆਪਣਾ। ਗੁਰਮੁਖ ਪਿਆਰਿਓ, ਜਿੱਥੇ ਉਸ ਪਾਤਸ਼ਾਹ ਨੇ ਪੈਦਾ ਕੀਤਾ ਨਾ, ਇਹਨੂੰ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਜੇ ਹੁਕਮ ਬੁਝੇ ਤਾਂ ਹੋਮੇ, ਫਿਰ ਹੋਮੇ ਤਾਂ ਹੈ ਹੀ ਕੋਈ ਨਹੀਂ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਮਾਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ, ਜਿੱਥੇ ਦਾ ਬਹੁਤ ਬਹੁਤ ਧੰਨਵਾਦ। ਅੱਜ ਬੀਬੀਆਂ ਵੱਲੋਂ ਸਤ ਸਮੇਂ ਬੀਬੀਆਂ ਨੇ ਕਰਨੀ, ਬੀਬੀਆਂ ਨੂੰ ਅਪਰਾਲਾ ਤੁਸੀਂ ਕਰਨਾ ਸਾਰਾ, ਕਿਉਂਕਿ ਨਵਾਂ ਕਿਚਨ ਬਣਨਾ, ਨਵਾਂ ਸਾਰਾ ਕੁਝ ਬਣਨਾ, ਪ੍ਰਸ਼ਾਦੇ ਤੁਸੀਂ ਲਾਉਣੇ ਆ ਅਤੇ ਛਕਾਉਣੇ ਆ ਸੰਗਤਾਂ ਨੂੰ, ਅਤੇ ਨਾਲ ਨਾਲ ਤੁਹਾਡੇ ਵੱਲੋਂ ਕੀਤਾ ਹੋਇਆ ਉੱਦਮ ਜਿਹੜਾ ਨਾ ਇਹ ਬਹੁਤ ਕਾਮਯਾਬ ਆ। ਗੁਰਮੁਖ ਪਿਆਰ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਆ ਨਾ, ਮਾਤਾ ਗੁਰ ਦੇ ਗੁਰਮੁਖ ਚੰਗੀ ਸਵਾਣੀ ਘਰ ਨੂੰ ਸਵਰਗ ਬਣਾ ਦਿੰਦੀ ਆ, ਉਹੀ ਸਵਾਣੀ ਘਰ ਨੂੰ ਨਰਕ ਬਣਾ ਦਿੰਦੀ ਆ। ਨਰਕ ਸਵਰਗ ਉੱਤੇ ਨਹੀਂ, ਇਹ ਵਹਿਮ ਭਰਮ ਲੈ ਕੇ ਛੱਡਦੇ ਹੋ, ਅਸੀਂ ਉਤਲੇ ਨਰਕਾਂ ਦੇ ਸਵਰਗਾਂ ਦੀਆਂ ਤਿਆਰੀਆਂ ਕਰਕੇ ਬੈਠੇ ਹੋ, ਤੇ ਕੁਛ ਨਹੀਂ ਹੈਗਾ, ਸਾਰਾ ਕੁਝ ਇੱਥੇ ਭੋਗ ਕੇ ਜਾਣਾ, ਸਾਰਾ ਕੁਝ ਇੱਥੇ, ਕੁਛ ਨਹੀਂ। ਤਿੰਨ ਚੀਜ਼ਾਂ ਮਿਲਦੀਆਂ ਜਾਣ ਲੱਗਿਆ, ਜਾਂ ਤੇ ਹੁੰਦਾ ਗੁਰਮੁਖ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਤੀਆ, ਜਾਂ ਤਾਂ ਇਹ ਹੋ ਜਾਏਗਾ, ਨਹੀਂ ਤੇ ਫਿਰ ਅਗਲੀ ਹੋ ਗਈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ। ਇਹ ਚੀਜ਼ਾਂ ਮਿਲਦੀਆਂ, ਬਾਕੀ ਕੁਛ ਨਹੀਂ, ਪੰਜੇ ਤੱਤ ਪੰਜਾਂ 'ਚ ਮਿਲ ਜਾਣੇ ਆ, ਆਤਮਾ ਪ੍ਰਵਾਤਮਾ ਕੋਲ ਚੱਲ ਜਾਣੀ ਆ। ਉਸਨੇ ਫਿਰ ਗੁਰਮੁਖ ਪਿਆਰਿਓ, ਸਾਲ ਸਾਲ ਬਾਅਦ ਨਹੀਂ ਉਹ ਉਡੀਕਦੀ ਕਿ ਅਸੀਂ ਪੌਣੇ ਸਾਲ ਦਾ ਜਿਹੜਾ ਨਾ ਉਹ ਕਰਾਉਣਾ ਵਰੀਣਾ ਉਹ ਨਹੀਂ ਡੀਕਦਾ ਤੇ ਆਤਮਾ ਗਈ ਤੇ ਉਹਨੂੰ ਉਸੇ ਵੇਲੇ ਲੇਖੇ ਲਾ ਦਿੰਦਾ ਸਾਨੂੰ ਵਹਿਮ ਭਰਮ ਲਿਖੇ ਬੀਬੀ ਮੈਂ ਤੇ ਇੱਕ ਬੇਨਤੀ ਤੁਹਾਨੂੰ ਇਹ ਵੀ ਕਰੂੰਗਾ ਪੌਣੇ ਸਾਲ ਦਾ ਮਰਨ ਤੋਂ ਬਾਅਦ ਜਿਹੜਾ ਸਹਿਜ ਪਾਠ ਆ ਪਾਠ ਭਾਵੇਂ ਰੋਜ਼ ਕਰੋ ਉਹਨਾਂ ਦੇ ਨਵੇਤ ਮਹੀਨੇ ਬਾਅਦ ਕਰੋ ਦੋ ਮਹੀਨੇ ਬਾਅਦ ਕਰੋ ਪਰ ਆਹ ਜਿਹੜਾ ਵਰੀਣੇ ਵਾਲੇ ਗੱਲ ਆ ਨਾ ਕਿ ਕਈ ਵਾਰ ਖੁਸ਼ੀ ਦੇ ਅਸੀਂ ਪ੍ਰੋਗਰਾਮ ਹੀ ਨਹੀਂ ਕਰਦੇ ਜੀ ਅਜੇ ਪੌਣੇ ਸਾਲ ਦਾ ਅਸੀਂ ਸਹਿਜ ਪਾਠ ਨਹੀਂ ਕਰਾਇਆ ਖਿਮਾ ਕਰਨਾ ਇਹ ਗੱਲਾਂ ਛੱਡ ਦਿਓ ਕੁਛ ਨਹੀਂ ਹੈਗਾ ਇਹ ਮੈਨ ਮੇਡ ਗੱਲਾਂ ਨੇ ਬੰਦੇ ਦੇ ਬਣਾਏ ਹੋਏ ਸਾਡੇ ਵਰਗੇ ਪੁਜਾਰੀਆਂ ਨੇ ਜੋ ਤੁਹਾਨੂੰ ਥਾਲ ਚ ਪਾ ਕੇ ਦਿੱਤਾ ਨਾ ਉਹ ਤੁਹਾਡਾ ਕੋਈ ਕਸੂਰ ਨਹੀਂ ਇਹ ਸਾਡਾ ਕਸੂਰ ਆ ਕਿ ਅਸੀਂ ਤੁਹਾਨੂੰ ਗੁਰਮਤ ਨਾਲ ਜੋੜ ਹੀ ਨਹੀਂ ਸਕੇ ਕਿਉਂਕਿ ਅਜੇ ਵੀ ਅੱਜ ਤੱਕ ਵੀ ਅਸੀਂ ਗੁਰਮਤ ਤੋਂ ਪਰੇ ਹਾਂ ਅਸੀਂ ਪੰਜਾਹ ਦਸ ਵੀਹ ਖੰਡ ਪਾਠ ਕਰਾ ਕੇ ਤੁਹਾਡੇ ਕੋਲ ਮੱਥੇ ਟਿਕਾ ਰਹੇ ਹਾਂ ਪਰ ਕਦੀ ਇਹ ਸੋਚਣ ਦਾ ਯਤਨ ਹੀ ਕੀਤਾ ਵੀ ਸਾਡੀ ਮਰਿਆਦਾ ਨਹੀਂ ਹੈ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਭ ਨੂੰ ਚੜ੍ਹਦੀਆਂ ਕਲਾਵਾਂ ਨੂੰ ਕੋਸ਼ਿਸ਼ ਕਰਿਓ ਰੁਮਾਲੇ ਬੀਬੀਓ ਲੈਣੇ ਬੰਦ ਕਰ ਦਿਓ ਤੇ ਜਿਹੜਾ 100-150 ਰੁਮਾਲੇ ਤੇ ਖਰਚਣ ਉਹ ਬਿਲਡਿੰਗ 'ਚ ਪਾ ਦਿਓ ਤਾਂ ਕਿ ਆਉਣ ਵਾਲੀ ਜਨਰੇਸ਼ਨ ਤੁਹਾਨੂੰ ਚੇਤੇ ਕਰੇ ਕਿ ਸਾਡੇ ਬਜ਼ੁਰਗਾਂ ਨੇ ਆਹ ਸਾਨੂੰ ਝੋਲੀ 'ਚ ਪਾ ਕੇ ਕਹਿੰਦੇ ਆਹ ਬਜ਼ੁਰਗਾਂ ਦੀ ਦੇਣ ਜਿੱਥੇ ਅਸੀਂ ਬੈਠੇ ਹਾਂ ਅਤੇ ਆਪਾਂ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਵੀ ਕੁਛ ਬਣਾ ਲਏ ਕਿਉਂਕਿ ਸਾਡੀ ਅਗਲੀ ਪੀੜ੍ਹੀ ਕਿਹੜੀ ਅਗਲਾ ਜਨਮ ਸਾਡਾ ਕੀ ਹੈ ਸਾਡੀ ਔਲਾਦ ਜਿਸ ਨੇ ਆਪਣੀ ਔਲਾਦ ਨੂੰ ਸਵਾਰ ਲਿਆ ਉਹਦਾ ਅਗਲਾ ਜਨਮ ਵੀ ਸਵਾਰਿਆ ਗਿਆ ਤੇ ਜਿਹਨੇ ਔਲਾਦ ਤੋਂ ਬਾਅਦ ਤੀਜੀ ਪੋਤੇ ਪੋਤੀਆਂ ਦੇ ਦੋਹਤੇ ਦੋਹਤੀਆਂ ਨੂੰ ਸਵਾਰ ਲਿਆ ਉਹਦੀ ਤੀਜੀ ਪੀੜ੍ਹੀ ਵੀ ਸਵਾਰੇਗੀ ਇਸੇ ਤਰ੍ਹਾਂ ਚੌਥੀ ਪੀੜ੍ਹੀ ਤੱਕ ਵੀ ਕਈ ਬੰਦੇ ਸਵਾਰ ਲੈਂਦੇ ਨੇ ਇਹਨੂੰ ਸਵਾਰਨ ਦਾ ਯਤਨ ਕਰੋ ਸਭ ਦਾ ਧੰਨਵਾਦ ਫੁੱਲਾਂ ਚੁੱਕਾਂ ਦੀ ਕਿਮਾ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਤੋਂ ਕੋਸ਼ਿਸ਼ ਕਰਿਓ ਅੱਜ ਤੋਂ ਪ੍ਰੋਗਰਾਮ ਸ਼ੁਰੂ ਆ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਭਾਈ ਲਖਵਿੰਦਰ ਸਿੰਘ ਜੀ ਦਰਬਾਰ ਸਾਹਿਬ ਵਾਲਾ ਜੱਥਾ ਪਹੁੰਚ ਚੁੱਕਾ ਵਾ ਉਹਨਾਂ ਵੱਲੋਂ ਕੀਰਤਨ ਹੈ ਤੁਸੀਂ ਵੀ ਉਹ 23 ਤਰੀਕ ਤੱਕ ਉਹਨਾਂ ਨੇ ਕੀਰਤਨ ਕਰਨਾ ਐਤਵਾਰ ਨੂੰ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨੀਂਹ ਪੱਥਰ ਰੱਖਿਆ ਜਾਣਾ ਇਹ ਨੀਂਹ ਪੱਥਰ ਉਹ ਵੇਖੋ ਜਿਹੜਾ ਮੀਆਂ ਮੀਰ ਨੇ ਬਾਬੇ ਕੋਲ ਰੱਖਿਆ ਮੀਆਂ ਮੀਰ ਨੇ ਰੱਖਿਆ ਸੀ ਨਾ ਅੱਜ ਗੁਰੂ ਦੀ ਕਿਰਪਾ ਨਾਲ ਗਿਰਮ ਫੈਰੋ ਉਹ ਪੰਜਾਂ ਪਿਆਰਿਆਂ ਰਾਹੀਂ ਇੱਥੇ ਵੀ ਅਸਥਾਨ ਬਣਨਾ ਇਸ ਅਸਥਾਨ ਲਈ ਤਿਲ ਫੁੱਲ ਪੇਟਾ ਜੋ ਵੀ ਪਾ ਸਕਦੇ ਜੇ ਜ਼ਰੂਰ ਪਾਉਣ ਦਾ ਯਤਨ ਕਰਿਓ ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਇੱਕ ਵਾਰ ਜ਼ੋਰ ਨਾਨਕ ਰਾਮ ਤੇਰੇ ਭਾਣੇ ਇਹ ਗੂੰਜਦਾ ਰਹਿਣਾ ਚਾਹੀਦਾ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਾਅ ਬੀਬੀਆਂ ਵੱਲੋਂ ਸਤਸੰਗ ਦੀ ਸੇਵਾ ਵਿੱਚ ਸੋਮਣੀ ਸਾਹਿਬ ਦੇ ਪਾਠ ਸਰਵਣ ਕਰੀਏ ਜੀ

0: ਤਾਪੇ
1: ਅਨੇਕ ਯਤਨ ਕਾ ਤਿਸ ਨ ਤਾਪੇ
0: ਵੇਖ ਅਨੇਕ ਅਗਨ ਨੇ ਬੁਝੇ
1: ਓੜ ਪਾਦਰ ਕੇ ਨੇ ਸੀਜੇ
0: ਛੁੱਟ ਸੁਨਾਹੀ ਉਬ ਪਿਆਲ
1: ਹੋ ਵਿਆਪੇ ਮਾਇਆ ਜਾਲ
0: ਅਵਰ ਕਰ ਤੋ ਸਗਲੀ ਜਮ ਡਾਨੇ
1: ਹੋਰ

0: ਸੇ ਬਸਾਰੇ ਮੁਗਦੇ ਜਾਣ
1: ਸਦਾ ਸਦਾਏ ਭੁਲਨਹਾਰ
0: ਨਾਨਕ ਰੱਖਣਹਾਰ
1: ਰਤਨ ਤਿਆਗ ਕੌਡੀ ਸੰਗ ਰਚੇ
0: ਸਾਚ ਝੂਠ ਸਮਝੇ।

0: ਵਾਸਨਾ ਹੋਵੇ,
1: ਜਿਸ ਕੀ ਬਸ ਸੇ ਆਗੇ ਰੱਖੇ,
0: ਰੱਬ ਕੀ ਆਗਿਆ ਮਾਨੇ ਮਾਤੇ,
1: ਉਸ ਤੇ ਚੌਗਨ ਕਰੇ ਨਿਹਾਲ,
0: ਨਾਨਕ ਸਾਹਿਬ ਸਦਾ ਦਿਆਲ,
1: ਅਨਕ ਪਾਤ ਮਾਇਆ ਕੇ ਹੇਤ,
0: ਸਰਬ ਹੋਵੇ ਜਾਣੈ।

0: ਪ੍ਰਸ਼ਾਦ ਬਸੇ ਸੁਖ ਮੰਦਰ
1: ਜੇ ਪ੍ਰਸ਼ਾਦ ਸੁਗੰਧਨ ਤਾਂ ਲਾਵੋ
0: ਤੇ ਪ੍ਰਸਾਦ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਜੇ ਧਿਆਏ ਸਦਾ ਮਨ ਅੰਦਰ ਜੇ ਪ੍ਰਸ਼ਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈ ਸਿਮਰੋ ਤੇ ਸਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾ ਸਦਾ ਧਿਆਈਏ ਧਿਆ

0: ਨਿਹਾਲ,
1: ਰਸਨ ਭੇਟ ਦਹੋਤ ਨਿਹਾਲ,
0: ਸਾਧ ਕੇ ਸੰਗ ਕਲੂਖਤ ਹਰੇ,
1: ਸਾਧ ਕੇ ਸੰਗ ਨਰਕ ਪਰ ਹਰੇ,
0: ਸਾਧ ਕੇ ਸੰਗ ਇਹਾਂ ਵਾਂ ਸੁਹੇਲਾ,
1: ਸਾਧ ਸੰਗ ਵਿਸ਼ਧਾਰ ਮੇਲਾ,
0: ਜੋ ਇੱਛੇ ਸੋਈ ਫਲ ਪਾਵੇ।

0: ਸਭ ਮਿੱਠਾ
1: ਸਾਧੂ ਕੇ ਸਾਂ ਘੜ ਘੜ ਡੀਠਾ
0: ਸਾਧ ਸੰਗ ਪੈ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧ ਕੇ ਸੰਗ ਮਿੱਟੇ ਸਭ ਰੋਗ
1: ਨਾ ਸਾਧ ਭੇਟੇ ਸੰਜੋ

0: ਤਾਵਤ ਪੰਦਾ
1: ਰਾਮ ਗਿਆਨੀ ਕਹਿ ਹੋਏ ਸੋ ਭਲਾ
0: ਬ੍ਰਹਮ ਗਿਆਨੀ ਸੋ ਭਲਾ
1: ਰਾਮ ਗਿਆਨੀ ਸੰਗ ਸਗਲ ਉਧਾਰ
0: ਨਾਨ ਬ੍ਰਹਮ ਗਏ ਜਪੇ ਸਗਲ ਸੰਸਾਰ
1: ਰਾਮ ਗਿਆਨੀ ਕਹਿ ਏਕੇ ਰੰਗ
0: ਰਾਮ ਗਿਆਨੀ ਕੇ ਬਸੇ ਪ੍ਰਭ ਸੰਗ
1: ਰਾਮ ਗਿਆਨੀ ਕਹਿ ਨਾਮ ਆਧਾਰ
0: ਰਾਮ ਗਿਆਨੀ ਕੇ ਨਾਮ ਪਰਵਾਰ
1: ਰਾਮ ਗਿਆਨੀ ਸਦਾ ਸਦ ਜਾਗਤ
0: ਰਾਮ ਗਿਆਨੀ ਬੁੱਧ ਤਿਆਗਤ
1: ਰਾਮ ਗਿਆਨੀ ਕਹਿ ਮਨ ਪਰਮਾਨੰਦ
0: ਰਾਮ ਗਿਆਨੀ

0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਦੇ ਜਨ ਨਾਮ ਮਿਲੇ
0: ਖਿਨ ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦਿਸ਼ਟ ਕਛੂ ਨ ਆਵੇ
1: ਸਤਕਾਲ ਤੈ ਨਿਸ ਪ੍ਰਗਟਾਵੇ
0: ਜਾਂ ਕੋ ਆਪਣੀ ਕਰੇ ਬਖਸੀਸ ਹੈ
1: ਲੇਖਾ ਨ ਕਰੇ ਜਗਦੀਸ਼
0: ਜਿਉ ਪਿੰਡ ਸਾਹਿਬ ਤਿਸ ਕੀ ਰਾਸ
1: ਕਟ ਕਟ ਪੂਰਨ ਰਾਮ

ਕਬੁ ਮਹਾ ਕ੍ਰੋਧ ਬਿਕਰਾਲ ਕਬੁ ਹੇ ਬਹਿ ਬਡ ਰਾਜਾ ਕਬੁ ਆਪਕੇ ਰਤ ਮੈਂ ਆਵੈ ਜੋ ਪ੍ਰਭ ਰਾਖੇ ਦੇਵੀ ਰਹੇ ਕਬੁ ਹੋਏ ਪੰਡਤ ਕਰੇ ਬਖਿਆਨ ਕਬੁ ਤਰ ਤੀਰਥੀ ਇਸ਼ਨਾਨ

0: ਸਿਮਰ ਪ੍ਰਭ ਸੋਏ
1: ਨਾਨਕ ਵਿਘਨ ਨਾ ਲਾਗੇ ਕੋਏ
0: ਉਸਤਤ ਮਨ ਮੈਂ ਕਾ ਨਿਰੰਕਾਰ
1: ਮਨ ਮੇਰੇ ਸੰਤੋਹਾਰੇ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਰਸ ਵੇਲਾ ਕਰ ਲੈ ਜੀਓ
0: ਨੈਨੋ ਪੇਟਾ ਕਰ ਕਾ ਰੰਗ ਚਰਨ ਚਲੋ ਮਾਰ ਗੋਬਿੰਦ
1: ਪਾਪ ਜਪੀ ਅਨੰਦ
0: ਕਰ ਹਰ ਕਰਨ

ਸਾਧਕੀ ਧੂਰ ਕਰੋ ਇਸ਼ਨਾਨ, ਸਾਧ ਸੇਵਾ ਵਡ ਭਾਗੀ ਪਾਈਐ, ਅਨੇਕ ਬਿਘਨ ਤੇ ਸਾਧੂ ਰਾਖੈ, ਓਟ ਗਈ ਸੰਤੇ ਦਰਿਆਇਆ, ਮਿਰਤਕ ਜਵਾਲਨਹਾਰ ਸਰਬਨ ਤਾਂ ਜਾਂ

ਰਾਜ ਮਿਰਾਜ ਜੋਗ ਮੈਂ ਜੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੇ ਪਿਤਾ ਕੇ ਜਨਮ ਕੇ ਜਾਣੇ ਪੂਤ

0: ਮਨ ਬੇਚੇ ਸਤਗੁਰ ਕੇ ਪਾਸ,
1: ਸੇਵਕ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨੇ ਕਾਮੀ,
1: ਜਿਸ ਕੋ ਹੋਤ ਪ੍ਰਾਪਤ ਸੁਆਮੀ,
0: ਆਪਣੀ ਕਿਰਪਾ ਜਿਸੇ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤਲੇ,
0: ਜਿਸ ਵੇ ਗੁਰ ਕਾ ਮਨ ਮਾਨੇ,
1: ਸੋ ਸੇ

0: ਸੁਣ ਨਾਨਕ ਰਹਿਜ ਸਰਗੁਣ
1: ਨਿਰਗੁਣ ਆਪ ਸਰਗੁਣ ਪੀ ਹੋਈ
0: ਕਲਾ ਤਾਰ ਜਨ ਸਗਲੀ ਮੋਈ
1: ਆਪਣੇ ਚਤੁਰ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬੈ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕ

0: ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਤਨ ਕੋ ਚਾਰ ਕੁੰਡ ਟੁੱਟਾਵੇ
1: ਸੁਖ ਹਰ ਸੇਵਾ ਤੇ ਪਾਵੇ
0: ਜਿਸ ਕੁੰਡ ਚ ਬਾਛੇ ਮੀਤ
1: ਉਸ ਸਾਧੂ ਸੰਗ ਪ੍ਰੀਤ
0: ਇਹ ਸੋਭਾ ਕੋ ਕਰੇ ਭਲੀ ਕਰਨੀ
1: ਸੋਭਾ ਬਜਾਰ ਕੀ ਸਰਨੀ
0: ਅਨਿਕ ਪਾਵੀ ਰੋਗ ਨ ਜਾਏ
1: ਰੋਗ ਮਿਟੇ ਹਰ ਅਵਖਤ ਲਾਏ
0: ਸਰਬ ਦਾਨ ਮੇ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪਰਮਾਨ
0: ਮਨ ਪਰ ਬੋਧੋ ਹਰ ਕੇ ਨਾਏ ਕਾਕੋ ਬਿਘਨ ਲਾਗੇ ਕੋਏ
1: ਜਾਗੇ ਹਿਰਦੇ ਵਸੇ ਹਰ ਸੋਏ
0: ਕਲ ਧਾਤੀ ਤੁਹਾਡਾ ਹਰ ਨਾਉ
1: ਸੇਵਕ ਸਿਮਰ ਸਦਾ ਸੁਖ ਪਾਓ
0: ਓ ਬਿਨਸੇ ਪੂਨ ਹੋਏ ਆਸ
1: ਅਗ ਪਾਇਆ ਨੰਬਰ ਦਾਸ
0: ਸਿੱਧ ਕਰ ਜਾਏ ਬਸੇ ਅਬਿਨਾਸੀ
1: ਵਾਲਾ ਨੇ ਕਾਟੀ ਜੰਪਾਸੀ
0: ਕਾਤ ਵਿਚਾਰ ਗਏ ਜਨ ਸਾਚਾ
1: ਜਨਮ ਰੇ ਸੁਖ ਕਾ ਚੋ ਕਾਚਾ

0: ਸਤ ਅਸਵਾਰੀ
1: ਝੂਠਾ ਨਾਮ ਝੂਠ ਪਾਸਾਰੀ
0: ਜਿੰਦੀਏ ਤੇ ਬੁਝੇ ਨਾ ਬੇਗਾਨਾ
1: ਨਾਮ ਦਾ ਨਾਨਕ ਪਛਾਨਾ
0: ਗੁਰ ਕੀ ਮਤ ਤੂੰ ਲੈ ਆਨੇ
1: ਤਨ ਬਿਨਾ ਪੜੂ ਬੇਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰ ਉਚੀਤ
0: ਜਨ ਕਮਲ ਰੱਖੋ ਮਨ ਮਾਏ
1: ਜਨਮ ਜਨਮ ਕੇ ਖਿਲ ਵਿਖ ਜਾਏ
0: ਆਪ ਜਪੋ ਔਰ ਨਾਮ ਜਪਾਵੋ
1: ਸੰਤ

0: ਵਿਸੇ ਸਭ ਕੁਛ ਦਿਆ ਸੋਕ ਵਿਸੇ ਜਗਨ ਮੇ ਰਾਖੇ
1: ਪ੍ਰਸਾਦ ਕੋ ਬਿਰਲਾ ਲਾਖੇ
0: ਸੋਕ ਵਿਸੇ ਬਿਖਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਂਢੇ
0: ਗੁਰਪੁਰ ਏਤਾ ਤੇ ਬੁਝਾਇਆ
1: ਆਪਣਾ ਨਾਨਕ ਜਾਣਿਆ
0: ਸਾਜਨ ਸੰਤ ਕਰੋ ਇੱਕ ਕਾਮ
1: ਆਨ ਧਿਆ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆ ਜਪੋ ਹਰ ਨਾਮ ਜਪਾਵੋ
0: ਭਗਤ

ਆਪਣੇ ਆਪੇ ਆਪ ਉਤਾਰੇ।

0: ਕਾ ਕੋ ਜਾਏ
1: ਉਬਰੇ ਰੱਖਣਾਰ ਤੇ ਆਏ
0: ਫਿਰ ਭਉ ਜਪੇ ਸਗਲ ਭਉ ਮਿਟੇ
1: ਕਿਰਪਾ ਤੇ ਪ੍ਰਾਣੀ ਛੁਟੇ
0: ਤਾ ਰਾਖੇ ਤੁਸ ਨਾਹੀ ਦੁਖਾ।

0: ਕਰਨ ਕਰਾਵਨਾ ਪ੍ਰਭਜਨੇ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇ ਸਮੋਈ
1: ਆਪ ਸਾਥ ਗਿਆ ਸਭ ਸਾਥ
0: ਸਗਲੀ ਉਤਪਤ
1: ਇਸ ਭਾਵੇ ਤਾਂ ਕਰੇ ਵਿਸਤਾਰ
0: ਇਸ ਭਾਵੇ ਤਾਂ ਏਕ ਅੰਕਾਰ
1: ਅਨੇ ਕਲਾ ਲਖੀ ਨਾ ਜਾਏ
0: ਇਸ ਭਾਵੇ ਤੇ ਲੈ ਮਿਲਾਏ
1: ਪਵਨ ਨਿਕਟ ਕਵਣ ਕਹੀਏ ਦੂਰ
0: ਆਪੇ ਆਪ ਪ੍ਰਭੂ
1: ਅੰਤਰਗਤ ਜਿਸੇ ਆ ਜਨਾਏ ਸਰਬ ਭੂਤਿਆ ਵਰਤਾਰਾ ਸਗਲ ਸਮਗਰੀ ਜਾ ਕਤਨਾ ਆਵਣ ਜਾਣੇ ਖੇਲ ਬਨਾਇਆ ਸਭ ਕੇ ਮਦਲ ਪਤੋ
0: ਰਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਪਾਵੇ ਤਾਂ ਲੈ ਸਮਾਏ
1: ਇਸਤੇ ਉਸ ਨਾ ਹੀ ਬੁਰਾ
0: ਕਹੋ ਕਿਨੇ ਕਸ਼ਰਾ
1: ਆਪ ਲਾ ਕਰਤੂਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕੀਤੇ ਗਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਸੇਵਾਵਾਂ, ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ, ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ, ਸਤਿਗੁਰੂ ਜੀ ਆਪ ਜੀ ਕੇ ਚਰਨ ਕਮਲਾਂ ਪਾਸ ਬੀਬੀ ਕੁਲਦੀਪ ਕੌਰ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਨੇ ਕਿਰਪਾ ਕਰਨੀ, ਮਿਹਰ ਕਰਨੀ। ਸਤਿਗੁਰ ਜੀ ਭਾਈ ਮੁਖਤਿਆਰ ਸਿੰਘ, ਬੀਬੀ ਕਰਮਜੀਤ ਕੌਰ ਮਠਾੜੂ ਵੱਲੋਂ ਆਪਣੇ ਬੱਚੇ ਸੰਦੀਪ ਸਿੰਘ ਦੇ 29ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਨੇ ਕਿਰਪਾ ਕਰਨੀ, ਸੰਦੀਪ ਸਿੰਘ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਸਮੂਹ ਮਠਾੜੂ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਕੀ ਰਹਿਮਤ ਦੇ ਸਦਕਾ ਅੱਸੂ ਸੁਖੀ ਵਸੰਦੀਆਂ। ਸਤਿਗੁਰੂ ਮਹਾਰਾਜ ਅੱਸੂ ਦੇ ਮਹੀਨੇ ਦੀ ਪ੍ਰਰੰਭਤਾ ਹੋਈ ਹੈ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ। ਸਮੂਹ ਸੰਗਤਾਂ ਪਰਿਵਾਰਾਂ ਵਿੱਚ ਆਪਸੀ ਏਕਤਾ, ਇਤਫਾਕ, ਪ੍ਰੇਮ, ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ

ਮਾਨੇ ਹੋ, ਗੁਰੂ ਗ੍ਰੰਥ ਜੀ ਮਾਨੇ ਹੋ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਆ ਕੀ ਰਹਿਣਾ, ਖਵਾਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੀਬੀਆਂ ਮਾਈਆਂ ਭੈਣਾਂ ਰਲ ਮਿਲ ਕੇ ਸਤਿਗੁਰ ਕੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਰਤਨ ਕਰਦੀਆਂ ਨੇ ਤੋ ਜਿੱਥੇ ਆਪ ਜੀ ਨੇ ਪਾਵਨ ਬਾਣੀ ਦੇ ਨਾਲ ਅੱਜ ਸਾਂਝ ਬਣਾਈ ਹੈ ਉੱਥੇ ਹੀ ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅੱਸੂ ਮਹੀਨੇ ਦੀ ਰਮਤਾ ਹੋਈ ਹੈ ਤੋ ਸਤਿਗੁਰੂ ਸਭਨਾਂ ਉੱਤੇ ਕਿਰਪਾ ਕਰਨ ਜੋ ਸਤਿਗੁਰ ਦਾ ਉਪਦੇਸ਼ ਹੈ ਉਹ ਸਾਡੇ ਜੀਵਨ ਦਾ ਆਸਰਾ ਬਣੇ ਅਤੇ ਜਿਹੜਾ ਅੱਸੂ ਦਾ ਮਹੀਨਾ ਹੈ ਉਹ ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸੰਗਤ ਜੀ ਇੱਕ ਦੋ ਆਪ ਜੀ ਨੂੰ ਜ਼ਰੂਰੀ ਬੇਨਤੀਆਂ ਨੇ ਕਿ ਅੱਜ ਸ਼ਾਮ ਤੋਂ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੱਚਖੰਡ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਉਹ ਆਪਣੇ ਪਾਸ ਪਹੁੰਚ ਰਹੇ ਨੇ ਤੋ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹਨਾਂ ਦਾ ਕੀਰਤਨ ਹੈ ਤੋ ਆਪ ਸੰਗਤ ਨੂੰ ਬੇਨਤੀ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਤੋ ਇਹ ਜਿਹੜਾ ਸਮਾਗਮ ਹੈ ਇਹ ਅੱਜ ਤੋਂ ਸ਼ੁਰੂ ਹੋ ਕੇ 23 ਸਤੰਬਰ ਤੱਕ ਚੱਲੇਗਾ ਤੋ ਹਰ ਰੋਜ਼ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਤਾਈਂ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਉਹ ਅੱਜ ਇੰਡੀਆ ਤੋਂ ਉਹਨਾਂ ਨੇ ਪਹੁੰਚ ਜਾਣਾ ਹੈ ਇਸ ਕਰਕੇ ਉਹਨਾਂ ਸ਼ਾਮ ਨੂੰ ਅੱਜ ਤੋਂ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਕਰਨੇ ਨੇ ਤੋ ਉਹ 10 ਦਿਨ ਕਰੀਬ ਆਪਣੇ ਕੋਲ ਰਹਿਣਗੇ ਤੋ ਆਪਣਾ ਵੀ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਆਖੀਏ। ਨਾਲ ਹੀ ਬੇਨਤੀ ਹੈ ਕਿ ਜਿਵੇਂ ਤੁਸੀਂ ਬਾਹਰ ਵੀ ਸਕਰੀਨ ਉੱਤੇ ਵੀ 3D ਚੱਲ ਰਹੀ ਹੈ ਅਤੇ ਪੋਸਟਰ ਵੀ ਬਾਹਰ ਲੱਗੇ ਹੋਏ ਨੇ ਤੁਸੀਂ ਵੇਖਿਆ ਹੋਵੇਗਾ ਵੀ ਗੁਰਦੁਆਰੇ ਦੀ ਅਕਾਲੀ ਸ਼ਾਨ ਇਮਾਰਤ ਜਿਹੜੀ ਹੈ ਉਹਦੀ ਫੋਟੋ ਬਾਹਰ ਲੱਗੀ ਹੋਈ ਹੈ ਤੋ ਇਹ ਗੁਰਦੁਆਰਾ ਜਿਹੜਾ ਹੈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੱਛੇ ਪਾਰਕਿੰਗ ਲਾਟ ਦੇ ਅਖੀਰ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨੀਂਹ ਪੱਥਰ ਹੈ ਉਹ 20 ਸਤੰਬਰ ਨੂੰ ਤਕਰੀਬਨ 12 ਵਜੇ ਦੇ ਕਰੀਬ ਜਿਹੜਾ ਹੈ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਰਦਾਸੀਏ ਸਿੰਘ ਤੋ ਉਹ ਅਤੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਅਰਦਾਸ ਬੇਨਤੀ ਕਰਕੇ ਇਹ ਜਿਹੜੀ ਇਮਾਰਤ ਹੈ ਇਹਦਾ ਨੀਂਹ ਪੱਥਰ ਰੱਖਿਆ ਜਾਵੇਗਾ ਤੋ ਆਪ ਸੰਗਤਾਂ ਤੋਂ ਸਹਿਯੋਗ ਦੀ ਵੀ ਉਮੀਦ ਰੱਖੀ ਜਾਂਦੀ ਹੈ ਤੋ ਜਿਨ੍ਹਾਂ ਨੇ ਸੇਵਾਵਾਂ ਕਰਨੀਆਂ ਹੋਣ ਆਪ ਜੀ ਵੱਧ ਤੋਂ ਵੱਧ ਤਨ ਮਨ ਧਨ ਕਰਕੇ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਤੋ ਇਹ ਸੀ ਇੱਕ ਦੋ ਜ਼ਰੂਰੀ ਬੇਨਤੀਆਂ। ਇਹਦੇ ਨਾਲ ਹੀ ਜਿਹੜੀ ਗੁਰਬਾਣੀ ਸੰਥਿਆ ਦੀ ਕਲਾਸ ਹੈ ਉਹ ਗੁਰਦੁਆਰਾ ਸਾਹਿਬ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਵਜੇ ਤੋਂ 8 ਵਜੇ ਤੱਕ ਹੁੰਦੀ ਹੈ। ਇੱਕ ਬੇਨਤੀ ਹੋਰ ਹੈ ਜੀ ਉਹ ਹੈ ਜਿਹੜੀ ਮੂੰਹ ਦੀ ਕੈਂਸਰ ਬਾਰੇ ਹੈ। ਕੈਂਸਰ ਦਾ ਨਾਂ ਹੀ ਵੈਸੇ ਬੜਾ ਖਤਰਨਾਕ ਹੈ ਪਰ ਇਹਦੇ ਸੰਬੰਧ ਦੇ ਵਿੱਚ ਕਿਉਂਕਿ ਕਈ ਵਾਰ ਜਿਹੜੀ ਮੂੰਹ ਦੀ ਕੈਂਸਰ ਹੁੰਦੀ ਹੈ ਉਹਦਾ ਬਹੁਤਾ ਪਤਾ ਨਹੀਂ ਲੱਗਦਾ ਤੋ ਫਰੀ ਜਿਹੜਾ ਓਰਲ ਕੈਂਸਰ ਸਕਰੀਨਿੰਗ ਹੋਣੀ ਹੈ ਉਹ 15-850 24 Avenue ਸਰੀ ਜਿਹੜਾ ਪੈਸੀਫਿਕ ਓਰਲ ਹੈਲਥ ਸੈਂਟਰ ਦੀ ਬਿਲਡਿੰਗ ਹੈ ਉਹਦੇ ਵਿੱਚ ਇਹ ਜਿਹੜੀ ਹੈ ਉਹ ਦੰਦਾਂ ਦੀ ਸਕਰੀਨਿੰਗ ਕੀਤੀ ਜਾਣੀ ਹੈ। ਮੂੰਹ ਦੀ ਸਕਰੀਨਿੰਗ ਤੁਸੀਂ ਕਰਵਾ ਸਕਦੇ ਹੋ ਇਹਦਾ ਕੋਈ ਕੋਸਟ ਨਹੀਂ ਹੈ ਭਾਵੇਂ ਕੋਈ ਵਰਕ ਪਰਮਿਟ ਹੋਲਡਰ ਹੈ ਭਾਵੇਂ ਸਟੂਡੈਂਟ ਹੈ ਭਾਵੇਂ ਵਿਜ਼ਟਰ ਹੈ ਤੋ ਇਹਦੀ ਪ੍ਰੀ ਰਜਿਸਟ੍ਰੇਸ਼ਨ ਜੇ ਤੁਸੀਂ ਕਰ ਲਓਗੇ ਤਾਂ ਉਹਦੇ ਲਈ ਆਸਾਨੀ ਹੋਵੇਗੀ ਕਿਉਂਕਿ ਕਈ ਵਾਰ ਉੱਥੇ ਭੀੜ ਭੜੱਕਾ ਹੋ ਜਾਂਦਾ ਹੈ ਤੋ ਇਸ ਕਰਕੇ ਤੁਸੀਂ ਕਾਲ ਕਰ ਸਕਦੇ ਹੋ। ਕਾਲ ਦਾ ਜਿਹੜਾ ਨੰਬਰ ਹੈ ਉਹ ਹੈ 604-536-2700 ਤੋ ਇਹ 'ਤੇ ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਜਿਹੜੀ ਹੈ ਉਹ ਇਹਨਾਂ ਦੇ ਨਾਲ ਸੈੱਟ ਕਰ ਸਕਦੇ ਹੋ। ਫਿਰ ਮੈਂ ਨੰਬਰ ਬੋਲ ਦਿੰਦਾ ਜੀ 604-536-2700 ਤੋ ਇਹ ਵੀਰਾਂ ਵੱਲੋਂ ਜਿਹੜਾ ਹੈ ਐਤਵਾਰ 27 ਸਤੰਬਰ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ ਪੈਸੀਫਿਕ ਓਰਲ ਹੈਲਥ ਸੈਂਟਰ ਬਿਲਡਿੰਗ ਵਿੱਚ ਜਿਹੜਾ ਇਹ ਦੰਦਾਂ ਦਾ ਮੂੰਹ ਦਾ ਜਿਹੜਾ ਹੈ ਸਕਰੀਨਿੰਗ ਵਾਸਤੇ ਕੈਂਪ ਲੱਗ ਰਿਹਾ ਹੈ ਤੋ ਆਸ ਹੈ ਆਪ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋਗੇ। ਇੱਥੇ ਹੀ ਇਸ ਦੀਵਾਨ ਦੀ ਸਮਾਪਤੀ ਹੈ ਜੀ। ਸ਼ਾਮਾਂ ਨੂੰ ਜਿਹੜੇ ਨੇ ਉਹ ਵਿਸ਼ੇਸ਼ ਦੀਵਾਨ ਸ਼ੁਰੂ ਹੋਣੇ ਨੇ ਤੋ ਆਪ ਸੰਗਤ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਪਹੁੰਚਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।